ਤਾ ਕੈ ਹਰ ਹਰ ਗਾਈਐ ਨਾਨਕੀ ਹਾਂ ਸੁਖਾਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਾਮ ਦੇ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੀਆ ਭਾਰ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨੂੰ ਚੱਲੇ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁਝੈ ਤਾਂ ਮੈਂ ਕਹੈ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੋ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖਾ ਹਾਦਰਾ ਹਦੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕਵਾਹੇ ਜੁਗਾ ਜੁਗੰਤਰ ਖਾਈ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਬੇਪ੍ਰਵਾਉ ਸਾਚਾ ਸਾਹਿਬ ਸੱਚ ਨਾਏ ਪਾਖਿਆ ਭਾਉ ਅਪਾਰ ਅੱਖ ਹੈ ਮੰਗੈ ਦੇਹ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ ਮਹੋ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਹਿ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੁਰ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜਿਤ ਸੁਭਾਵਾ ਮਨ ਭਾਣੇ ਕੇ ਨਾਈ ਕਰੀ ਜੇਤੀ ਸਿਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾ ਚੱਲੇ ਸਭ ਕੋਏ ਚੰਗਾ ਨਾ ਵਰਖਾਏ ਕਹੇ ਜਾਸ ਕੀਰਤ ਜਗ ਲਈ ਜਿਤ ਸਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤ ਪੀਰ ਸੁਰਨਾਥ ਸੁਣਿਆ ਧਰ ਤਬਲਾ ਆਕਾਸ਼ ਸੁਣੈ ਦੀਪ ਲੋਪਾ ਤਾਲ ਸੁਣੈ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾਇੰਦ ਸੁਣੈ ਮੁਕਸਾਲਾ ਹਨੁਮੰਦ ਸੁਣੈ ਜੋਗ ਜੁਗ ਤਨ ਭੇਦ ਸੁਣੈ ਸ਼ਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਦੋ ਗਿਆਨ ਸੁਣੈ ਅੱਠ ਸੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਰਾ ਗੁਨਾਹੀ ਗਾਵ ਸੁਣੈ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੈ ਰਾਹੂ ਸੁਣਿਆ ਅਥਵੈ ਸਗਾਹੂ ਨਾਨਕ ਭਗਤਾਂ ਸਦਾ ਵਿਗਾਉ ਸੁਣੈ ਦੁੱਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ ਕਾਗਦ ਕਲਮ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹ ਚੋਟਾ ਨਾ ਖਾਈ ਮੰਨੈ ਜਮ ਕੈ ਸਾਥ ਨ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸੋ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗੈ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਨ ਸੂਤ
ਜੇ ਕੋ ਬੁੱਝਾ ਹੋਵੇ ਸਚਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋ ਇਹ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲੱਖ ਦਰੀਆਉ ਕੁਦਰਤ ਕਵਨ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁੱਖ ਵਿਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੋਹ ਭਾਕ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵੈ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਰਾਏ ਸੰਖ ਮਲੇਸ਼ ਮਲ ਪਖਾਏ ਸੰਖ ਨਿੰਦਕ ਸਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵਾਂ ਗਮ ਗਮ ਸੰਖ ਲੋ ਅਸੰਖ ਹੈ ਹੈ ਸਰਭਾਰ ਹੋਏ ਅਖਰੀ ਨਾ ਅਖਰੀ ਸਾਹ ਲਾਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਹ ਨੂੰ ਅਖਰਾਂ ਸਰਸਨ ਯੋਗ ਵਖਾਰ ਨੂੰ ਜਨੇ ਲਿਖੇ ਤਾਂ ਸਰਨਾਏ ਜੇ ਫਰਮਾਏ ਤਿਵ ਤਪਾਏ ਜੇਤਾ ਕੀਤਾ ਤੇਤਾ ਨਾਉਂ ਬਿਣ ਨਾਵੈ ਨਾਹੀ ਕੋ ਥਾਉਂ ਕੁਦਰਤ ਕਾਵਣ ਕਹਾ ਵਿਚਾਰ ਵਾਰਨ ਜਾਵੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆਤ ਪੈਰ ਧੰਦੇ ਪਾਣੀ ਤੋਤਾ ਉਤਰ ਸਕੇ ਮੂਤ ਪਲੀਤੀ ਕਾਪੜ ਹੋਏ ਦੇ ਸਾਹ ਬੂਨ ਲਈਆ ਉਤੋਏ ਪਰੀਏ ਮਤ ਪਾਪਾਂ ਕੈ ਸੰਗ ਧੁੱਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਕਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰ ਤਪ ਦਇਆ ਦਾਤਾ ਨੂੰ ਜੇ ਕੋ ਪਾਵੇ ਤਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਥ ਬਾਣੀ ਬਰਮਾਓ ਸਤ ਸਵਾਨ ਸਦਾ ਮਨ ਚਾਉ ਕਵਨ ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੁਰਤੀ ਮਾਹੁ ਕਵਨ ਜਿਤ ਹੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਨੂੰ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਤਿਤਵਾਰ ਨ ਜੋਗੀ ਜਾਣ ਰੁਤਮਾਹੁ ਨਾ ਕੋਈ ਜਾ ਕਰਤਾ ਸਿਰ ਠੀਕ ਉਹ ਸਾਜੇ ਆਪੇ ਜਾਣੈ ਸੋਈ ਕਿਵ ਕਰਾਖਾਂ ਕਿਵ ਸਾਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾ ਸੂੜ ਕੋੜ ਕਪਾਲ ਥੱਕੀ ਵੇਦ ਕਹਿਣ ਕਵਾਤ ਸਹਿ ਸੌ ਅਠਾਰਾਂ ਕਹਿਣ ਕਤੇਬਾਂ ਅਸਲੂ ਇੱਕ ਧਾਤ ਲਿਖਾ ਹੋਵੇ ਤਾਂ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਤਾਨੂ ਕੀੜੀ ਤੋਲਣਾ ਹੋਵਣੀ ਜਿਤ ਸਮਨ ਹੋਣਾ ਵਿਸਰਾ ਅੰਤ ਨਾ ਸਿਫਤੀ ਕਹਿਣ ਅਨੰਤ ਅੰਤ ਨਾ ਕਰਨ ਦੇਣ ਅਨੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਰਲਾਹੀ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਇਹ ਵਡ ਉੱਚਾ ਹੋਵੇ ਕੋਏ ਤੇ ਸੁੱਚੇ ਕਹੋ ਜਾਣੈ ਸੋਏ ਜੇ ਵਡਾ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਰਨਾ ਤਮਾਏ ਕੀਤੇ ਮੰਗੈ ਜੋ ਦਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਪਤ ਟਹਿ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖਾਹੀ ਖਾਏ ਕੀਤਿਆਂ ਦੁੱਖ ਭੁੱਖ ਸਦ ਮਾਰੇ ਪੈਦਾ ਤੇਰੀ ਦਾਤਾਰ ਬੰਦ ਕਲਾਸ਼ੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਆਖਣ ਪਾਏ ਹੋ ਜਾਣੈ ਜੀਤੀ ਅਮ ਖਾਏ ਆਪੇ ਜਾਣੈ ਆਪੇ ਦੇ ਆਖਣ ਸੇ ਪੇ ਕੇਈ ਕੇ ਜਿਸਨੂੰ ਬਖਸ਼ੇ ਸਿਫਸਾ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲਗੁਣ ਮੁਲਵਾ ਪਾਰ ਮੁਲਵਾ ਪਾਰੀ ਮੁਲ ਭੰਡਾਰ ਮੁਲਾਵਾ ਮੁਲ ਲੈ ਜਾਏ ਮੁਲ ਭਾਏ ਮੁਲਾ ਸੁਮਾਹੇ ਮੁਲ ਧਰਮ ਮੁਲ ਦੀਬਾਨ ਮੁਲ ਤੁਲ ਮੁਲ ਪਰਵਾਨ ਅਮੁਲ ਬਖਸ਼ੀਸ਼ ਅਮੁਲ ਨਿਸਾਨ ਮੁਲ ਕਰਮ ਮੁਲ ਫੁਰਮਾਨ ਅਮੁਲੂ ਅਮੁਲ ਆਖਿਆ ਨਾ ਜਾਏ ਆਖਾ ਕਰੇ ਲਿਵ ਲਾਏ ਆਖੈ ਵੇਦ ਪਾਠ ਪੁਰਾ ਨੂੰ ਆਖੈ ਪੜੇ ਕਰੈ ਵਖਿਆ ਨਾਖੈ ਬਰਮਿਆ ਕਹਿੰਦ ਆਖੈ ਗੋਪੀ ਤੈ ਗੋਬਿੰਦ
ਆਖਾਂ ਈਸ਼ਰ ਆਖਾਂ ਸ਼ਦੂ ਆਖਾਂ ਕੀਤੇ ਕੀਤੇ ਬੁੱਧ ਆਖਾਂ ਦਾਨ ਆਖਾਂ ਦੇਵ ਆਖਾਂ ਸ਼ੋਰ ਨਰ ਮੁੰਜਨ ਸੇਵ ਕੀਤੇ ਆਖਾਂ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਦਾਖਨ ਸਕੈ ਕਈ ਕੇ ਜੇ ਵਡਫਾਵੈ ਤੇ ਵਡਹੋਏ ਨਾਨਕ ਜਾਣਾ ਹੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਾਂ ਲਿਖੀਏ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੀ ਨਾਦੋ ਨੇ ਕੋ ਸੰਖਾ ਕਿਤੇ ਵਾਵਨ ਹਾਰੇ ਕਿਤੇ ਰਾਗ ਭਰੀ ਸੌ ਕਹੀ ਅਨ ਕਿਤੇ ਗਾਵਨ ਹਾਰੇ ਗਾਵੈ ਤੋਨ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਧਮਾ ਬਲ ਸੂਰਾ ਗਾਵੈ ਖਾਣੀ ਚਾਰੀ ਗਾਵੈ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤਾਰੇ ਸੇਈ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਤਨਾਵਨੂ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਉਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵਤ ਸਦੀ ਵਡਿਆਈ ਜੋ ਸੁਭਾਵ ਹੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਦੋਖ ਸ਼ਰਮ ਪਚੋਲੀ ਧਿਆਨ ਕਰਹਿ ਭੂਤ ਖਿੰਦਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਾਂਜੀ ਤੈ ਜਗ ਜੀਤ ਆਦੇਸ਼ ਤਸਾ ਆਦੇਸ਼ ਵਾਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ ਸਿਧ ਅਬਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵੈ ਲੇਖੇ ਆਵੈ ਭਾਗ ਆਦੇਸ਼ ਤਸਾ ਆਦੇਸ਼ ਆਦੋ ਨੀਲੋ ਨਾਦੋ ਨਾਹਤ ਜੁਗ ਜੁਗ ਏਕੋ ਬੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾਵੈ ਬਹੁਤਾ ਹੋ ਵਿਡਾਨ ਆਦੇਸ਼ ਤਸਾ ਆਦੇਸ਼ ਆਦੋ ਨੀਲੋ ਨਾਦੋ ਨਾਹਤ ਜੁਗ ਜੁਗ ਏਕੋ ਬੇਸ ਆਸਨ ਲੋਏ ਲੋਏ ਭੰਡਾਰ ਜੋਗ ਛਪਾਇਆ ਸੁਏਕਾ ਬਾਰ ਕਾਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸਾ ਆਦੇਸ਼ ਆਦੋ ਨੀਲੋ ਨਾਦੋ ਨਾਹਤ ਜੋਗ ਜੁਗ ਏਕੋ ਵੇਸ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਏਕ ਨਾਮ ਜਗਦੀਸ਼ ਇਹ ਤਰਾਏ ਪਤ ਪਵਣੀਆਂ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋ ਛਪਨ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟਾਏ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਭਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕੋ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਭਾਵ ਨਦਰੀ ਕਰਮ ਪਵੈ ਨਿਸਾਰ ਕੱਚ ਪਕਾਏ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਇ ਧਰਮ ਗਿਆਨ ਖੰਡ ਕਾਇਆ ਖੋ ਕਰਮ ਕਿਤੇ ਪਵਨ ਪਾਣੀ ਬੈ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਕਾੜਤ ਘੜੀਏ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਰ ਕੇਤੇ ਕੇਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਿਰਿੰਦ ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਖੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕੀਤੀਆਂ ਨਾ ਜਾਹੇ ਜੇ ਕੋ ਕਹਿ ਪਛੈ ਪਛਤਾਏ ਤਿੱਥੈ ਖੜੀਏ ਸੁਰਤ ਮਤ ਮਨ ਬੁੱਧ ਤਿੱਥੈ ਖੜੀਏ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਬਾਈ ਤਾਕਿ ਰੂਪ ਨ ਕਥਨੇ ਜਾਏ ਨਾਉ ਮਰਨ ਠਾਗੇ ਜਾਹੇ ਜਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਸੱਚਾ ਮਨ ਸੋਏ
ਸੱਚ ਖੰਡ ਵਸੈ ਨਿਰੰਕਾਰੂ, ਕਰ ਕਰ ਵੇਖੈ ਨਦਰ ਨਿਹਾਲੂ, ਤਿਥੈ ਖੰਡ ਮੰਡਲ ਵਰ ਭਾਂਡੂ, ਜੇ ਕੋ ਕਥਾ ਤੰਤ ਨੰਤ, ਤਿਥੈ ਲੋ ਲੋ ਆਕਾਰੂ, ਜਿਬ ਜਿਬ ਹੁਕਮ ਤਿਬੈ ਤਿਬਕਾਰ, ਵੇਖੈ ਬਖਸੈ ਕਰ ਵਿਚਾਰੂ, ਨਾਨਕ ਕਥਨਾ ਕਰੜਾ ਸਾਰੂ, ਜਤ ਪਹਾਰਾ ਧੀਰਜ ਸੁਨਿਆਰ, ਹਰਨ ਮਤ ਵੇਦ ਅਥਿਆਰ, ਪਾਉ ਖਲਾਗਨ ਤਪਤਾਊ, ਭਾਂਡਾ ਪਾਉ ਅੰਮ੍ਰਿਤ ਤਟਾਲੂ, ਘੜੀਐ ਸ਼ਬਦ ਸੱਚੀ ਟਕਸਾਲੂ, ਜਿਨ ਕਉ ਨਦਰ ਕਰਮ ਧਨਕਾਰੂ, ਨਾਨਕ ਨਦਰੀ ਨਦਰ ਨਿਹਾਲ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੁ, ਦਿਵਸ ਰਾ ਦੁਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗੇ ਆਈਆਂ ਬੁਰੇ ਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ। ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜਾਪ, ਸ੍ਰੀ ਮੁਖ ਵਾਗ ਪਾਤਸ਼ਾਹ ਦਸਵੀਂ ਸ਼ਪੈ ਸ਼ੰਤੋ ਪ੍ਰਸਾਦ, ਚੱਕਰ ਚਿਹਨਰ ਬਰਨ ਜਾਤਰ ਪਾਤ ਨੈਨ ਜੇ, ਰੂਪ ਰੰਗ ਰੇਖ ਫੇਕੋ ਕਹਿਣ ਸਕਤ ਕੇ, ਅਚਲ ਬੂਰ ਦਨ ਬੋ ਪ੍ਰਕਾਸ਼ ਮਿਤੋ ਚ ਕਹਿ ਜਾਏ, ਕੋਟਿੰਦਰਾਨ ਸ਼ਾਹੂ ਸ਼ਾਹਣ ਗਣਿ ਜਾਏ, ਤ੍ਰਿ ਭਵਨ ਮਹੀਪ ਸੁਰ ਨਰ ਸੁਰ, ਨੇਤ ਨੇਤ ਬੰਧਰਨ ਕਹਿ ਤਬ, ਸਰਬ ਨਾਮ ਕਥਾ ਕਵਨ, ਕਰਮ ਨਾਮ ਵਰਨ ਸੁਮਤ ਭਜੰਗ ਪ੍ਰਜਾ ਛੰਦ, ਨਮਸਤੂ ਅੰਕਾਲੇ, ਨਮਸਤੂ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਵੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਭੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਧਾਰੇ, ਨਮਸਤੰਗ ਪਾਰੇ, ਨਮਸਤੰਗ ਸੁਏਕੈ, ਨਮਸਤੰਗ ਅਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੀ, ਨਮਸਤੰਗ ਨਿਰਭਰਮੀ, ਨਮਸਤੰਗ ਨਿਰਦੇਸੀ, ਨਮਸਤੰਗ ਨਿਰਪੇਸੀ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਘਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਧਰਮਾਨੇ, ਨਮਸਤੰਗ ਨਿਰਧਾਨੇ, ਨਮਸਤੰਗ ਗਾਹੇ, ਨਮਸਤੰਗ ਵਾਹੇ, ਨਮਸਤੰਗ ਤਰਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤ ਸਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਜਵੀ, ਨਮਸਤ ਸਜਵੇ, ਅਦੇਸੰਗ ਅਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮ ਸਰਬ ਕਾਲੇ, ਨਮ ਸਰਬ ਦਿਆਲੇ, ਨਮ ਸਰਬ ਰੂਪੇ, ਨਮ ਸਰਬ ਭੂਪੇ, ਨਮ ਸਰਬ ਖਾਪੇ, ਨਮ ਸਰਬ ਥਾਪੇ, ਨਮੋ ਸਰਬ ਕਾਲੇ, ਨਮ ਸਰਬ ਪਾਲੇ, ਨਮਸਤ ਸਦੇਵੈ, ਨਮਸਤੰਗ ਅਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਨਵੇ, ਨਮ ਸਰਬ ਗਾਉਣੇ, ਨਮ ਸਰਬ ਪਾਉਣੇ, ਨਮ ਸਰਬ ਰੰਗੇ, ਨਮ ਸਰਬ ਭੰਗੇ, ਨਮ ਕਾਲ ਕਾਲੇ, ਨਮਸਤ ਸਦਿਆਲੇ, ਨਮਸਤੰਗ ਵਰਣੇ, ਨਮਸਤੰਗ ਮਰਣੇ, ਨਮਸਤੰਗ ਜਰਾਰੰਗ, ਨਮਸਤੰਗ ਕਰਤਾਰੰਗ, ਨਮ ਸਰਬ ਧੰਦੇ, ਨਮੋਸਤਾ ਬੰਦੇ, ਨਮਸਤੰਗ ਨਰਸਾਕੇ, ਨਮਸਤੰਗ ਨਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤ ਸਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰ, ਨਮ ਸਰਬ ਪੋਖੰ, ਨਮ ਸਰਬ ਕਰਤਾ, ਨਮ ਸਰਬ ਹਰਤਾ, ਨਮ ਜੋਗ ਜੋਗੀ, ਨਮ ਭੋਗ ਭੋਗੇ, ਨਮ ਸਰਬ ਦਿਆਲੇ, ਨਮ ਸਰਬ ਪਾਲੇ, ਚਾਤਰੀ ਸ਼ੰਤੋ ਪ੍ਰਸਾਦ, ਰੂਪ ਅਨੂਪ ਜੂਆ ਭੂ ਹੈ, ਲੇਖ ਵੇਖ ਨਾਮ ਕਾਮ ਹੈ, ਅਧੀ ਵੇਹ ਜੀਤ ਪੀਤ, ਤ੍ਰਮਾਣ ਦਾਨ ਤ੍ਰਵਰਗੈ ਸਰਗੈ, ਨੀਲ ਨਾਦ ਜੇ ਹੈ ਜਾਦ, ਜਨਮ ਹੈ ਵਰਣ ਹੈ ਭੂਤ ਭਰਣ ਹੈ, ਗੰਜ ਭੰਜ ਚੂਜ ਛੰਜ, ਮੀਖਰ ਫੀਕ ਥੰਦ ਬੰਦ, ਨਿਰਭੂਜ ਸੂਜ ਕਾਲ ਜਾਲ ਹੈ, ਅਲਾਹ ਜਾਹ ਅਨੰਤ ਮਹੰਤ, ਲੀਕਨ ਸ੍ਰੀਕਨ ਰਲਾਵੈ ਸਾਂਭੈ, ਅਗਾਮ ਜਮ ਭੂਤ ਛੂਤ, ਲੋਕੈ ਸੋਕੈ ਕਰਮ ਭਰਮ, ਜੀਤ ਭੀਤ ਬਹ ਗਹ, ਮਾਨ ਨਿਦਾਨ ਨੀਕ ਫਰੀਕ, ਭਜੰਗ ਪ੍ਰਜਾ ਛੰਦ, ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮ ਦੇਵ ਦੇਵੇ ਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮ ਸਰਬ ਗਾਉਣੇ, ਨਮ ਸਰਬ ਪਾਉਣੇ, ਨੰਗੀ ਨਾਤੇ ਨਿਰਸੰਗੀ ਪ੍ਰਮਾਤੇ, ਨਮੋ ਭਨ ਬਾਨੇ, ਨਮੋ ਮਨ ਮਾਨੇ, ਨਮੋ ਚੰਦਰ ਚੰਦਰੇ, ਨਮ ਭਨ ਭਾਨੇ, ਨਮ ਗੀਤ ਗੀਤੇ, ਨਮ ਤਾਨ ਤਾਨੇ, ਨਮ ਨਿਰਤ ਨਿਰਤੇ, ਨਮ ਨਾਦ ਨਾਦੇ, ਨਮ ਭਨ ਭਾਨੇ, ਨਮ ਬਾਦ ਬਾਦੇ, ਨੰਗੀ ਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਤੇ, ਸਮਸਤੀ ਵਿਭੂਤੇ, ਕਲੰਕ ਬਿਣਾ ਨੇ ਕਲੰਕੀ ਸਰੂਪੇ, ਨਮ ਰਾਜ ਰਾਜੇ ਸੁੰਗ ਪਰਮ ਰੂਪੇ, ਨਮ ਜੋਗ ਜੋਗੇ ਸੰਗ ਪਰਮ ਸਿੱਧੇ, ਨਮ ਰਾਜ ਰਾਜੇ ਸੁੰਗ ਪਰਮ ਬਿਰਧੇ, ਨਮੋ ਸ਼ਸਤਰ ਪਾਣੀ, ਨਮੋ ਅਸਤਰ ਮਾਣੀ, ਨਮ ਪਰਮ ਗਿਆਤਾ, ਨਮ ਲੋਕ ਮਾਤਾ, ਭੇਖੀ ਪਰਮੀ ਅਭੋਗੀ ਅਭੋਗਤੇ, ਨਮ ਜੋਗ ਜੋਗੇ ਸੰਗ ਪਰਮ ਜੁਗਤੇ, ਨਮ ਨਿਤ ਨਾਰਾਇਣ ਕਰੂਰ ਕਰਮੇ, ਨਮ ਪ੍ਰੇਤ ਪ੍ਰੇਤੇ ਵਿਸੁ ਧਰਮੇ, ਨਮ ਰੋਗ ਕਰਤਾ, ਨਮ ਰਾਗ ਰੂਪੇ, ਨਮ ਸ਼ਾਹ ਸ਼ਾਹ, ਨਮ ਭੂ ਭੂਪੇ, ਨਮੋ ਦਾਨ ਦਾਨੇ, ਨਮ ਮਨ ਮਾਨੇ, ਨਮ ਰੋਗ ਰੋਗੇ, ਨਮਸਤੰਗ ਸ਼ਨਾਨੇ,
ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤ ਤੰਤਰੰਗ ਸਦਾ ਸਚਦਾਨੰਦ ਸਰੰਗ ਪ੍ਰਣਾਸੀ ਨੂਪੀ ਰੂਪੇ ਸਮਸਤਲ ਨਿਵਾਸੀ ਸਦਾ ਸਿਧਦਾ ਬੁੱਧ ਬ੍ਰਿਧ ਕਰਤਾ ਦੋਰ ਦਰਦ ਗੰਗੋ ਹਰਤਾਉ ਪਰਮ ਪਰਮ ਪਰਮੇਸ਼ੰ ਬਰੋਸ਼ ਪਾਲੰਗ ਸਦਾ ਸਰਬਦਾ ਸਦਾ ਤਾ ਦਿਆਲੰਗ ਸ਼ੇਦੀ ਫੇਦੀ ਅਨਾਮੰਗ ਕਾਮੰਗ ਸਮਸਤ ਪਰਾਜੀ ਸਮਸਤ ਸਥਾਮੰਗ ਤੇਰਾ ਜੋ ਚਾਤਰੀ ਛੰਦ ਜਲੇ ਹਾਂ ਥਲੇ ਹਾਂ ਵੀ ਤਾਂ ਪੇ ਹੈ ਪ੍ਰਭੂ ਹਾਂ ਜੂ ਹਾਂ ਦੇਸ ਹੈ ਭੇਸ ਹੈ ਭਜੰਗ ਪ੍ਰਜਾ ਛੰਦ ਅਗਾਧੇ ਵਾਧੇ ਨੰਦੀ ਸਰੂਪੇ ਨਮ ਸਰਮਾਨੀ ਸਮਸਤੀ ਨਿਧਾਨੇ ਨਮਸਤੂੰ ਨਨਾਥੇ ਨਮਸਤੂੰ ਪ੍ਰਮਾਤੇ ਨਮਸਤੂੰ ਗੰਜੇ ਨਮਸਤੂੰ ਭੰਜੇ ਨਮਸਤਵੰ ਕਾਲੀ ਨਮਸਤਵੰ ਪਾਲੀ ਨਮ ਸਰਬਦੇਸੇ ਨਮ ਸਰਭੇਸੇ ਨਮ ਰਾਜ ਰਾਜੇ ਨਮ ਸਾਹ ਸਾਜ ਨਮ ਸ਼ਾਹ ਸ਼ਾਹ ਨਮ ਮਾਹ ਮਾਹੇ ਨਮ ਗੀਤ ਗੀਤੇ ਨਮ ਪ੍ਰੀਤ ਪ੍ਰੀਤੇ ਨਮ ਰੋਖ ਰੋਖੇ ਨਮ ਸੋਖ ਸੋਖੇ ਨਮ ਸਰਵ ਰੋਗੇ ਨਮ ਸਰਵ ਭੋਗੇ ਨਮ ਸਰਵਜੀਤੰਗ ਨਮ ਸਰਵਪੀਤੰਗ ਨਮ ਸਰਵ ਗਿਆਨੰਗ ਨਮ ਪਰਮ ਤਾਰੰਗ ਨਮ ਸਰਵ ਮੰਤਰੰਗ ਨਮ ਸਰਵ ਜੰਤਰੰਗ ਨਮ ਸਰਵ ਦ੍ਰਿਸੰਗ ਨਮ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਰਵੰਗੀ ਅਨੰਗੇ ਨਮ ਜੀਵ ਜੀਵੰ ਨਮ ਬੀਜ ਬੀਜੇ ਅਖਜੇ ਅਭਿਜੇ ਸਮਸਤੰਗ ਪ੍ਰਸਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਵਦਾਰਿਤ ਸਿਧੰਗ ਨਿਵਾਸੀ ਚਰ ਪ੍ਰਸ਼ਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਖਲ ਧਰਮ ਲਖ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤਰਾਨੰਗ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਰੇ ਲਵਾਲ ਸ਼ੰਤੋ ਪ੍ਰਸਾਦ ਆਦਿ ਰੂਪਨਾਦ ਮੂਰ ਜੋਨ ਪੁਰਖ ਅਪਾਰ ਸਰਵਾਂਤਰ ਮਾਨ ਦੇ ਭੇਵਾਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤ ਤਤ ਬਿਰਾਜ ਹਿਆ ਦੂਤ ਰੂਪ ਰਸਾਲੂ ਨਾਮ ਠਾਮ ਨਾ ਜਾਤ ਜਾਕ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਜੋ ਨਾ ਦਸੇਖ ਦੇਸ ਔਰ ਨਾ ਭੇਸ ਜਾਗ ਰੂਪ ਰੇਖ ਨਾ ਰਾਗ ਜਤ ਤਤ ਦਸਾ ਬਿਸਾ ਹੋਏ ਫੈਲੇ ਮਨ ਰਾਗ ਨਾਮ ਕਾਣ ਵਿਹੀਨ ਭੇਖ ਧਾਮ ਉਹਨੇ ਜਾਹੇ ਸਰਵ ਮਾਨ ਸਰਵੱਤਰ ਮਾਨ ਸਦਾ ਮਨ ਤਾਏਕ ਮੂਰ ਨੇਕ ਦਰਸ਼ਨ ਕੀਨ ਰੂਪਾ ਨੇਕ ਖੇਲ ਖੇਲ ਖੇਲ ਖੇਲ ਅਨੰਤ ਕੋ ਫਰੇਕ ਦੇਵ ਵੇਵ ਨਾ ਜਾਣੀ ਜੇ ਬੇਦ ਵਰਕ ਤੇ ਬਹੁ ਰੂਪ ਰੰਗ ਨ ਜਾਤ ਪਾਸੋ ਜਾਨੀ ਕਿਹ ਜੇਬ ਤਾਤ ਮਾਤਨ ਜਾਤ ਜਾ ਕਰੂ ਜਨ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਨ ਹੀ ਪੁਰਤੀਨ ਲੋਕ ਚੌਦਾਂ ਹੈ ਕਿ ਬਿਖੈ ਜਗ ਜਾ ਪੀਜੇ ਜਾ ਪਾ ਦੇਵ ਨਾਦ ਮੂਰਤਾ ਪੁ ਸਭ ਜੇ ਥਾ ਪਰਮ ਰੂਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸਵ ਰਚੋ ਸਵੰਭਵ ਗੜਨ ਭੰਜਨ ਹਾਰ ਕਾਲੀਨ ਕਲਸ਼ਨ ਜੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੁਪਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨ ਰੰਗ ਜਾਕੈ ਜਾਤ ਪਾਤਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਗਦਾ ਕਾਮ ਆਪ ਰੂਪ ਮੀ ਕਾਨੋ ਸਤਿਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਸੂਤ ਅੰਗਹੀਨ ਭੰਗ ਨਾਦਮਿਕ ਪੁਰਖ ਪਾਰੂ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਰ ਸਰਵ ਗੰਦਾ ਸਰਵੰਤਾ ਸਰਵ ਤਿਅਨ ਵੇਖ ਸਰਵ ਸ਼ਾਸਤਰ ਨ ਜਾਨੀ ਜਿਹ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕੇ ਨਿਤ ਭਾਕਤ ਨਿਤ ਕੋਟ ਸਿਮਰਤ ਪੁਰਾਣ ਸ਼ਸਤਰ ਨਾਵ ਚੈਤ ਮਦਭਾਰ ਸੰਤੋ ਪ੍ਰਸਾਦ ਗੁਣ ਗਨ ਦਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸਦਨ ਨਾਸ ਆ ਜਾਨ ਬਾਹੁ ਸ਼ਾਹ ਅਨਸ਼ਾਹੁ ਰਾਜਾਂ ਰਾਜ ਫਾਨਾਣ ਪਾਣ ਦੇਵਾਨ ਦੇ ਉਪਮਾ ਮਹਾਨੂ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕਾਲਾਨ ਕਾਲ ਹਨ ਬੁਧਾਂਗਾ ਬਾ ਭੰਗ ਅਤਮਿਤ ਅਪਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਭੈ ਨਿਕਾਮ ਆਦਤ ਪ੍ਰਜਾਨ ਮਿਤ ਗਤ ਅਖਾਂਡ ਅਲਿਸਿਆ ਕਰਮ ਦ੍ਰਿਸਿਆ ਧਰਮ ਸਰਵਾ ਪ੍ਰਣਾਂਡ ਅੰਡਨ ਭੱਡ ਚਾਤਰੀ ਸੰਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੀ ਅਪਾਰੀ ਹਰਿਅੰਕਰਿੰਗ ਨਿਰਨਾਮੇ ਅਕਾਮੇ ਭਜੰਗ ਪ੍ਰਜਾ ਛੰਦ ਚਤ ਚੱਕਰ ਕਰਤਾ ਚਤ ਚੱਕਰ ਹਰਤਾ ਚਤ ਚੱਕਰ ਦਾਨੇ ਚਤ ਚੱਕਰ ਜਾਨੇ ਚਤ ਚੱਕਰ ਵਰਤੀ ਚਤ ਚੱਕਰ ਭਰਤੀ ਚਤ ਚੱਕਰ ਪਾਲੇ ਚਤ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਤ ਚੱਕਰ ਮਾਨੇ ਹੈ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰਨ ਮਿੱਤਰ ਨ ਪਰਮ ਨ ਪਿੱਤਰੈ ਨ ਕਰਮ ਨ ਕਾਹੇ ਜਨਮ ਗਜਾਏ ਨਾ ਚਿਤਰਨ ਮਿੱਤਰ ਪਰਿਆ ਪਵਿੱਤਰੈ ਪ੍ਰਥੀਸਾ ਦੀਸਾ ਦ੍ਰਿਸਾ ਕ੍ਰਿਸ ਭਗਵਤੀ ਛੰਤੋ ਪ੍ਰਸਾਦ ਕਾਤੇ ਕਿਆ ਸ਼ਿਵ ਦਿਸੈ ਕਿਆ ਪਿਜ ਪੇਸੈ ਕਿਆ ਗੰਜ ਕਰਮ ਹੈ ਕਿਆ ਪੰਜ ਭਰਮ ਹੈ ਕਿਆ ਪਿਜ ਲੋਕ ਹੈ ਕਿਆ ਦੁ ਸੁੱਖ ਹੈ ਕਿਉਂ ਦੁਬਾਰਨ ਹੈ ਕਿ ਵਿਭੂਤ ਕਰਨ ਹੈ ਕਿ ਰਾਜ ਬ੍ਰਹਮੈ ਧਰਮ ਤੁਜੈ ਕਿ ਆਸ਼ਕਵਰਨ ਕਿ ਸਰਵਾ ਭਰਨ ਹੈ ਕਿ ਜਗਤ ਗ੍ਰਿਤੀਆਂ ਕਿ ਛਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪਾ ਅਨੂਪ ਹੈ ਕਿ ਆਦਿ ਅਦੇਵ ਹੈ ਕਿ ਆਪ ਅਪੇਵ ਹੈ ਕਿ ਚਿਤਰੰਗ ਬਿਹੀਨ ਹੈ ਕਿ ਇੱਕ ਅਧੀਨ ਹੈ ਕਿ ਰੋਜ਼ੀ ਰਜਾ ਕਰੀ ਮਾਂ ਰਿਹਾ ਕਹਿ ਕਿ ਪਾਕ ਬੈ ਬੈਂ ਗੈ ਬਲਗੈ ਬੈਂ ਕਿ ਹਫਲ ਗੁਨਾਹ ਹੈ ਕਿ ਸ਼ਾਹ ਹਨ ਸ਼ਾਹ ਕਾਰਨ ਕੁਨਿੰਦ ਕਿ ਰੋਜੀ ਤਹੰਦ ਹੈ ਕਿ ਰਾਜ ਕਰੀਮ ਹੈ ਕਰਮ ਕਰੀਮ ਹੈ ਕਿ ਸਰਵੰਗ ਕਲੀਆਂ ਕਿ ਸਰਵੰਗ ਦਲੀਆਂ ਕਿਸਰਬੱਤਰ ਮਾਰਨਿਆ ਕਿਸਰਬੱਤ ਦਾਨਿਆ ਕਿਸਰਬੱਤਰ ਗਾਉਣਾ ਕਿਸਰਬੱਤਰ ਪਾਉਣਾ ਕਿਸਰਬੱਤ ਦੇਸ ਹੈ ਕਿਸਰਬੱਤਰ ਭੇਸ ਹੈ ਕਿਸਰਬੱਤ ਰਾਜ ਹੈ ਕਿਸਰਬੱਤ ਸਾਜ ਹੈ ਕਿਸਰਬੱਤ ਦੀਨਾ ਕਿਸਰਬੱਤ ਲੀਨਾ ਕਿਸਰਬੱਤ ਰਜਾਹੋ ਕਿਸਰਬੱਤਰ ਭਾਹੋ ਕਿਸਰਬੱਤ ਦੇਸ ਹੈ ਕਿਸਰਬੱਤਰ ਭੇਸ ਹੈ ਕਿਸਰਬੱਤਰ ਕਾਲਾ ਕਿਸਰਬੱਤਰ ਪਾਲਾ ਕਿਸਰਬੱਤ ਰਹੰਤਾ ਕਿਸਰਬੱਤਰ ਗੰਤਾ ਕਿਸਰਬੱਤਰ ਪੇਕੀ ਕਿਸਰਬੱਤਰ ਪੇਕੀ ਕਿਸਰਬੱਤਰ ਕਾਜ ਹੈ ਕਿਸਰਬੱਤ ਰਾਜ ਹੈ
ਕੇਸਰ ਬੱਤਰ ਸੋਖਾ ਹੈ, ਕੇਸਰ ਬੱਤਰ ਪੋਖਾ ਹੈ, ਕੇਸਰ ਬੱਤਰ ਤ੍ਰਾਣ ਹੈ, ਕੇਸਰ ਬੱਤਰ ਪ੍ਰਾਣ ਹੈ, ਕੇਸਰ ਬੱਤਰ ਦੇਸ ਹੈ, ਕੇਸਰ ਬੱਤਰ ਭੇਸਾ ਹੈ, ਕੇਸਰ ਬੱਤਰ ਮਾਨੇ ਸਦਾ ਵੰਗ ਪ੍ਰਧਾਨੇ ਹੈ, ਕੇਸਰ ਬੱਤਰ ਜਾਪੇ ਹੈ, ਕੇਸਰ ਬੱਤਰ ਥਾਪੇ ਹੈ, ਕੇਸਰ ਬੱਤਰ ਭਾਨ ਹੈ, ਕੇਸਰ ਬੱਤਰ ਮਾਨ ਹੈ, ਕੇਸਰ ਬੱਤਰ ਇੰਦਰ ਹੈ, ਕੇਸਰ ਬੱਤਰ ਚੰਦਰ ਹੈ, ਕੇਸਰ ਬੰਕਲੀ ਮੈਂ ਇੱਕ ਪਰਮ ਫੀਮ ਹੈ, ਕਿ ਆਖ ਲੋ ਲਾਮ ਇੱਕ ਸਾਹਿਬ ਕਲਾਮਾ ਹੈ, ਕਿ ਹੁਸਨ ਵਜੂ ਤਮਾਮ ਰੁਜੂ ਹੈ, ਮੇਰੇ ਸੋ ਸਲਾਮ ਹੈ, ਸਲੀ ਖੁਦ ਬੰਦਾਮਾ ਹੈ, ਗਨੀਮਲ ਸ਼ਿਕਾਸ਼ਤ ਹੈ, ਗਰੀਬਲ ਪ੍ਰਸਤ ਹੈ, ਬੁਲੰਦਲ ਮਕਾਨ ਹੈ, ਜਮੀਨ ਨਾਲ ਜਮਾਨਾ ਹੈ, ਤਮਿਜਲ ਤਮਾਮ ਹੈ, ਰੁਜੁਲ ਨਿਧਾਨ ਹੈ, ਹਰੀਫੁਲ ਜੀ ਮਹਾਰਾਜ ਕਿ ਯਕੀਨਾ ਨੇ ਕੁਲ ਤਰੰਗ ਹੈ, ਭੇਦ ਹੈ, ਭਾਂਗਾ ਜਲ ਅਜੀ ਜਲ ਨਿਵਾਜ ਹੈ, ਗਨੀ ਮੁਲਖ ਰਾਜ ਹੈ, ਨਿਰਖ ਸਰੂਪ ਹੈ, ਤ੍ਰਮੁਕਤ ਬਭੂਤ ਹੈ, ਪ੍ਰਭਕਤ ਪ੍ਰਭਾ ਹੈ, ਸੁਜੁਕਤ ਸੁਧਾ ਹੈ, ਸਦੈਵ ਸਰੂਪ ਹੈ, ਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਬ ਸਾਜ ਹੈ, ਸਮਸਤ ਸਲਾਮ ਹੈ, ਸਦੈਵ ਕਾਮ ਹੈ, ਬਾਸ ਰੂਪ ਹੈ, ਅੰਗਾਦ ਅਨੂਪ ਹੈ, ਵੰਗਾਦ ਰੂਪ ਹੈ, ਨਾਸ ਰੂਪ ਹੈ, ਰੰਗੀ ਅਨਾਮੇ, ਤ੍ਰਭੰਗੀ ਤ੍ਰਕਾਮੇ, ਤ੍ਰਿਵਰਗਨ ਤ੍ਰਵਾਧੇ ਗੰਜੇ ਅਗਾਧੇ, ਸੁਭੰਗ ਸਰਭਾਗੇ ਸਰਵਣ ਰਾਗੇ, ਤ੍ਰਿਭੁਗ ਸਰੂਪ ਹੈ, ਸ਼ਜੈ ਸ਼ੂਤਨ ਰਕ ਪ੍ਰਣਾਸ਼ ਹੈ, ਪ੍ਰਿਥਿਲ ਪ੍ਰਵਾਸ ਹੈ, ਨਿਰਖਤ ਪ੍ਰਭਾ ਸਦਾ ਵੰਗ ਸਦਾ ਬਖਸ਼ ਰੂਪ ਪ੍ਰਜੋਗਤ ਅਨੂਪ ਹੈ, ਨਿਰਖ ਸਦਾ ਭੁਗਤ ਪ੍ਰਭਾ ਅਨੁਖ ਸਰੂਪ ਪ੍ਰਜੋਗਤ ਅਨੂਪ ਹੈ, ਚਾਚਰੀ ਛੰਦ ਭੰਗ ਹੈ, ਨੰਗ ਹੈ, ਭੇਖ ਹੈ, ਲੇਖ ਹੈ, ਭਰਮ ਹੈ, ਕਰਮ ਹੈ, ਨਾਦ ਹੈ, ਜੁਗਾਦ ਹੈ, ਅਜੈ ਹੈ, ਬਹਿ ਭੂਤ ਹੈ, ਤੂਤ ਹੈ, ਨਾਸ ਹੈ, ਉਦਾਸ ਹੈ, ਧੰਦ ਹੈ, ਬੰਧ ਹੈ, ਭਗਤ ਹੈ, ਵਿਰਖਤ ਹੈ, ਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨੰਤ ਹੈ, ਲਿਖ ਹੈ, ਦਿਖ ਹੈ, ਅਲੇਖ ਹੈ, ਵੇਖ ਹੈ, ਟਾ ਗਾ ਸਾਵੈ ਗਾਵੈ ਨੀਲ ਹੈ, ਨਾਦ ਹੈ, ਨਿਤ ਹੈ, ਸੁਨਿਤ ਹੈ, ਜਾਤ ਹੈ, ਅਜਾਦ ਹੈ, ਚਰਪੜ ਛੰਤੋ ਪ੍ਰਸਾਦ, ਸਰਵੰਗੰਤਾ ਸਰਵੰਗੰਤਾ ਸਰਵੰਖਿਆਤਾ ਸਰਵੰਗਿਆਤਾ ਸਰਵੰਹਰਤਾ ਸਰਵੰਕਰਤਾ ਸਰਵੰ ਪ੍ਰਾਣ ਸਰਵੰਗ ਤ੍ਰਾਣ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਸਾਵਲ ਛੰਤੋ ਪ੍ਰਸਾਦ, ਨਵੋ ਨਰਕਨਾਸ਼ਿਸ ਦੈਵੰ ਪ੍ਰਕਾਸ਼ਿ ਅਨੰਗ ਅੰਗ ਸਰੂਪੇ ਭੰਗ ਅੰਗ ਵਿਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਵ ਸਾਥੀ ਅਗਾਹ ਸਰੂਪੇ ਨਿਰਵਾਦ ਵਿਭੂਤੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੁੱਤਰਨ ਪੁੱਤਰ ਨ ਸਤਰਨ ਮਿੱਤਰ ਨ ਤਾਤਨ ਮਾਤਨ ਜਾਤਨ ਪਾਤੈ ਨਿਰਸਾਕਮ ਸ਼੍ਰੀ ਕਮਿਤ ਤੋਮੀ ਕਸਦੈ ਵੰਗ ਪ੍ਰਭਾ ਜੈ ਹੈ ਅਜਾਹੈ ਭਗਵਤੀ ਸੰਤੋ ਪ੍ਰਸਾਦ ਕੇ ਜਾਹਰ ਜੂ ਨ ਕੇ ਹਾਜ਼ਰ ਹਜੂਰੈ ਮੇ ਸੋ ਸਲਾਮ ਹੈ ਸਮਸਤ ਲੋਕ ਕਲਾਮ ਹੈ ਸਾਹਿਬ ਦਿਮਾਗ ਹੈ ਕੁਸਨਲ ਚਰਾਗ ਕਾਮਲ ਕਰੀਮ ਕ ਰਾਜ ਕਰੀਮ ਕਰੋ ਜੀ ਨਹਿੰਦ ਕ ਰਾਜ ਕਰਹਿੰਦ ਹੈ ਕਰੀ ਮੁਲਕ ਮਾਲ ਹੈ ਕੁਸਨਲ ਜਮਾਲ ਹੈ ਕਰੀ ਮੁਲਕ ਰਾਜ ਹੈ ਗਰੀਬ ਨਿਵਾਜ ਹੈ ਹਰਿਫੁਲ ਸ਼ਕਾਨ ਹੈ ਰਾਸੁਲ ਪਕਾਨ ਹੈ ਕਲੰਕ ਪ੍ਰਣਾਸ਼ ਹੈ ਸਮਸਤ ਨਿਵਾਜ ਹੈ ਗੁੰਜਨ ਗਨੀਮ ਹੈ ਰਜਾਇ ਕਰੀਮ ਹੈ ਸਮਸਤ ਜੁਗ ਹੈ ਸਾਹਿਬ ਕਰਾਂਗੇ ਨਰਕ ਪ੍ਰਣਾਸ਼ ਹੈ ਬਹਿਸਤਲ ਨਿਵਾਸ ਹੈ ਸਰਬਲ ਗਵਾਨੈ ਵੇ ਸਰਵਾਨੈ ਤਮਾਮ ਤੁਮੀ ਜੈ ਸਮਸਤਲ ਅਜੀਜ ਹੈ ਪਰਮ ਪਰਮੀਸ ਸਮਸਤਲ ਅਦੀਸ ਹੈ ਦੇ ਸੁਲ ਲੇਖਾ ਮੇਸੁਲ ਭੇਖ ਹੈ ਜਮੀਨ ਜਮਾਮੀ ਕੋਲ ਹੈ ਕਰੀ ਮੁਲ ਕੁਮਾਲ ਇੱਕ ਜੁਰਤ ਜਮਾਲ ਹੈ ਕਚਲੰਗ ਪ੍ਰਕਾਸ਼ ਮਿੱਤੋ ਸੁਭਾ ਸੰਘ ਅਜਬ ਸਰੂਪ ਕੇ ਮਿੱਤੋ ਬਭੂਤ ਕੇ ਮਿੱਤੋ ਬਸਾਂ ਕੇ ਆਤੰਕ ਪ੍ਰਭਾਂ ਕੇ ਚੱਲੰਗ ਅਨੰਗ ਕੇ ਮਿੱਤੋ ਅਭੰਗ ਮਦ ਫਾਰ ਸੰਤੋ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮਦਾਮ ਵਰ ਵਰ ਗੰਜ ਹਰ ਨਰ ਪਰ ਭਾਜਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖਣ ਬਰ ਨਰ ਅਮੰਡਨ ਭਵਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅੰਸ਼ ਜੰਗ ਆਸਨ ਭੰਗ ਉਪਮਾ ਪਾਰ ਗਤਮਿਤ ਉਦਾਰ ਜਲ ਥਲ ਮੰਡ ਦਿਸ ਵਿਸ ਭੰਡ ਜਲ ਥਲ ਮਹੰਤੁ ਦਿਸ ਵਿਸ ਬੇਅੰਤਨ ਭਵਨਾਸ ਤ੍ਰ ਤਰ ਧੁਰਾਸ ਵਾ ਜਾਨ ਬਾਹੁ ਕੈ ਸੁਦਾਹੁ ਅੰਕਾਰ ਆਦਿ ਕਥਨੀ ਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤਰਨ ਨਾਮ ਅੰਸ਼ ਜਗਾਤ ਅਜ ਜਨਾਮ ਬਾਤ ਅੰਚਨ ਜਗਾਤ ਅਣ ਰੰਜ ਬਾਤ ਅਣ ਟੁੱਟ ਭੰਡਾਰ ਅਣਠ ਅੱਡ ਬਾਰ ਅਡੀਠ ਧਰਮਤ ਢੀਠ ਕਰ ਮਨ ਬ੍ਰਣ ਅਨੰਤ ਦਾਤ ਮਹੰਤ ਹਰ ਬੋਲ ਮਨਾ ਸੰਤੋ ਪ੍ਰਸਾਦ ਕਰੁਣਾਲਯ ਹੈ ਹਰ ਕਾਲਯ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਸਰਵ ਵਾਰਨ ਹੈ ਧਰਤ ਕੇ ਧਰਨ ਹੈ ਜਾ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰ ਪਰ ਹੈ ਸਰਵੰ ਕਰ ਹੈ ਸਰਪਾਸ ਹੈ ਸਰਵਨਾਸ ਹੈ ਕੁਰਨਾਕਰ ਹੈ ਵਿਸ਼ੰਕਰ ਹੈ ਸਰਵੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇਪਨ ਹੈ ਕੁਰਨਾਕਰ ਹੈ ਜਪਾ ਜਾਪੈ ਥਪਾ ਥਾਪੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਹੈ ਅਮ੍ਰਿਤਾ ਅਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਣੀ ਤ੍ਰਿਤ ਹਮ ਤੀਸੁਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਅਜਬਾ ਕ੍ਰਿਤ ਅਮ੍ਰਿਤਾ ਅਮ੍ਰਿਤ ਹੈ ਨਰਨਾਇਕ ਹੈ ਕਲਕਾਇਕ ਹੈ ਵਿਸ਼ੰਕਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਪਾਇਕ ਹੈ ਪਾਪਾਂਜਨ ਹਰ ਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭਜੰਗ ਪ੍ਰਜਾ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮ ਰਾਜ ਸੰਘ ਤਾਮ ਸਿੰਘ ਸ਼ਾਂਤ ਰੂਪੇ ਨਮ ਪਰਮ ਤਤੰਗ ਤਤੰਗ ਸਰੂਪੇ ਨਮ ਯੋਗ ਜੋਗੀ ਨਮ ਗਿਆਨ ਗਿਆਨੀ ਨਮ ਮੰਤਰ ਮੰਤਰ ਨਮ ਧਿਆਨ ਧਿਆਨੇ ਨਮ ਯੁੱਧ ਯੁੱਧੇ ਨਮ ਗਿਆਨ ਗਿਆਨੀ ਨਮ ਭੋਜ ਭੋਜੇ ਨਮ ਪਾਨ ਪਾਨੇ
नमो कला करता नमो शांत रूपे नमो इंद्र इंद्रे नादंग बभूते कलंकर रूपे अलंकर अलंके नमो आसास नमो भंग भांके अभंगी स्वरूपे अनंगी अनामे त्रिभंगी त्रिकाले नंगी अकामे का श्री छंद अजय भय भय भू अजू नाश काश गांज भंज लख पाकाल जल लेख वेग नाम काम गाह टाह नाते प्रमाते जोनी मोनी नारागिन नरंगिन रूपिण रेखे अकर्मंग भरमंग अंजे लेखे पजांग प्रजा छंद नमस्तल प्रणामे समस्तल प्रणाशे अगंजल नामे समस्तल निवासे निरकामंग बपूते समस्तल स्वरूपे कुकर्म प्रणाशी सुधर्मंग बपूते सदा सचदानंद सतंग प्रणाशी करिमुल कुनंदा समस्तल निवासी अजाय भूतिक जाय विगनीमे हरियंग करियंग करिमल रहीमे चत्र चक्रवर्ती चत्र चक्र भोगते स्वयं भव सुभंग सर्वदा सर्वजुगते दुकालंग प्रणासी दयालंग स्वरूपे सदा अंग संगे अपंग अंग विभूते दुकालंग प्रणासी दयालंग स्वरूपे सदा अंग संगे अपंग अंग विभूते एक ओंकार सतगुरु प्रसाद पातशाह दसवीं तो प्रसाद सवैये श्रावक सुध समूह सिधान के दिख प्रकार जोग जति के सूर सुरार्दम सुध सुधातिक संत समुनिक मति के सारी देश को देख रहे हो मत को उन्हें देखित प्राण पति के श्री भगवान की पाई कृपा होते कृति बने कृति के माते मतांग जर जर स्वांग अनुपतांग सुरंग सवारे कोतरांग रंग सी कूदत पौन के गौण को जात निवारी पारी पजान के भू भली बैद न्यावशी सन जात बिचारे ते भय तो कहा भूप तंद को नांगी पाए पधारे जीत फिर सब दे सदसान को बाज ढोल मृदंग नगारी गुंजत गूढ़ गजान के सुंदर हंसत है राज हजारी भूत पवख भवान के भूपत कौन गन नहीं जात बिचारी श्रीपा श्री भगवान भजे बनंत कौंत के ताम सिधारी तीर्थ नांद दमदान संजम ने मनिक बसेख वेद पुराण के देव कुरान जमीन जमान सुबान के पेख पौन आहार जति जाता सब सुब चार हजार क देख श्री भगवान भजे बन भूपत एक रत्ती मन एक नान लेख शुद्ध सुबादरंत दबाह सुसा सुनादुर जान दलेंगे पारी गुमान परे मन में कर पर्वत पंख हलिना हलेंगे तोर रीन मरोरम वासन मत मतंगन मान मलेंगे श्रीपा श्री भगवान कृपा बैनू त्याग जान दान चलेंगे वीर पार बड़े बरियार बचार सार की तार पछैया तोर देश मलंद मवासन मत गजान के मान मलैया गाड़ गड़ान को तोड़ नहा सुबतनी चक चार लवैया साहिब श्री सब को सरनायक जाचक नेक सो एक दवैया दानव देव नंदन साचर भूत भवख भवान जपेंगे जीव जिते जल मैं थल मैं पल ही पल मैं सब थाप तपेंगे पुन पर तापन बाढ़ जय तन पापन के बहु पुंज खपेंगे सास मुह प्रसन्न फिर जागू सत्र स्वभाव लोग चपेंगे मन विंदर गजन रात बजाऊ तुर लोको राज करेंगे कोट स्नान गजात कदान उन्हें स्वम बरसात भरेंगे ब्रह्मेश्वर बिशन सची पातांत फस जम फास परेंगे जे नर श्री पद के प्रसें पाग ते न फिर न देह तरेंगे कहा भयो जो दो लोचन मूद कह बैठ रहे बख ध्यान लगायो नाथ प्रिय लिए सात समुन्द्र लोग पर लोग वायो बास कियो मैं ख्यान सो बैठ कह ऐसे ही ऐसी सुबह से बतायो साच कहो सुन लियो सब जन प्रेम की उतनी प्रपायो काहू ल पाहन पूछ दरे सर काउन लंगर लटकायो काहू लखर वाची दिशा मैं काहू पुछा को शीश नवायो खूब तान को पूजत है पश कौ मृदान को पूजन धायो कूर कर आयो जो सभी जाग श्री भगवान को भेद ना पायो कौ बतान को पूजत है पास कौ मृदान को पूजन धायो कूर कर आयो जो सभी जाग श्री भगवान को भेद ना पायो एक ओंकार वाहिगुरु जी की फतेह पातशाह दसवीं कवि उवाच बेनती चौपाई हमरी करो हाद रचा पूर्णो चित की इच्छा तव चरणन मन रह हमारा अपना जान करो प्रत पारा हमरे दुट सब तुम कहो आप आद मोय बचाव सुखी बस मोरो पर वारा सेवक सिख सब कर तारा मोर छानज कर द करिय सब रणको आ संघरिय पूर्ण होए हमारी आशा तोर भजन की रह प्यासा तुम्हें छाड़ कोई अवर ना ते आऊ जो अवर चाहू तुम ते पाऊ सेवक सिख हमारे तारी है चुन चुन शत्र हमारे मारिय हा फाद मुझे वरी है मरण काल का त्रास निवरी है हु जो सदा हमारे पचाओ श्री अस्त जु करियो रचा राख लियो मुरखन हारी साहेब संसाय प्यारे दीन बंद दुष्टन के हंता तुमो पुरी चतुर दस कंता काल पाए ब्रह्मा बाप तरा काल पाए शिव जु अवतरा काल पाए कर विष्ण प्रकाशा सकल काल का किया तमाशा जबन काल जोगी शिव कियो वेद राज ब्रह्मा जो थियो जबन काल सब लोग सुवारा नमस्कार है ताए हमारा
ਜਮਨ ਕਾਲ ਸਭ ਜਗਤ ਬਨਾਇਓ, ਦੇਵਦੈ ਜਚਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਸੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸ਼ਿਵ ਕਣ ਕੋ ਸ਼ਿਵ ਗੁਣ ਸੁਖ ਦੀਓ, ਛਤਰਨ ਕੋ ਪਲ ਮੋਹ ਬਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀਏ, ਕੇ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਾਬਦ ਕਰ ਕਰਾ ਕਰਤਾਰਾ, ਪ੍ਰਜਾ ਧਰ ਤਵ ਦੇਹ ਅਪਾਰਾ, ਜਾਬਾ ਕਰ ਕਰ ਤੋ ਕਬ ਹੂੰ, ਤੋ ਮੈਂ ਮਿਲ ਦੇਹ ਧਰ ਸਭ ਹੂੰ, ਜੇਤੇ ਬਦਨ ਸਿਰਟ ਸਭ ਧਾਰਾ, ਆਪ ਆਪਣੀ ਬੂਝ ਉਚਾਰਾਏ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦਾਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਨੀਲੋ ਨਾਦ ਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ, ਤਾਕੋ ਕਰਪਾ ਹਨਨ ਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕੋ ਕਹਿ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭੈ ਬਹੁ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੁਹ ਤੇਤੀ, ਤੁਮਰਾ ਲਖਣ ਜਾਏ ਪਸਾਰਾ, ਕਿਹਬ ਸਜਾ ਪ੍ਰਥਮ ਸੰਸਾਰਾ, ਇਕੈ ਰੂਪ ਅਨੂਪ ਸਰੂਪਾ, ਰੰਕ ਪਿਓ ਰਾਵ ਕਈ ਬਹੁ ਭੰਡ, ਜੇ ਰਿਸੇ ਤਜਕੀਨੀ, ਉਤਪਜ ਖਾਨ ਬਹੁ ਰਚ ਦੀਨੀ, ਕਉ ਪੁਲ ਰਾਜਾ ਹੋਇ ਬੈਠਾ, ਕਉ ਸ਼ਮਟ ਪਿਓ ਸ਼ੰਕਰ ਅਕੈਠਾ, ਸਿਗਰੀ ਸਿਰਸ਼ ਦਿਖਾਇ ਅਚਾਂਬਵ, ਆ ਜੁਗਾ ਸਰੂਪ ਸਜਾਂਬਵ, ਅਬ ਰਚਾ ਮੇਰੀ ਤੁਮ ਕਰੋ, ਸਿੱਖੋ ਬਾਰ ਸਿੱਖ ਸੰਗਰੋ, ਦੁਸ਼ਟ ਜਿੱਤੇ ਉੱਠ ਬਤੁੱਤ ਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਤੋਜ ਤਵ ਸ਼ਰਣੀ ਪਰੇ, ਤਨਕੇ ਦੁਸ਼ਟ ਦੁੱਖ ਤੋਆ ਮਰੇ, ਪੁਰਖ ਜਮਨ ਪਗ ਪਰੇ ਤਿਹਾਰੀ, ਤਿਨਕੇ ਤੁਮ ਸੰਕਟ ਸਭਟਾਰੀ, ਜੋ ਕਲ ਕੋ ਕਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨ ਐ, ਰੱਛਾ ਹੋਏ ਤਾਂ ਇਹ ਸਭ ਕਾਲਾ, ਦੁਸ਼ਟ ਅਰਿਸ਼ਟ ਅਰਿੰਦਤ ਕਾਲਾ, ਕ੍ਰਿਪਾ ਦ੍ਰਿਸ਼ਤਨ ਜਾਹੀ ਨਿਹਰ ਹੋ, ਤਾਂ ਕਿ ਤਾਪ ਤਨਕ ਮੋਹਰ ਹੋ, ਰਿੱਧ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਸ਼ ਸਕੈ ਨਾ ਕੋਈ, ਏਕ ਬਾਰ ਜੰਤ ਮੈਂ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ, ਜੈਨ ਨਰ ਨਾਮ ਤਿਹਾਰੋ ਕਹਾ, ਦਰਦ ਦੁਸ਼ਟ ਦੁਖ ਤੇ ਰਾਹਾ, ਖੜਕੇ ਤੁਮੈ ਸ਼ਰਨ ਤਿਹਾਰੀ, ਆਪਾ ਦੈ ਲਿਹੋ ਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਖੜਕੇ ਤੁਮੈ ਸ਼ਰਨ ਤਿਹਾਰੀ, ਆਪਾ ਦੈ ਲਿਹੋ ਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਨਾਨਿਆ ਸ਼ਬਦ ਉਤਾਂ ਗਾ ਬੋ ਹਰੀ ਕੇਰਾ, ਮੰਜੀਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੋ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਏ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸੇ, ਆਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿੱਤ ਘਰ ਧਾਰੀਆ, ਪੰਜ ਦੂਤ ਉਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੀ, ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰਨ ਹਦਵਾਜੀ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਉਦਵਾਸ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸਨੋ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ, ਜਾਣਿਆ ਨਾ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ, ਆ ਕਰ ਕਿਰਪਾ ਕਰ ਵੇ ਖੱਟੇ ਗਿਆਨ ਅੰਜਨ ਸਾਰੇ, ਅੰਦਰ ਜਨ ਕਾਮੋ ਤੁੱਟਾ ਤਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਸਨੋਰ, ਕਿਆ ਕਰਹਿ ਵਿਚਾਰਿਆ ਕਿ ਪਰਮ ਭੋਲੇ ਫਿਰੈ ਦੈ, ਦਿਸਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਪਾਵੈ, ਕਹਿ ਨਾਨਕ ਜਿਸ ਦੇ ਪਿਆਰੇ ਸੋਏ ਜਨ ਪਾਵਿਆ, ਵੋ ਸੰਤ ਪਿਆਰੂ ਅਕਤ ਕੀ ਕਰੈ ਕਹਾਣੀ, ਕਰੈ ਕਹਾਣੀ ਅਕਤ ਕੇਰੀ ਕਹਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ,
ਹੁਕਮ ਮੰਨਿਓ ਗੁਰੂ ਕੇ ਰਾਗਾਵ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਪੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜੰਠ ਗੋਲੀ ਪਾਈ ਆ ਕੁਰਬਾਨ ਕੀਤਾ ਤੇ ਸਭ ਬਿਟੋ ਜਨਮੋ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੁਕਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਹ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈ ਹੈ ਸਾਕਾ ਮੂਲੇ ਨਾ ਖਿੱਚੈ ਜਤੰਤ ਪਛੋ ਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਣੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੁ ਆਖ ਵਖਾਣ ਆਖਾਂ ਤਾਂ ਵੇਖੈ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਾਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੂਹ ਜੇਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਏ ਇੱਕ ਵੇਖ ਪਰਸ ਨੂੰ ਆਇਆ ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇ ਰਿਬਖ ਮਾਰਗ ਤਲਣਾ ਲਵ ਲੋ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਕੀ ਵਾਲੋ ਨਿੱਕੀ ਇਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੋ ਚਲੋ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੂੰ ਚੱਲਣਾ ਜੰਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਏ ਹੀ ਸਿਆਹ ਹਰ ਸਦਾ ਤੇ ਆਵੇ ਸੁਣਾ ਕਥਾ ਸੁਣਾਏ ਆਪਣੀ ਸੇ ਗੁਰਦੁਆਰ ਹੈ ਸੁਖ ਪਾਵੇ ਕਹਿ ਨਾਲ ਸੱਚੇ ਸਾਹਿਬ ਜੋ ਪਾਵੈ ਤਵੈ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਤਨਕਾ ਮਨ ਵਸਿਆ ਜੰਤਰੋਂ ਲਿਖਿਆ ਆਇਆ ਇੱਕ ਫਿਰੈ ਹਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵੇ ਤੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵੇ ਤੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਲ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਈ ਸਹਿਸਾ ਜੀਉ ਮਿਲੀ ਨਾ ਕਿਤੇ ਸੰਜਮ ਧੋਤਾ ਜਾਏ ਮਨ ਧੋਵ ਸ਼ਬਦ ਲਾਗੋ ਹਰ ਸੁਰ ਹੋ ਚਿੱਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ ਜੀਓ ਮੇਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੇਲੇ ਤਿੰਨ ਜਨਮ ਜੂਐ ਹਾਰਿਆ ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾ ਹੀ ਫਿਰ ਜਉਂ ਬੇਤਾਲਿਆ ਕਹਿ ਨਾਨਕ ਜਨ ਸੱਚ ਤਜਾ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਚ ਪਹੁੰਚੈ ਨਾ ਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿੰਨੀ ਖੱਟਿਆ ਫਲੇ ਸੇ ਬਣ ਜਾ ਰੇ ਕਹਿ ਨਾਨਕ ਜਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੇ ਆਪ ਛੜ ਸਦਾ ਰਹਿ ਪਰਣਾ ਗੁਰ ਬਿਨਾ ਵਰਨ ਜਾਣਾ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥਾ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਇਆ ਵੋ ਸਿੱਖ ਸਤਿਗੁਰੂ ਕੇ ਪਿਆਰੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਡੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਅਣਤ ਕਰ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਰ ਲੈ ਮੈਂ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਾਨਾ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨਾਪੇ ਜਿਸਨੂੰ ਦੇ ਬੁਝਾਈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸ਼ਕਤ ਆਪ ਉਪਾਇ ਕਰ ਤਾਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖੈ ਗੁਰਮੁਖ ਸਹਿ ਬੁਝਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਓ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲਾ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਏ ਜਿਸਨੂੰ ਆਂਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ
माता गुदर मैं व्रत पाल करी सो क्यों मनो विसारी है मनो क्यों विसारी है वरदाता जे अग्न मैं आहार पहुंचावे उसनों कहो पोह न सकी जिसनो अपनी लब लावे अपनी लिवे पेला है गुरमुख सदा संभाली है कह नानके वरदाता सो क्यों मनो विसारी है जैसी अगन उधर मैं तैसी बार माया माया अगन सब एक जी करता खेल रचाया जात भाणा ता जमया परिवार भला पाया लिव छुड़की लगी तृष्णा माया अमर वरताया ए माया ज तर विसरम उपजा भाव दूजा लाया कह नान गुर प्रसादी जिन्ना लिव लागी तिनी विचे माया पाया राप मुल कह मुल न पाया जाए मुल न पाया जाए कि सब टोरे लोक विरलाई ऐसा सतगुरु जी मिले तसनो सिर सौंपीए बिचो आप जाए जिसता जियो तस मल रह हर वसै मन आय राप मुल कह भागत ना के नानका जिन हर पलै पाए हर रास मेरी मन वनजारा हर रास मेरी मन वनजारा सतगुर तेरा जानी हर हरनत जप्यो जी औलाह कट्यो दिहाड़ी हो तंत ना मिलया जिन हर आपे पाणा कह नानक हर रास मेरी मन हुआ वनजारा हे रसना तू अण रस रात रही तेरी प्यास ना जाए होरत केता जे तेरा हर रस पल्लै न पाए हर रस पाए पल्लै पिया हर रस बहुत तृष्णा लाग आई एहो हर रस करमी पाईए सतगुरु मिलै जस आए कह नानक होर अण रस अविसरे जार वस मनाई श्री रा मेरे हर तुम मैं जोत रखी ता तू जग मैं आया हर जोत रखी तुद विच तातु जग मैं आया हर आपे माता पे पिता जिन जी उपाय जग दिखाया गुर प्रसादी बुझिया ता चलत होवा चलत नदरी आया कह नानक सृष्ट का मूल रचिया जोत राखी तातु जग मैं आया मन चाओ पया प्रभागम सुनया हर मंगल गाओ सखी गृह मंदिर बनया हर गाओ मंगल सखी सोग दुख ना व्यापाए गुर चरण लागे दिन सुभागे अपना फिर जापाए अनंत बाणी गुर शब्द जानी हर नाम हर रस भोगो कह नानक प्रभु आप मिलया करण कारण जोगो शरीरा मेरे जग में आए कह क्या तुद कर्म कमाया के कर्म कमाया तुद शरीरा जा तू जग में आया जिन हर तेरा रचन रचया सो हर मन ना वसाया गुर प्रसादी हर मन वसया पूर्व लिखिया पाया कह नानक केहो शरीर प्रवान होगा जिन सतगुरु स्यों चित लाया ए नेत्रो मेरे हर तुम मैं जो तरी हर बनावरण देखो कोई हर बनावरण देखो कोई नदरे हर निहालिया हो वै संसार तुम देख दे हर का रूप हर रूप नदरी आया गुर प्रसादी बुझया जा वेखा हर एक है हर बनावरण कोई कह नानक केह नेत्रा दसे सतगुर मिले दब दृष्ट हुए श्रवनो मेरे ओ सच है सुनने नो बठाए साचा सुनने नो पठाए शरीर लाए सुनो सत बाणी जित सुनी मंतन हरिया हो रसना रस माणी साचा लख वडाणी ताकि गत कही ना जाए कह नानक अमृत नाम सुनो पवित्र होवो साचा सुनने नो पठाए हर जीव गुफा अंदर राका वाजा पवन वजाया वजाया वाजा पवन नौ द्वारे प्रगट किए दसवां गुप्त रखाया गुरुद्वारा लाए भाव निकला दसवां द्वार दिखाया तह अनेक रूप नाव नाव नैद तहदा अंत न जाई पाया कह नानक कर प्यार है जियो गुफा अंदर रख कै वाजा पवन बजाय साचा सोहिला साचा कर गावो गावो ता सोहिला कर साचा जिथे सदा सच ते आवे सचो ते आवे जात दुभावे गुरमुख जना बजावे ए सच सब नाका खसम है जिस बख्शी सो जन पावे हे कह नानक सच सोहिला सचै कर गावहि आनंद सुनो वड भागियो सगल मनोरथ पूरे पार ब्रह्म प्रपाया उतरे सगल विसूरे दुख रोग संताप उतरे सुनी सच्ची बाणी संत साधन पै सरसे पूरे गुरते जानी सुनते पुनीत कहते पवित सतगुर रहया पर पूरे बिनवंत नानक गुर चरण लागे वाजे अनहद तूरे सुनते पुनीत कहते पवित सतगुर रहया पर पूरे बिनवंत नानक गुर चरण लागे वाजे अनहद तूरे वाहिगुरु जी का खालसा वाहिगुरु जी की फतेह तू ठाकुर तुम पहिया।

ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਤ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ।

जन्म मरण दुख जाई हुआ सिफत खसम दी नूर अरसों पुरशों चटिया।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪੰਜਵਾਂ ਬਾਹਰ ਟੁੰਡਣ ਤੇ ਛੂਟ ਪਰੇ ਗੁਰ ਕਰ ਹੀ ਮਾਹੇ ਦਿਖਾਇਆ ਥਾ ਅਨਭਉ ਅਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੋੜਨ ਕਤ ਹੂੰ ਜਾਇਆ ਥਾ ਮਾਣਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਮੋਲ ਨ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਥਾ ਰਹਾਓ ਅਦਿਸ਼ਟ ਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦੁਆਰ ਵਜੇਉ ਤੈ ਅੰਮ੍ਰਿਤ ਨਾਮ ਚੁਆਇਆ ਥਾ ਤੋਟ ਨਾਹੀ ਮੰਤ੍ਰਿਸ਼ਨਾ ਬੂਜੀ ਅਖੁੱਟ ਭੰਡਾਰ

0: ਪੈ ਬਾਤ ਕਹਾਂ ਆਪ ਮੁਕਤ ਕਮ ਮੌਕੋ ਪ੍ਰਭ ਮੇਲੇ ਐਸੋ ਕਾਲ ਆਰਾਉ ਤਪਸੀ ਕਰਕੇ ਦੇਹੀ ਸਾਦੀ ਮਨੁਆ ਦੇ ਦਿਸਥਾਨਾ ਬ੍ਰਹਮਚਾਰ ਬ੍ਰਹਮਚਰ ਜਕੀਨਾ ਹਿਰਦੇ ਪੈ ਗੁਮਾਨਾ ਸੰਨਿਆਸੀ ਹੋਏ ਕੈ ਤੀਰਥ ਪਰਮਿਓ ਉਸ ਮੈਂ ਕ੍ਰੋਧ ਬੇਗਾਨਾ
1: ਰੋਟੀਆਂ ਨੂੰ ਕਹਿਓ ਪਾਵਾਂ ਵਰਤ ਨੇਮ ਕਰਮ ਖਟ ਕਿੰਨੇ ਬਾਹਰ ਦੇਖ ਭੇਖ ਦਿਖਾਵਾਂ ਗੀਤ ਨਾਦ ਮੁਖ ਰਾਗ ਲਾਪੈ ਮਨ ਨਹੀਂ ਹਰ ਹਰ ਗਾਵਾਂ ਹਰ ਕਸੂਗ ਲੋਭ ਮੋਹ ਰਹਿਤ ਹੈ ਨਿਰਮਲ ਹਰ ਕੇ ਸੰਤਾ ਤਿਨਕੀ ਧੂੜ ਪਾਏ ਮਨ ਮੇਰਾ ਜਾਦਿਆ ਕਰੇ ਭਗਵੰਤਾ ਕੋ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰ ਜਾਮੀ ਹਰ ਰਾਇਆ ਸਭ ਕੁਛ ਜਾਣੇ ਮੇਰੇ ਜੀ ਕਾ ਪ੍ਰੀਤਮ ਬਿਸਰ ਗਏ ਬਕਵਾਇਆ ਰਾਉ ਦੂਜਾ ਮਾਰੂ ਮਹੱਲਾ ਪੰਜਵਾਂ ਕੋਟ ਲੱਖ ਸਰਬ ਕੋ ਦਾਤਾ ਜਿਸ ਹਿਰਦੇ ਨਾਮ ਤੁਮਾਰਾ ਨਾ ਜਾ ਕੋ ਨਾਮ ਨਾ ਦੀਆ ਮੇਰੇ ਸਤਿਗੁਰ ਸੇ ਮਰ ਜਨਮੇ ਗਵਾਰਾ ਮੇਰੇ ਸਤਿਗੁਰ ਹੀ ਪਤ ਰਾਖ ਚੀਤ ਆਵੇ ਤਬ ਹੀ ਪਤ ਪੂਰੇ ਬਿਸਰਤ ਰਲੀਏ ਖਾਕ ਰਾ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਛਦਰ ਵਿਕਾਰਾ ਹਰ ਕਾ ਨਾਮ ਨਿਧਾਨ ਕਲਿਆਣਾ ਸੁਖ ਸਹਿਜ ਉਸਾਰਾ ਮਾਇਆ ਰੰਗ ਬਿਰੰਗ ਖਿੰਨ ਮੈਂ ਜਿਉ ਬਾਦਰ ਕੀ ਛਾਇਆ ਸੇ ਲਾਲ ਪਏ ਗੂੜੇ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ਨਾਮੋ ਵਡਿਆਈ ਸੁਭਾ ਨਾਨਕ ਖਸਮ ਹਮਾ ਪਿਆਰਾ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਓਂਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ ਬਣ ਤ੍ਰਿਣ ਤ੍ਰੈ ਪਵਨ ਪਾਣੀ ਚਾਰ ਵੇਦ ਚਾਰੇ ਖਾਣੀ ਖੰਡ ਦੀਪ ਸਭ ਲੋਆ ਏਕਕ ਬਾਵੈ ਤੇ ਸਭ ਹੋਆ ਕਰਨੇ ਹਾਰਾ ਬੂਜੋ ਰੇ ਸਤਿਗੁਰ ਮਿਲੇ ਤਸੂਜੇ ਰੇ ਰਹਾਉ ਤ੍ਰੈ ਗੁਣ ਕੀ ਆਪ ਸਾਰਾ ਨਰਕ ਸੁਰਗ ਅਵਤਾਰਾ ਹੋਮੈ ਆਵੈ ਜਾਈ ਮਨ ਟਿਕਨਾ ਪਾਵੈ ਰਾਈ ਬਾਜ ਗੁਰੂ ਗਵਾਰਾ ਮਿਲ ਸਤਿਗੁਰ ਨਿਸਤਾਰਾ ਹੂੰ ਕਰਮ ਕਮਾਣੇ ਤੇ ਤੈ ਬੰਧਨ ਗਲਾਣੇ ਮੇਰੀ ਮੇਰੀ ਧਾਰੀ ਊਹਾਂ ਪੈਰ ਲੁਹਾਰੀ ਸੋ ਗੁਰ ਮਿਲੇ ਇੱਕ ਪਛਾਣੇ ਜਿਸ ਹੋਵੇ ਭਾਗ ਮਥਾਣੇ ਸੋ ਮਿਲਿਆ ਜੇ ਹਰ ਮਨ ਪਾਇਆ ਸੋ ਭੁੱਲਾ ਜੇ ਪ੍ਰਭੂ ਪਲਾਇਆ ਨੈ ਆਪੋ ਨੈ ਆਪੋ ਮੂਰਖ ਗਿਆਨੀ ਜੈ ਕਰਾਵੈ ਸੋ ਨਾਮ ਬਿਖਾਨੀ ਤੇਰੇ ਅੰਤਨ ਪਾਰਾ ਵਾਰਾ ਜਨ ਨਾਨਕ ਸਦਬਲਿਹਾਰਾ ਮਾਰੂ ਮਹੱਲਾ ਪੰਜਵਾਂ ਮੋਣੀ ਮੋਹਿਲਿਆ ਤ੍ਰੈ ਗੁਣੀਆਂ ਲੋਭ ਵਿਆਪੀ ਝੂਠੀ ਦੁਨੀਆਂ ਮੇਰੀ ਮੇਰੀ ਕਰਕੇ ਸੰਚੇ ਅੰਤ ਕੀ ਵਾਰ ਸਗਲ ਲੈ ਛਲੀਆ ਨਿਰਭਉ ਨਿਰੰਕਾਰ ਦੇ ਅਲਿਆ ਜੀ ਜੰਤ ਸਗਲੇ ਪ੍ਰਿਤ ਪਲੀਆ ਰਾਮ ਏਕੇ ਸਰਮ ਕਰ ਗਾਢੀ ਗੱਡ ਹੈ ਏਕੇ ਸੁਪਨੇ ਦਾਮ ਨਾ ਛੱਡ ਹੈ ਰਾਜ ਕਮਾਏ ਕਰੀ ਜਿਨ ਬਥੈਲੀ ਤਾਂ ਕੇ ਸੰਗਨ ਚੰਚਲ ਚਲੀਆ ਏਕੇ ਪ੍ਰਾਣ ਪਿੰਡ ਤੇ ਪਿਆਰੀ ਏਕ ਸੰਚੀ ਤਜ ਬਾਪ ਮਹਿ ਤਾਰੀ ਸੋ ਤਮੀਤ ਪ੍ਰਾਂਤ ਤੇ ਗੁਜੇ ਤਾਂ ਕਹਿ ਨਿਕਟ ਨ ਹੋਈ ਖਲੀਆ ਹੋਏ ਅਵਧੂਤ ਬੈਠਾ ਲਾਇ ਤਾਰੀ ਜੋਗੀ ਜਤੀ ਪੰਡਿਤ ਬਿਚਾਰੀ ਗ੍ਰਹਿ ਮੜੀ ਮਸਾਣੀ ਬਨਵੈ ਬਸਤੇ ਉਠ ਤੇ ਉਠ ਤਿਨਾ ਕੇ ਲਾਗੀ ਭਲੀਆ ਕਾਟੇ ਬੰਧਨ ਠਾਕਰ ਜਾਂਕੇ ਹਰ ਹਰ ਨਾਮ ਬਸਿਓ ਜੀ ਤਾਂ ਕਹਿ ਸਾਹ ਸੰਗ ਪਏ ਜਨ ਮੁਕਤੇ ਗਤ ਪਾਈ ਨਾਨਕ ਕੋ ਨਾਨਕ ਨੈ ਨਦਰ ਨਿਹਲੀਆ ਮਾਰੂ ਮਹੱਲਾ ਪੰਜਵਾਂ ਸਿਮਰੋ ਏਕ ਨਿਰੰਜਨ ਸੋ ਚਾਂਤੇ ਵਿਰਥਾ ਜਾਤ ਨ ਕੋ ਮਾਤ ਗਰਭ ਮੈਂ ਜਿਨ ਪ੍ਰਿਤ ਪਾਰਿਆ ਜਿਉ ਪਿੰਡ ਦੇ ਸਾਜ ਸੁਭਾਰਿਆ ਸੋਈ ਵਿਧਾਤਾ ਖਿਨ ਖਿਨ ਜਪੀਏ ਜਿਸ ਸਿਮਰਤ ਅਵਗਣ ਸਭ ਟਕੀਏ ਚਰਨ ਕਮਲ ਉਰ ਅੰਤਰ ਧਾਰੋ ਵਿਖਿਆ ਬਨਤੇ ਜਿਉ ਅਧਾਰੋ ਕਰਨ ਭਲਾ ਮਿਟੇ ਬਿਲ ਲਾਟਾ ਜਪ ਗੋਬਿੰਦ ਪਰਮ ਪਾ ਫਾਟਾ ਸਾਧ ਸੰਗ ਬਿਰਲਾ ਕੋ ਪਾਏ ਨਾਨਕ ਤਾਂ ਕੇ ਬਲ ਬਲ ਜਾਏ ਰਾਮ ਨਾਮ ਮਨ ਤਨ ਅਧਾਰਾ ਜੋ ਸਿਮਰੇ ਤਿਸ ਕਾ ਨਿਸਤਾਰਾ ਨਾਨਕ ਤਾਂ ਕੇ ਬਲ ਬਲ ਜਾਏ, ਰਾਮ ਨਾਮ ਮਨ ਤਨ ਅਧਾਰਾ, ਜੋ ਸਿਮਰੇ ਤਿਨਸਕਾ ਨਿਸਤਾਰਾ, ਰਹਾਉ ਮਿਥਿਆ ਵਸਤ ਸਤ ਕਰ ਮਾਨੀ, ਹਿਤ ਲਾਇਓ ਸਠ ਮੂੜ ਗਿਆਨੀ, ਕਾਮ ਕ੍ਰੋਧ ਦਰੋਹ ਮਦ ਮਾਤਾ, ਕੌਡੀ ਬਦਲੇ ਜਨਮ ਗਵਾਤਾ, ਆਪਣਾ ਛੂੜ ਪਰਾਈਏ ਰਾਤਾ, ਮਾਇਆ ਮਦ ਮਨ ਤਨ ਸੰਗਰ ਜਾਤਾ, ਤਿਸਨਾ ਨ ਬੂਝੇ ਕਰਤਕ ਲੋਲਾ, ਊਣੀ ਆਸ ਮਿਥਿਆ ਸਭ ਭੁੱਲਾ, ਆਵਤ ਕੇਲਾ ਜਤ ਕੇਲਾ, ਹਮ ਤੁਮ ਸੰਗ ਝੂਠੇ ਸਭ ਭੁੱਲਾ, ਪਾਏ ਟਗੌਰੀ ਆਪ ਭਲਾਇਆ, ਨਾਨਕ ਕੀਰਤਨ ਜਾਏ ਮਠਾਇਆ, ਪਸ਼ੂ ਪੰਖੀ ਭੂਤ ਅਰ ਪ੍ਰੇਤਾ, ਬਹੁਵਿਧ ਜੋਨੀ ਪਿਰਤ ਨੇਤਾ, ਜੈ ਜਾਨੋ ਤੈ ਰਹਿ ਨ ਪਾਵੈ, ਥਾਨ ਬਿਹੂਨ ਉਠ ਉਠ ਫਿਰ ਧਾਵੈ, ਮਨ ਤਨ ਵਾਸਨਾ ਬਹੁਤ ਵਿਸਤਾਰਾ, ਅਮਹੇਵ ਮੂਠੋ ਬੇਚਾਰਾ, ਅਨਕ ਦੁਖ ਕਰ ਬਹੁਤ ਸਜਾਈ, ਤਾਂ ਕੀ ਕੀਮਤ ਕਹਿਣ ਨਾ ਜਾਈ, ਪ੍ਰਭ ਸਿਵਰ ਪ੍ਰਭ ਬਿਸਰਤ ਨਰਕ ਮੈਂ ਪਾਇਆ, ਤੈ ਮਾਤ ਨਾ ਬੰਧ ਨਾ ਮੀਤ ਨਾ ਜਾਇਆ, ਜਿਸ ਕੋ ਹੋਤ ਕਿਰਪਾਲ ਸੁਆਮੀ, ਸੋ ਜਨ ਨਾਨਕ ਪਾਰ ਗਰਾਮੀ, ਪਰਮਤ ਪਰਮਤ ਪ੍ਰਭ ਸਰਨੀ ਆਇਆ, ਦੀਨਾ ਨਾਥ ਜਗਤ ਪਿਤ ਮਾਇਆ, ਪ੍ਰਭ ਦਿਆਲ ਦੁਖ ਦਰਦ ਵਿਧਾਰਨ, ਜਿਸ ਪਾਵੇ ਤਿਸ ਹੀ ਨਿਸਤਾਰਨ, ਅੰਧ ਕੂਪ ਤੇ ਕਾਢਨ ਹਾਰਾ, ਪ੍ਰੇਮ ਭਗਤ ਹੋਵਿਤ ਨਿਸਤਾਰਾ, ਸਾਧ ਰੂਪ ਆਪਣਾ ਤਨ ਧਾਰਿਆ, ਮਹਾਗਨ ਤੇ ਆਪ ਵਾਰਿਆ, ਜਪ ਤਪ ਸੰਜਮ ਇਸ ਤੇ ਕਿਛ ਨਾਹੀ, ਆਦ ਅੰਤ ਪ੍ਰਭ ਅਗਮ ਗਾਹੀ, ਨਾਮ ਦੇਹ ਮੰਗੇ ਦਸ ਤੇਰਾ, ਹਰ ਜੀਵਨ ਪਦ ਨਾਨਕ ਪ੍ਰਭ ਮੇਰਾ, ਮਾਰੂ ਮਹੱਲਾ ਪੰਜਵਾਂ, ਕਹਿਤ ਕੋਡਹਿ ਕਾਬੂ ਲੋਗਾਂ, ਮੌਨ ਦੀਨ ਕਰ ਪਾਈ ਐਸੀ ਜਾਨ ਪਾਈ, ਸਰਨ ਸੂਰੋ ਗੁਰਦਾਤਾ ਰਾਖੇ ਆਪ ਵਢਾਈ, ਰਾਮ ਭਗਤਾਂ ਕਾ ਆਗਿਆਕਾਰੀ, ਸਦਾ ਸਦਾ ਸੁਖਦਾਈ, ਆਪਣੇ ਕੋ ਕਿਰਪਾ ਕਰਿਓ ਇਕ ਨਾਮ ਤੇ ਆਏ, ਨਾਨਕ ਦੀਨ ਨਾਮ ਮੰਗੇ ਦੁਤੀਆ ਪਰਮ ਚਕਾਈ, ਮਾਰੂ ਮਹੱਲਾ ਪੰਜਵਾਂ, ਮੇਰਾ ਠਾਕਰ ਅਤ ਪਾਰਾ, ਮੋਹ ਸੇਵਕ ਵਿਚਾਰਾ, ਮੋਹਨ ਮੋਹਨ ਲਾਲ ਮੇਰਾ ਪ੍ਰੀਤਮ ਮਨ ਪਰਾਨਾ, ਮੋਕੋ ਦਿਓ ਦਾਨਾ ਰਾਮ, ਸਗਲੇ ਮੈਂ ਦੇਖੇ ਜੋਈ, ਬੀਜੋ ਵਰਨਾ ਕੋਈ, ਜੀਅਨ ਪ੍ਰਿਤਪਾਲ ਸਮਾਹੇ, ਹੈ ਉਸੇ ਆਹੇ, ਦਇਆ ਮੋਹੇ ਕੀਜੇ ਦੇਵਾ, ਨਾਨਕ ਲਾਗੋ ਸੇਵਾ, ਮਾਰੂ ਮਹੱਲਾ ਪੰਜਵਾਂ, ਪਤ ਧਾਰਨ ਤਾਰਨ ਬਲ ਬਲ ਬਲੇ ਬਲ ਜਾਈਐ, ਐਸਾ ਕੋਈ ਭੇਟੇ ਸੰਤ ਜਿਤ, ਹਰ ਹਰੇ ਹਰ ਧਿਆਈਐ, ਮੋਕੋ ਕੋਈ ਨ ਜਾਣਤ ਕਹੀਅਤ, ਦਾਸ ਤੁਮਾਰਾ ਇਹੋ ਓਟ ਧਾਰਾ, ਰਾਮ ਸਰਬ ਧਾਰਨ ਪਿਤ ਪਾਰਨ, ਇਕ ਬਿਨੋ ਦੀਨਾ, ਤੁਮਰੀ ਬਿਦ ਤੁਮ ਹੀ ਜਾਨੋ, ਤੁਮ ਜਲ ਹਮ ਮੀਨਾ, ਪੂਰਨ ਵਿਸਤੀਰਨ ਸਵਾਮੀ, ਆਹੇ ਆਇਓ ਪਾਛੇ, ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ, ਅਟਲ ਖਿਓ ਦੇਵਾ ਮੋਹਨ ਅਲਖ ਪਾਰਾ, ਦਾਨ ਪਾਵੋ ਸੰਤ ਸੰਗ ਨਾਨਕ ਰੇਨ ਦਸਾਰਾ, ਮਾਰੂ ਮਹੱਲਾ ਪੰਜਵਾਂ, ਤ੍ਰਿਪਤ ਕਹਾਏ ਸੰਤਾਂ, ਗੁਰਜਾਨੇ ਜਿਨ ਮੰਤਾ, ਤਾਂ ਕੀ ਕਿਛ ਕਹਿਣ ਨਾ ਜਾਈ, ਜਾ ਕੋ ਨਾਮ ਵਡਾਈ, ਲਾਲ ਮੋਲਾ ਲਾਲੋ ਅਗਹਿ ਤੋਲਾ ਨਾਮੋ, ਰਹਾਉ ਅਵਗਤ ਸਿਉ ਮਨ ਮਾਨਿਆ ਮਾਨੋ, ਗੁਰਮਤਿ ਤਤਵ ਗਿਆਨੋ, ਪੇਖਤ ਸਰ ਸਗਲ ਤੇ ਆਨੋ, ਤਜਿਓ ਮਨ ਤੇ ਬਿਮਾਨੋ, ਨਿਚਲ ਤਿਨਕਾ ਠਾਣਾ, ਗੁਰ ਤੇ ਮਹਿਲ ਪਛਾਣਾ, ਆਂਦਿਨ ਗੁਰਮਿਲ ਜਾਗੇ, ਹਰ ਕੀ ਸੇਵਾ ਲਾਗੇ, ਪੂਰਨ ਤ੍ਰਿਪਤ ਕਾਏ ਸਹਿਜ ਸਮਾਧ ਸਪਾਏ, ਹਰ ਭੰਡਾਰ ਹੱਥ ਆਇਆ, ਨਾਨਕ ਗੁਰ ਤੇ ਪਾਇਆ, ਮਾਰੂ ਮਹੱਲਾ ਪੰਜਵਾਂ, ਘਰ ਛੇਵਾਂ ਦੋਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਛੋੜ ਸਗਲ ਸਿਆਣਪਾ, ਮਿਰ ਸਾਧ ਤੇ ਆਗ ਗੁਮਾਨ, ਅਬਰ ਸਭ ਕੁਛ ਮਿੱਥਿਆ ਰਸਨਾ, ਰਾਮ ਰਾਮ ਬਖਾਨ, ਮੇਰੇ ਮਨ ਕਰਨ ਸੁਣ ਹਰ ਨਾਮ।

मिले सुख विश्राम, गुर प्रसाद नानक बखाने, हर भजन तत् ज्ञान, मारू महला पांजवा, जिनी नाम विसारिया से होत देखे खे, पुत्र मित्र बिलास बिनता तुटते ने, मेरे मन नाम नित नित ले, जलत नाही अगन सागर, सुख मन तन दे राव, बिरख छाया जैसे बिनसत, पवन झूलत में, हर भगत दृढ़ मिल साध नानक, तेरे काम आवत हे, मारू महला पांजवा, पुरख पूर्ण सुखे दाता, संग वस्तो नीता, मरे ना आवे ना जाए, बिनसे व्यापत उसन ना सीता, मेरे मन नाम स्यों कर प्रीत, चेत मन में हर हर निधाना, ए निर्मल रीत राम, कृपाल दयाल गोपाल गोविंद, जो जपे तिस सीधा, नव नव तन चतर सुंदर, मन नानक ते संग बीधा, मारू महला पांजवा, चलत बैसत सोबत जागत, गुरमंत्र हृदय चितार, चरण सन पज संग साधु, भव सागर उतरे पारा, मेरे मन नाम हिरदे तार, कर प्रीत मन तन लाए हर स्यों, अवर सगल विसारा, रहाओ जियो मन तन प्राण प्रभ के, तू आपन आप निभार, गोविंद भज सब स्वार्थ पूरे, नानक कहु ना हारा, मारू महला पांजवा, तज आप विनसी ताप रेन साधु थियो, तिसे प्राप्त नाम तेरा, कर कृपा जस दियो, मेरे मन नाम अमृत पियो, आठ साध विसार होछे, आठ साध आन साध विसार होछे, अमर जुग जुग जियो राम, नाम एक रस रंग नामा, नाम लागी लियो, मीत साजन सखा बंदप, हर एक टह नानक कियो, मारू महला पांचवा, प्रतपाल माता उधर राखे, अग्न देत ना सेक, सोई स्वामी यहाँ राखे, बूझ बुद्ध विवेका, मेरे मन नाम की कर टेक, तिसे बूझ जिस जिन तू किया, प्रभ कारण कारण एक राम, चेत मन मह तज सियाणप, छोड़ सगले पेक, सिमर हर हर सदा नानक, तरे कई अनेका, मारू महला पांजवा, पदत पावन नाम जाको, नाथ को है नाथ, महा पव जल महे तुलहो, जाको लिखियो माता, डूबे नाम बिन कहन साथ, कारण कारण चेतना आवे, दे कर रखे हाथ राव, साध संगत गुण चरण, हर नाम अमृत पाथ, करो कृपा मरार माधो, सुन नानक जीवे गाथा, मारू अंजलि महला पांजवा, कार सतवा इक कार सतगुर प्रसाद, संजोग विजोग तुरो ही हुआ, पंच तात कर पुतला किया, साहे कै फरमायड़े, जी देही विच जियो आए पिया, जिथे अग्न पखे पढ़हारे, उर्द मुख महा गवारे, सा सा समाले सोए, उथे खसम छाए लिया, बिचों गर्भे निकले आया, खसम विसार दुनी चित लाया, आवे आवे जाए पवाइये जोनी, रहन न कथे थाए पिया, मेहरबान रख लियन आपे, जी जंत सब तिसके थापे, जन्म पदार्थ जिन जिन चलिया चलिया, नानक आया सो परवान थिया, मारू महला पांजवा, बैदो न भाई भैनो न पाई, एक सहाई राम है, जे कीता जिसो होवे पापा, मल्लो तोवे सो सिमरो प्रधान है, कट कटे बस सर्वे निभासे, अस्तर जाका थान है, आवे न जावे संगे समावे, पूरन जाका काम है, भक्त जना का राखन हारा, संत जीवे जप प्राण धारा, कारण कारण समर्थ स्वामी, नानक तिस करवान है, एक ओंकार सतगुर प्रसाद, मारू महला नामा, हर को नाम सदा सुखदाई, जाको सिमरे जा मल उदरिया, गन का हूंगत पाई राम, कंचाली को राज सभा में, राम नाम सुध का आई, ताके दुख रिव करना मैं, अपनी पैज बढ़ाई, जे नर जस कृपा निध गायो, ताको पियो सहाई, कौ नानक मैं ही भरोसै, गही आन सरनाई, मारू महला नामा,
अब मैं कहो करोरी माई सगल जन्म वेखे अन स्यो खोयो सिमरियो नाहे कन्हाई राम काल फास जब घर मैं मिली ते सुध सब बिसराई राम नाम बिन जा संकट मैं को अब होत सहाय सो संपते अपनी कर मानी शिन में पही पराई कौ नानक जय सोच रही मन हर जस कभू न गाई मारू महला नामा माई मैं मन को मान ना त्याग्यो माया के मद जन्म सिरायो राम भजन नहीं लाग्यो राव जम को डंड परियो सेरी ऊपर तब सोबत तै जाग्यो कहाँ होते अब कह पछताए छूटत नाहिन पाग्यो ए चिंता उपजी कट में जब गुर चरणन न राग्यो सफल जन्म नानक तब हुआ जो प्रभ जस मैं पाग्यो मारु अष्टपदियां महला पहला कार पहला इक कार सतगुर प्रसादा वेद प्राण कथे सुने हारे मुने अनेक वेद प्राण कथे सुने हारे मुने अनेका अठ सतीस बौकना परम था के पीका साचो साहेब निर्मलो मन माने एका तू अजर अवर अमर तू सब चालन हारी नाम रसायन पाए लै पर हर दुख पारी राम हर पढ़िए हर बुझिए गुरमति नाम धारा गुर पूरे पूरे मत है पूरे शब्द विचारा अठ सत तीर्थ हर नाम है किलविक काटन हारा जल बिलोवे जल मते तत लोड़े अंध ज्ञाना गुरमति दद मितिए अमृत पाइये नाम निधाना मनमुख तत ना जाननी पशु माहे समाना होमे मेरा मरी मर मर जमे बारो भारा गुर के सबदे जे मरे फिर बने न दूजी भारा गुरमति जग जीवन मन बसे सब कुल धारण हार सच्चा वखर नाम है सच्चा भपारा लाहा नाम संसार है गुरमति बिचारा दूजे पाए कार कमावनी नित रोटा संसारा सची संगत थान सच सच्चे कर बारा सच्चा भोजन पाओ सच सच नाम धारा सच्ची वाणी संतोखिया सच्चा शब्द विचारा रस भोगन पात साइया दुख सुख संघारा मोटा नाओ तराइये गल अवगण पारा मानस दात ना हो वै तू दाता सारा अगमे गोचर तू तनी अवगत पारा गुर परस गुर सबदी दर जोइये हम मुक्ते भंडारा नानक मेल ना चुकई साचे बपारा मारू महला पहला बिखबो ताल दिया दिया समुंद मिजार कंधी दिस ना आवे ना उर बार ना पारा वंजे हाथ ना केवटू जल सागर सराल बाबा जग फाथा महाजाला गुर प्रसादी उबरे सच्चा नाम संभाल राम सतगुरु है बहुता शब्द लगावन हार तिथे पवन पावको ना जल ना कारा जिथे सच्चा सच नाए पव जल तारन हार गुरमुख लंगे से पार पए सच्चे सिउ लिवलाए आवा गौण निभारिया ज्योति ज्योत मिलाए गुरमति सहज उपजे सच्चे रहे समाए सप पढ़ाई पाइये बिख अंतर मन रोस पूर्व लिखिया पाइये किसनू दीजे दोस गुरमुख गढ़ से सुने मन मने नाम संतोष मार्ग मछ पाइये कुंडी जाल बताए दुरमत पाता पाइये फिर पछो ताए जमन मरना सूजय कीर्तन मेटिया जाए होमे बिख पाए जगत पाया शब्द वसे बिख जाए जरा जो ना सके सच रहे लिवलाए जीवन मुक्त सो आखिए जिस विचों मैं जाए तंदे तब त्याग बाध्या ना बुझे विचारा जमन मरन विसारिया मन मुख मुगद गवार गुर राखे से उभरे सच्चा शब्द विचारा सोहट पिंजर प्रेम के बोले बोलन हार सच चुगे अमृत पिए उडे उडे ना एका उडे तई का भार गुर मिलिए खसम पछाणिए कौ नानक मोख द्वार मारू महला पहला शब्द मरे ता मार मर भागो किस पै जाओ जिसके डर के तय भागी है अमृत ता को नाओ
ਮਾਰੇ ਰਾਖੇ ਏਕ ਤੂੰ ਬੀਜੋ ਨਾਹੀਂ ਤਾਉ ਬਾਬਾ ਮੈਂ ਕੁਚੀਲ ਕਾਚੋ ਮਤਹੀਨ ਨਾਮ ਬਿਨਾਂ ਕੋ ਕੁਛ ਨਹੀਂ ਪੁਗੁਰ ਪੂਰੇ ਪੂਰੀ ਮਤਕਹੀਨ ਰਹਾਉ ਅਵਗਣ ਸੁਭਰ ਗੁਣ ਨਹੀਂ ਬਿਨ ਗੁਣ ਕਿਉਂ ਕਰ ਜਾਉ ਸਹਿਜ ਸ਼ਬਦ ਸੁਖ ਉਪਜੇ ਬਿਨ ਭਾਗਾਂ ਤਨ ਨਾਹੇ ਜਿਨ ਕੇ ਨਾਮ ਨਾ ਮਨ ਵਸੇ ਸੇ ਬਾਧੇ ਦੁੱਖ ਸਹਾਏ ਜਿਨੀ ਨਾਮ ਵਿਸਾਰਿਆ ਤੇ ਕਿਸੇ ਕਿਤੇ ਆਏ ਸੰਸਾਰ ਆਗੇ ਪਾਛੇ ਸੁਖ ਨਹੀਂ ਗਾਢੇ ਲਾਦੇ ਸ਼ਾਰਾ ਵਿਛੜਿਆ ਮੇਲਾ ਨਹੀਂ ਦੁੱਖ ਘਣੋ ਜਮ ਦੁਆਰ ਅੱਗੇ ਕਿਆ ਜਾਣਾ ਨਾਹੀਂ ਮੈਂ ਭੁੱਲੇ ਤੂੰ ਸਮਝਾਏ ਭੁੱਲੇ ਮਾਰਗ ਜੋ ਦੱਸੇ ਤਿਸਕੇ ਲਾਗੂ ਪਾਏ ਗੁਰਬਿਨ ਦਾਤਾ ਕੋ ਨਹੀਂ ਕੀਮਤ ਕਹਿਣ ਨਾ ਜਾਏ ਸਾਜਨ ਦੇਖਾਂ ਤਾਂ ਗੱਲ ਮਿਲਾਂ ਸੱਚ ਬਿਠਾਇਓ ਲੇਖ ਮੁਖ ਤੇ ਹਾਣੇ ਧਨ ਕੜੀ ਗੁਰਮੁਖ ਆਕੀ ਦੇਖ ਤੁਦ ਪਾਵੇ ਤੂੰ ਮਨ ਵਸੇ ਨਦਰੀ ਕਰਮ ਵਿਸੇਖ ਭੁੱਖ ਪਿਆਸ ਜੇ ਪਵੇ ਕਿਆ ਤਿਸ ਮਾਰੋ ਮੰਗੋ ਦੇ ਬੀਜੋ ਸੂਜੇ ਕੋ ਨਹੀਂ ਮਨ ਤਨ ਪੂਰਨ ਦੇ ਜਿਨ ਕੀਆ ਤਿਨ ਦੇਖਿਆ ਆਪ ਵਡਾਈ ਦੇ ਨਗਰੀ ਨਾਇਕ ਨਵਤਣੋ ਬਾਲਕ ਲੀਲ ਅਨੂਪਾ ਨਾਰਨ ਪੁਰਖ ਨਾ ਪੰਖਣੋ ਸਾਚੋ ਚਤਰ ਸਰੂਪਾ ਜੋ ਤਿਸ ਪਾਵੈ ਸੋ ਥੀਏ ਤੂੰ ਦੀਪਕ ਤੂੰ ਧੂਪਾ ਗੀਤ ਸਾਧ ਚਾਖੇ ਸੁਣੇ ਬਾਦ ਸਾਧ ਤਨ ਰੋਗਾ ਸੱਚ ਪਾਵੈ ਸਾਚੋ ਚਵੈ ਛੂਟੇ ਸੋਗ ਬਿਜੋਗਾ ਨਾਨਕ ਨਾਮ ਨਾ ਬਿਸਰੇ ਜੋ ਤਿਸ ਪਾਵੈ ਸੋ ਹੋਗਾ ਮਾਰੂ ਮਹੱਲਾ ਪਹਿਲਾ ਸਾਚੀ ਕਾਰ ਕਮਾਵਣੀ ਹੋਰ ਲਾਲਚ ਬਾਦ ਇਹ ਮਨ ਸੱਚੇ ਮੋਇਆ ਜੇਵਾ ਸੱਚ ਸਾਦਾ ਬਿਨ ਆਵੇ ਕੋ ਰਸ ਨਹੀਂ ਹੋਰ ਚੱਲੇ ਬਿਕਲਾਦ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੇ ਜਿਉਂ ਫਰਮਾਵੇ ਤਿਉਂ ਚੱਲਾਂ ਸੱਚ ਲਾਲ ਪਿਆਰੇ ਰਾਮ ਆਂਦੇ ਲਾਲੇ ਚਾਕਰੀ ਗੋਲੇ ਸਿਰ ਮੀਰਾ ਗੁਰਬਚਨੇ ਮਨ ਵਿਚਿਆ ਸ਼ਬਦ ਮਨ ਧੀਰਾ ਗੁਰਪੂਰੇ ਸਵਾਸ ਹੈ ਕਾਟੇ ਮਨ ਪੀਰਾ ਲਾਲਾ ਗੋਲਾ ਧਨੀ ਕੋ ਕਿਆ ਕਹੋ ਵਡਿਆਈਐ ਭਾਣੇ ਬਖਸੇ ਪੂਰਾ ਧਨੀ ਸਚਕਾਰ ਕਮਾਈਐ ਵਿਛੜਿਆ ਕੋ ਮੇਲ ਲਏ ਗੁਰ ਕੋ ਬਲ ਜਾਈਏ ਲਾਲੇ ਗੋਲੇ ਬਤ ਖਰੇ ਗੁਰ ਕੀ ਮਤ ਨੀਕੇ ਸਾਚੀ ਸੁਰਤ ਸੁਹਾਵਣੇ ਮਨਮੁਖ ਮਤ ਪੀਕੇ ਮਨ ਤਨ ਤੇਰਾ ਤੂੰ ਪ੍ਰਭ ਸੱਚ ਤੀਰਕ ਤੁਰ ਕੇ ਸੱਚੇ ਵੈਸਣ ਉੱਠਣਾ ਸੱਚ ਭੋਜਨ ਪਾਕਿਆ ਚਿਤ ਸੱਚੇ ਵੀ ਤੂੰ ਸੱਚਾ ਸਾਚਾ ਰਸ ਚਾਖਿਆ ਸਾਚੇ ਘਰ ਸਾਚੇ ਰੱਖੇ ਗੁਰਬਚਨ ਸੁਪਾਖਿਆ ਮਨਮੁਖ ਕੋ ਆਲਸ ਘਣੋ ਫਾਥੇ ਉਹ ਜਾੜੇ ਫਾਥਾ ਚੁਗੇ ਨਿਤ ਚੁਗੜੇ ਲਗਬੰਧ ਬਿਗਾੜੇ ਗੁਰਪ੍ਰਸਾਦੀ ਮੁਕਤ ਹੋਏ ਸਾਚੇ ਨਿਜ ਤਾੜੇ ਅੰਦਨ ਲਾਲਾ ਬੇਦਿਆ ਪ੍ਰਭੇ ਤਪਿਆਰੇ ਬਿਨ ਸਾਚੇ ਜਿਉਂ ਜਲ ਬਲੋ ਝੂਠੇ ਬੇਕਾਰੇ ਬਾਦਾ ਬਾਦ ਕਾਰਾਂ ਸਭ ਛੋਡੀਆਂ ਸਾਚੀ ਤਰ ਤਾਰੇ ਜਿਨੀ ਨਾਮ ਵਿਸਾਰਿਆ ਤਿਨਾ ਠੌਰ ਨਾ ਠਾਉ ਲਾਲੇ ਲਾਲਚ ਤਿਆਗਿਆ ਪਾਇਆ ਹਰ ਨਾਉ ਤੂੰ ਬਖਸੇ ਤਾਂ ਮੇਲ ਲਏ ਨਾਨਕ ਬਲ ਜਾਉ ਮਾਰੂ ਮਹੱਲਾ ਪਹਿਲਾ ਲਾਲੇ ਗਾਰਬ ਛੋਡਿਆ ਗੁਰ ਕੈ ਪੈ ਸਹਿਜ ਸਪਾਈ ਲਾਲੇ ਖਸਮ ਪਛਾਣਿਆ ਵੱਡੀ ਵਡਿਆਈ ਖਸਮ ਮਿਲੀਏ ਸੁਖ ਪਾਇਆ ਕੀਮਤ ਕਹਿਣ ਨਾ ਜਾਈ ਲਾਲਾ ਗੋਲਾ ਖਸਮ ਕਾ ਖਸਮੇ ਵਡਿਆਈ ਗੁਰਪ੍ਰਸਾਦੀ ਉਭਰੇ ਹਰ ਕੀ ਸਰਨ ਆਈ ਰਾਉ ਲਾਲੇ ਨੂੰ ਸਿਰ ਕਾਰ ਹੈ ਤੁਰ ਖਸਮ ਪਰਮਾਈ ਲਾਲੇ ਹੁਕਮ ਪਛਾਣਿਆ ਸਦਾ ਰਹੇ ਰਜਾਈ ਆਪੇ ਮੀਰਾ ਬਖਸ ਲੈ ਵੱਡੀ ਵਡਿਆਈ ਆਪ ਸੱਚਾ ਸਭ ਸੱਚ ਹੈ ਗੁਰਸ਼ਬਦ ਵਿਜਾਈ ਤੇਰੀ ਸੇਵਾ ਸੋ ਕਰੇ ਜਿਸ ਨੂੰ ਲਹਿ ਤੂੰ ਲਾਏ ਬਿਨ ਸੇਵਾ ਕਿਨੇ ਨ ਪਾਇਆ ਦੂਜੇ ਭਰਮ ਖਵਾਈ ਸੋ ਕਿਉ ਮਨੋ ਵਿਸਾਰੀਏ ਨਿਤ ਦੇਵੇ ਚੜੇ ਸੁਭਾਇਆ ਜਿਉ ਪਿੰਡ ਸਭ ਤਿਸਕਾ ਤਿਸਦਾ ਸਭ ਤਿਨੇ ਵਿੱਚ ਪਾਇਆ ਜਾ ਕਿਰਪਾ ਕਰੇ ਤਾਂ ਸੇਵੀਏ ਸੇਵ ਸੱਚ ਸਮਾਇਆ ਲਾਲਾ ਸੋ ਜੀਵਤ ਮਰੇ ਮਰ ਵਿੱਚੋਂ ਆਪ ਗਵਾਏ ਬੰਧਨ ਟੁੱਟੇ ਮੁਕਤ ਹੋਏ ਤ੍ਰਿਸ਼ਨਾ ਅਗਨ ਵਜਾਏ ਸਭ ਮੈਂ ਨਾਮ ਨਿਦਾਨ ਹੈ ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਅਵਗਣ ਹਾਰ ਤੁਧ ਜੇਵੜ ਦਾਤਾ ਕੋ ਨਹੀਂ ਤੂੰ ਬਖਸਨ ਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰਸਾਗਰ ਅੰਮ੍ਰਿਤ ਸਰ ਜੋ ਇੱਛੇ ਸੋ ਪਲ ਪਾਏ ਨਾਮ ਪਦਾਰਥ ਅਮਰ ਹੈ ਹਿਰਦੇ ਮਨ ਵਸਾਏ ਗੁਰਸੇਵਾ ਸਦਾ ਸੁਖ ਹੈ ਜਿਸ ਨੂੰ ਹੁਕਮ ਨਾਏ ਸੋਈਨਾ ਰੂਪਾ ਸਭ ਧਾਤ ਹੈ ਮਾਟੀ ਰਲ ਜਾਏ
ਬੇ ਨਾਵੇ ਨਾਲ ਨਾ ਚੱਲੇ ਸਤਿਗੁਰ ਬੂਝ ਬਜਾਈ ਨਾਨਕ ਨਾਮ ਰਤੇ ਸੇ ਨਿਰਮਲੇ ਸਾਚੇ ਰਹੇ ਸਮਾਈ ਮਾਰੂ ਮਹੱਲਾ ਪਹਿਲਾ ਹੁਕਮ ਬਿਆ ਰਹਿਣਾ ਨਹੀਂ ਤੁਰ ਤੁਰ ਫਾਟੇ ਚੀਰੇ ਇਹ ਮਨ ਅਵਗਣ ਬਾਧਿਆ ਸੌ ਦੇਹ ਸਰੀਰੇ ਪੂਰੇ ਗੁਰਬਖਸਾਈਏ ਸਭ ਗੁਣੀ ਫਕੀਰੇ ਕਿਉਂ ਰਹੀ ਇਹ ਉੱਠ ਚੱਲਣਾ ਬੁਝ ਸ਼ਬਦ ਵਿਚਾਰਾ ਜਿਸ ਤੂੰ ਮੇਲੇ ਸੋ ਮਿਲੇ ਤੁਰ ਹੁਕਮ ਪਾਰਾ ਰਹਾਉ ਜਿਉ ਤੂੰ ਰਾਖੇ ਤਿਉਂ ਰਹਾਂ ਜੋ ਦੇਹ ਸੋ ਖਾਉ ਜਿਉ ਤੂੰ ਚਲਾਵੇ ਤਿਉਂ ਚੱਲਾਂ ਮੁਖੇ ਅੰਮ੍ਰਿਤ ਨਹਾਉ ਮੇਰੇ ਠਾਕਰ ਹੱਥ ਬੜੇ ਆਈਆਂ ਮੇਲੇ ਮਨ ਚਾਹੋ ਕੀਤਾ ਕੈਸਾ ਲਾਈਏ ਕਰ ਦੇਖੇ ਸੋਏ ਜਿਨ ਕੀ ਅਸ ਮਨ ਵਸੇ ਮੈਂ ਅਵਰ ਨਾ ਕੋਏ ਸੋ ਸਾਚਾ ਸ ਲਾਈਏ ਸਾਚੀ ਪਤ ਹੋਏ ਪੰਡਿਤ ਪੜਨ ਨਾ ਪਹੁੰਚੇ ਬਵਾਲ ਜੰਜਾਲ ਪਾਪ ਪੁੰਨ ਦਿਆ ਸੰਗ ਮੈਂ ਖੁਥਿਆ ਜਮਕਾਲਾ ਪੰਡਿਤ ਪੜਨਾ ਪਹੁੰਚੇ ਬਵਾਲ ਜਾਲਾ ਪਾਪ ਪੁੰਨ ਦੋਏ ਸੰਗ ਮੈਂ ਖੁਥਿਆ ਜਮਕਾਲਾ ਵਿਛੋੜਾ ਪਹੁ ਵਿਸਰੇ ਪੂਰਾ ਰਖਵਾਲਾ ਜਿਨ ਕੀ ਲੇਖੇ ਪਤ ਪਏ ਸੇ ਪੂਰੇ ਭਾਈ ਪੂਰੇ ਪੂਰੀ ਮਤ ਹੈ ਸੱਚੀ ਵਡਿਆਈ ਦੇਂਦੇ ਤੋਟ ਨਾ ਆਵੇ ਲੈ ਥਕ ਪਾਏ ਖਾਰ ਸਮੁੰਦ ਸੇਵੀਏ ਦੇ ਤੋਟ ਨਾ ਆਵੇ ਮੇਰੇ ਪ੍ਰਭ ਭਾਵਨ ਸੇ ਉਜਲੇ ਸਭ ਮੈਲ ਭਰੀ ਜੈ ਮੈਲਾ ਉਜਲ ਤਾਂ ਥੀਏ ਪਾਰਸ ਸੰਗ ਭੀਜੈ ਬੰਨੇ ਸਾਚੇ ਲਾਲ ਕੇ ਕਿਨ ਕੀਮਤ ਕੀ ਜੈ ਭੇਖੀ ਹੱਥ ਨਾ ਲੱਭੇ ਤੀਰਥ ਨਹੀਂ ਦਾਨੇ ਪੁੱਛੋ ਬੇਦ ਪੜੰਤਿਆਂ ਮੁੱਠੀ ਬਿਨ ਮਾਨੇ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਮਾਰੂ ਮਹੱਲਾ ਪਹਿਲਾ ਮਨਮੁਖ ਲਹਿਰ ਕਰ ਤਜ ਬਿਗੁਚੇ ਅਵਰਾ ਕੇ ਕਰ ਹੇਰੇ ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੇ ਦੁਰਮਤ ਘੁੰਮਣ ਘੇਰੇ ਦਿਸ ਅੰਤਰ ਪਵੇ ਪਾਠ ਪੜ ਥਾਕਾ ਤ੍ਰਿਸ਼ਨਾ ਹੋਏ ਬਧੇਰੇ ਕਾਚੀ ਪਿੰਡੀ ਸ਼ਬਦ ਨਾ ਚੀਨੇ ਉਧਰ ਭਰੇ ਸੈਸੇ ਢੋਰੇ ਬਾਬਾ ਐਸੀ ਰਵਤ ਰਹੇ ਸੰਨਿਆਸੀ ਗੁਰ ਕੇ ਸ਼ਬਦ ਏਕ ਲਿਵ ਲਾਗੇ ਤੇਰੇ ਨਾਮ ਰਤੇ ਤ੍ਰਿਪਤਾਸੀ ਰਾਂ ਘੋਲੀ ਗੇਰੂ ਰੰਗ ਚੜਾਇਆ ਵਸਤਰ ਭੇਖ ਭਿਕਾਰੀ ਕਾਪੜ ਫਾਰ ਬਣਾਈ ਖਿੰਤਾ ਚੋਲੀ ਮਾਇਆ ਧਾਰੀ ਘਰ ਘਰ ਮੰਗੇ ਜਗ ਪਰ ਬੋਧੇ ਮਨ ਅੰਧੇ ਪਤਹਾਰੀ ਭਰਮ ਭਲਾਣਾ ਸ਼ਬਦ ਨਾ ਚੀਨੇ ਜੂਏ ਬਾਜੀ ਹਾਰੀ ਅੰਤਰ ਅਗਨ ਨਾ ਗੁਰਖਿਨ ਬੂਝੇ ਬਾਹਰ ਪੋਹਰ ਤਾਪੇ ਗੁਰ ਸੇਵਾ ਬਿਨ ਭਗਤ ਨਾ ਹੋਵੇ ਕਿਉਂ ਕਰ ਚੀਨ ਸੇ ਆਪੇ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਰਾਮ ਅੰਤਰ ਆਤਮ ਜਾਪੇ ਅਰਸਾ ਤੀਰਥ ਭਰਮ ਬਿਗੁਚੇ ਕਿਉਂ ਮਿਲ ਧੋਵੇ ਪਾਪੇ ਛਾਣੀ ਕਾਕ ਵਿਭੂਤ ਚੜਾਈ ਮਾਇਆ ਕਾ ਮਗ ਜੋਏ ਅੰਤਰ ਬਾਹਰ ਏਕ ਨ ਜਾਣੇ ਸੱਚ ਕਹੇ ਤੇ ਸੋਹੇ ਪਾਠ ਪੜੇ ਮੁਖ ਝੂਟੋ ਬੋਲੇ ਨਿਗੁਰੇ ਕੀ ਮਤ ਹੋਏ ਨਾਮ ਨ ਜਪੇ ਕਿਉਂ ਸੁਖ ਪਾਵੇ ਬਿਨ ਆਵੇ ਕਿਆ ਸੋਹੇ ਮੁੰਡ ਮਡਾਏ ਜਟਾ ਸਿੱਖ ਬਾਧੇ ਮੋਹਨ ਰਹੇ ਅਭਿਮਾਨਾ ਮਨੁਆਂ ਡੋਲੇ ਦੇ ਦਿਸ ਤਾਵੇ ਬਿਨ ਰਤ ਆਤਮ ਗਿਆਨਾ ਅੰਮ੍ਰਿਤ ਛੋਟ ਮਹਾ ਬਿਖ ਪੀਵੇ ਮਾਇਆ ਕਾ ਦੇ ਬਾਨਾ ਕੀਰਤਨ ਮਿੱਟੀ ਹੁਕਮ ਨ ਬੂਝੇ ਪਸ਼ੂਆਂ ਮਹਿ ਸਮਾਨਾ ਹੱਥ ਕੰਡ ਮੰਡਲ ਕਾਪੜਿਆ ਮਨ ਤ੍ਰਿਸ਼ਨਾ ਉਪਜੇ ਭਾਰੀ ਇਸਤਰੀ ਧਜ ਕਰ ਕਾਮ ਬਿਆਪਿਆ ਚਿਤ ਲਾਇਆ ਪਰ ਨਾਰੀ ਸਿੱਖ ਕਰੇ ਕਰ ਸ਼ਬਦ ਨ ਚੀਨੇ ਲੰਪਟ ਵਾ ਹੈ ਬਜਾਰੀ ਅੰਤਰ ਵਿਖ ਬਾਹਰ ਨਿਭਰਾਤੀ ਤਾਂ ਜਮ ਕਰੇ ਕੁਵਾਰੀ ਸੋ ਸੰਨਿਆਸੀ ਸੋ ਸਤਿਗੁਰ ਸੇਵੈ ਵਿਚੋਂ ਆਪ ਗਵਾਏ ਸਾਧਨ ਭੋਜਨ ਕੀ ਆਸਨ ਕਰੇ ਅਚਿੰਤ ਮਿਲੇ ਸੋ ਪਾਏ ਬਕੇਨ ਬੋਲੇ ਕਿ ਮਾਂ ਧਨ ਸੰਗ੍ਰਹਿ ਤਾਮਸ ਨਾਮ ਜਲਾਏ ਧਨ ਗਹਿਰੀ ਸੰਨਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ ਆਸ ਨਿਰਾਸ ਰਹੇ ਸੰਨਿਆਸੀ ਏਕ ਸਿਉ ਲਿਵ ਲਾਏ ਹਰ ਰਸ ਪੀਵੇ ਤਾਂ ਚੰਦ ਆਵੇ ਨਿਜ ਕਰ ਤਾੜੀ ਲਾਏ ਮਨੁਆ ਨਡੋਲੇ ਗੁਰਮੁਖ ਬੂਝੇ ਤਾਵਤ ਵਰਜ ਰਹਾਏ ਗ੍ਰਹਿ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਬ੍ਰਹਮਾ ਵਿਸ਼ਨ ਮਹੇਸ਼ ਸ੍ਰੇਸ਼ਟ ਨਾਮ ਰਤੇ ਵਿਚਾਰੀ ਖਾਣੀ ਬਾਣੀ ਗਗਨ ਪਤਾਲੀ ਜਨ ਤਾਂ ਜੋ ਤਤ ਮਾਰੀ ਸਭ ਸੁਖ ਮੁਕਤ ਨਾ ਧੁਨ ਬਾਣੀ ਸੱਚ ਨਾਮ ਉਰ ਧਾਰੀ ਨਾ ਬਿਨਾ ਨਹੀਂ ਛੂਟਸ ਨਾਨਕ ਸਾਚੀ ਤਾਤੋਂ ਤਾਰੀ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਸੰਯੋਗ ਪਾਏ ਰਕਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਉਧਰ ਲਿਵ ਲਾਗੇ ਸੋ ਪ੍ਰਭ ਸਾਰੇ ਦਾਤ ਕਰੇ
ਸੰਸਾਰ ਭਵ ਜਲ ਕਿਉਂ ਤਰੇ, ਗੁਰਮੁਖ ਨਾਮ ਨਿਰੰਜਨ ਪਾਈਏ, ਅਫਰਿਓ ਪਾਰ ਅਪਾਰ ਟਰੇ ਰਾਮ, ਤੇ ਗੁਣ ਵਿਸਰ ਗਏ ਅਪਰਾਧੀ, ਮੈਂ ਬਹੁ ਰਾਹ ਕਿਆ ਕਰੋ ਹਰੇ, ਤੂੰ ਦਾਤਾ ਦਿਆਲ ਸਵੇ ਸਿਰ, ਅਹਿਨਸ ਦਾਤਾ ਸਮਾਰ ਕਰੇ, ਚਾਰ ਪਦਾਰਥ ਲੈ ਜਗ ਜਨਮਿਆ, ਸਿਵ ਸ਼ਕਤੀ ਕਰ ਵਾਸ ਤਰੇ, ਲਾਗੀ ਭੂਖ ਮਾਇਆ ਮਗ ਜੋਏ, ਮੁਕਤ ਪਦਾਰਥ ਮੋਹੇ ਖਰੇ, ਕਰਨ ਭਲਾ ਕਰੇ ਨਹੀਂ ਪਾਵੈ, ਇਤ ਉਤ ਢੂੰਡਤ ਤਾਕ ਪਰੇ, ਕਾਮ ਕ੍ਰੋਧ ਅਹੰਕਾਰ ਬਿਆਪੇ, ਕੂੜ ਕੁਟੰਬ ਸਿਉ ਪ੍ਰੀਤ ਕਰੇ, ਖਾਵੇ ਭੋਗੇ ਸੁਣ ਸੁਣ ਦੇਖੇ, ਪਹਿਰੇ ਦਿਖਾਵੇ ਕਾਲ ਕਰੇ, ਬਿਨ ਗੁਰ ਸ਼ਬਦ ਨ ਆਪ ਪਛਾਣੇ, ਬਿਨ ਹਰ ਨਾਮ ਨਾ ਕਾਲ ਟਰੇ, ਜੇਤਾ ਮੋਹ ਮੇ ਕਰ ਭੁੱਲੇ, ਮੇਰੀ ਮੇਰੀ ਕਰਤੇ ਛੀਨ ਕਰੇ, ਤਨ ਤਨ ਬਿਨਸ ਸਹਿਜੇ ਸਹਿਸਾ, ਫਿਰ ਪਛਤਾਵੇ ਮੁਖ ਧੂਰ ਪਰੇ, ਬਿਰਦ ਪਿਆ ਜੋਵਨ ਤਨ ਖਿਸਿਆ, ਖਪ ਖਪ ਕੰਡ ਬਿਰੁਦੂ ਨੈਨੋ ਨੀਰ ਟਰੇ, ਚਰਨ ਰਹੇ ਕਰ ਕੰਪਨ ਲਾਗੇ, ਸਾਖਤ ਰਾਮ ਨਾ ਰਿਧੇ ਹਰੇ, ਸੁਰਤ ਗਈ ਕਾਲੀ ਹੂੰ ਧੌਲੇ, ਕਿਸੇ ਨ ਭਾਵੈ ਰਖਿਓ ਕਰੇ, ਬਿਸਰਤ ਨਾਮ ਐਸੇ ਦੁਖ ਲਾਗੇ, ਜਨਮ ਮਾਰ ਸਮਾਰੇ ਨਰਕ ਕਰੇ, ਪੂਰਵ ਜਨਮ ਕੇ ਲੇਖ ਨ ਮਿਟੇ, ਜਨਮ ਮਰੇ ਕਾ ਕੋ ਦੋਸ ਧਰੇ, ਬਿਨ ਗੁਰਬਾਦ ਜੀਵਨ ਹੋਰ ਮਰਨਾ, ਬਿਨ ਗੁਰ ਸਬਦੇ ਜਨਮ ਮਜਰੇ, ਖੁਸ਼ੀ ਖੁਆਰ ਪਏ ਰਸ ਭੋਗਣ, ਫੋਕਟ ਕਰਮ ਵਿਕਾਰ ਕਰੇ, ਨਾਮ ਵਿਸਾਰ ਲੋਭ ਮੂਲ ਖੋਇਓ, ਸਿਰ ਧਰਮ ਰਾਏ ਕਾ ਡੰਡ ਭਰੇ, ਗੁਰਮੁਖ ਰਾਮ ਨਾਮ ਗੁਣ ਗਾਵੈ, ਜਾ ਕੋ ਹਰ ਪ੍ਰਭ ਨਦਰ ਕਰੇ, ਤੇ ਨਿਰਮਲ ਪੁਰਖ ਪਰੰਪਰ ਪੂਰੇ, ਤੇ ਜਗ ਮੈਂ ਗੁਰ ਗੋਬਿੰਦ ਹਰੇ, ਹਰ ਸਿਮਰੋ ਗੁਰਬਚਨ ਸਮਾਰੋ, ਸੰਗਤ ਹਰ ਜਨ ਪਾਓ ਕਰੇ, ਹਰ ਜਨ ਗੁਰ ਪ੍ਰਧਾਨ ਦੁਆਰੇ, ਨਾਨਕ ਤਿੰਨ ਜਨ ਕੀ ਰੇਨ ਹਰੇ, ਇਕ ਓਂਕਾਰ ਸਤਿਗੁਰ ਪ੍ਰਸਾਦ, ਮਾਰੂ ਕਾਫੀ ਮਹੱਲਾ ਪਹਿਲਾ, ਘਰ ਦੂਜਾ ਆਵੋ ਵੰਜੋਂ ਡੂਮਣੀ, ਕੀਤੀ ਮਿੱਤਰ ਕਰੇ ਓ ਸਾਤਨ ਟੋਏ ਨਾ ਲਹੇ, ਵਾਢੀ ਕਿਉਂ ਤੁਰੇ ਓ, ਮੈਡਾ ਮਨ ਰਤਾ ਅਪ ਨੜੇ ਪਿਰ ਨਾਲ, ਹੂੰ ਕੁੱਲ ਕੁਮਾਈ ਖੰਨੀਏ, ਕੀਤੀ ਹਿਕ ਪੋਰੀ ਨਦਰ ਨਿਹਾਲ, ਰਾਮ ਪਈ ਅੜੇ ਡੋਹਾਗਣੀ, ਸਹੁਰੜੇ ਕਿਉਂ ਜਾਓ, ਮੈਂ ਗਲੇ ਅਵਗਣ ਮੂਠੜੀ, ਬਿਨ ਪਿਰ ਹਜ਼ੂਰ ਮਰਾਓ, ਪਈ ਅੜੇ ਪਿਰ ਸੰਭਲਾਂ, ਸਹੁਰੜੇ ਕਰ ਬਾਸ, ਸੁਖ ਸੰਬੰਧ ਸੁਹਾਗਣੀ, ਪਿਰ ਪਾਇਆ ਗੁਣਤਾਸ, ਲੇਫਨੇ ਹਾਲੀ ਪਟਕੀ, ਕਾਪੜ ਅੰਗ ਬਣਾਏ, ਪਿਰ ਮੂਤੀ ਡੋਹਾਗਣੀ, ਤਿੰਨ ਡੁਕੀ ਰਹਿਣ ਬਿਆਏ, ਕੀਤੀ ਚੱਖੋ ਸਾਡੜੇ, ਕੀਤੀ ਵੇਸ ਕਰੇ ਓ, ਪਿਰ ਬਿਨ ਜੋਬਨ ਬਾਧ ਗਿਆਮ, ਬਾਡੀ ਚੋਰੇ ਦੀ ਚੋਰੇ ਓ, ਸੱਚੇ ਸੰਧਾ ਸੱਦੜਾ ਸੁਣੀਏ ਗੁਰ ਬੇਚਾਰ, ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ, ਗਿਆਨੀ ਅੰਜਨ ਸੱਚ ਕਾ ਡੇਕੇ ਡੇਖਣ ਹਾਰ, ਗੁਰਮੁਖ ਬੁੱਝੇ ਜਾਣੀਏ ਹੋਮੇ ਗਰਭ ਨਿਵਾਰ, ਤੋ ਪਾਵਨ ਤੋ ਜਈਆ ਮੂੰਹ ਜਈਆ ਕਿਤਿਆ, ਨਾਨਕ ਨਾਉ ਨ ਵਿਛੜੇ ਤਿੰਨ ਸੱਚੇ ਰਤੜੀਆ, ਮਾਰੂ ਮਹੱਲਾ ਪਹਿਲਾ ਨਾ ਪੈਣਾ ਪਰ ਜਾਈਆ, ਨਾ ਸੇ ਸੜਿਆ ਸੱਚਾ ਸਾਕ ਨਾ ਟੁੱਟੇ, ਗੁਰ ਮੇਲੇ ਸਹੀਆ ਬਲਿਆਰੀ ਗੁਰ ਆਪਣੇ, ਸਦ ਬਲਿਆਰੇ ਜਾਉ ਗੁਰਬਿਨ ਇਤਾ ਭਵ ਥਕੇ, ਗੁਰ ਪਿਰ ਮਿਲ ਮਿਲਮ ਦਿੱਤ ਮਿਲਾਏ, ਰਹਾਉ ਫੁੱਫੀ ਨਾਨੀ ਮਾਸੀਆਂ ਦੇ ਰਜਾਨੜੀਆ, ਆਵਣ ਵੰਜਣ ਨਾ ਰਹਿਣ ਪੂਰ ਪਰੇ ਪਈਆ, ਮਾਮੇ ਤੈ ਮੈਂ ਮਾਣੀਆਂ ਪਾਹਿਰ ਬਾਪ ਨਮਾਓ, ਸਾਥ ਲੱਡੇ ਤੇ ਨਾਠੀਆਂ ਪੀੜ ਕਣੀ ਦਰਿਆਓ, ਸੱਚੋ ਰੰਗ ਰਗਾਵਲੋ ਸਖੀ ਮਾਰੋ ਕੰਤ, ਸੱਚ ਵਿਛੋੜਾ ਨਾਤੀਏ ਸੌ ਸੌ ਰੰਗ ਰਵੰਤਾ, ਸਭੇ ਰੁੱਤੀ ਚੰਗੀਆਂ ਜਿਤ ਸੱਚੇ ਸਿਉ ਨੇ ਹੋ, ਸਾ ਧਨ ਕੰਤਨ ਪਛਾਣਿਆ ਸੁਖ ਸੁੱਤੀ ਨਿਸ ਟੇ ਹੋ, ਪਤਣ ਕੂਕੇ ਪਾਤਣੀ ਵੰਜੋ ਤਰਕ ਧਰਕ ਵਿਲਾੜ, ਪਾਰ ਪੜੰਦੜੇ ਡਿੱਟ ਮੈਂ ਸਤਿਗੁਰ ਬੋਹਿਤ ਚਾੜ, ਹਿਕ ਨੀ ਲੱਦਿਆ ਹਿਕ ਲੱਦ ਗਏ ਹਿਕ ਪਾਰੇ ਪਰ ਨਾਲ, ਜਿਨੀ ਸੱਚ ਬਣੰਜਿਆ ਸੇ ਸੱਚੇ ਪ੍ਰਭ ਨਾਲ, ਨਾ ਹਮ ਚੰਗੇ ਆਖੀਏ ਬੁਰਾ ਨਾ ਚ ਦਿਸੇ ਕੋਏ, ਨਾਨਕ ਓਮੇ ਮਾਰੀਏ ਸੱਚੇ ਜਿਹੜਾ ਸੋਏ, ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ, ਨਾ ਜਾਣਾ ਸਿਆਣਾ ਸਦਾ ਸਾਹਿਬ ਕੇ ਰੰਗੇ ਰਾਤਾ, ਆਂਦੇ ਨਾਮ ਵਿਖਾਣਾ ਬਾਬਾ ਮੂਰਖ ਹਾਂ, ਨਾਵੇ ਵੱਲ ਜਾਊ ਤੂੰ ਕਰਤਾ ਤੂੰ ਦਾਨਾ ਬੀਨਾ, ਤੇਰੇ ਨਾਮ ਤਰਾਉ ਰਾਉ, ਮੂਰਖ ਸਿਆਣਾ ਏਕ ਹੈ ਏਕ ਜੋਤ ਦੋਇ ਨਾਉ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ, ਗੁਰਦੁਆਰੇ ਨਾ ਪਾਈਏ ਬਿਨ ਸਤਿਗੁਰ ਪੱਲੇ ਨਾ ਪਾ

का सारे जग चतर से आना भरम भलाना नाओ पंडित पड़े गवारे नाओ बिसारे बेदसम बेदसमाले बिख भूले ले कारे कलर कहती तरबर कंठे बागा पहरे कजल कजल कजल चरे कजल चरे एओ संसार ते से की कोठी जो पैसे सो गर्भ जरे रैयत राजे कहाँ सभाए दो अंतर जो जासे कहत नान गुर सच्चे की पौड़ी रहसे अलख निवासे मारो महला तीजा कर पांचवा अष्टपदी एक कार सतगुर प्रसाद जिसनु प्रेम मन बसाए सच्चे शब्द सहज सभाए एहा बेदन सोई जाने अवर के जाने कारी जियो आपे मेले आप मलाए अपना प्यार आपे लाए प्रेम की सर सोई जाने जिसनु नदर तुम्हारी जियो राव दिब दृष्ट जागे परम चुकाए गुर प्रसाद परम पद पाए सो जोगी जुगत पछाणे गुर के शब्द विचारी जियो संजोगी तन पिर मेला होवे गुरमत बिचों दुरमत खोवे रंग सिउ नित रलियां माणे अपने कंत प्यारी जियो सतगुर बाजो बैद न कोई आपे आप निरंजन सोए सतगुर मिलिए मरे मंदा होवे ज्ञान बिचारी जियो एहो सबसार जिसनु लाए गुरमुख तृष्णा भुख गवाए अपना लिया कुछ न पाइए कर कृपा कल तारी जियो अगम निगम सतगुरु दिखाया कर कृपा अपने घर आया अंजन माहे निरंजन दाता जिनको नदर तुम्हारी जियो गुरमुख होवे सो तत् पाए अपना आप बिचो गवाए सतगुर वाजो सब तंद कमावे वेखो मन बिचारी जियो एक परम भुले फिरे हंकारी एक ना गुरमुख हो मैं मारी सच्चे शब्द रते बैरागी होर परम भुले गवारी जियो गुरमुख जिनी नाम न पाया मनमुख बिरता जन्म गवाया अगे विन नाबे को बेली नाही बुझे गुर बेचारी जियो अमृत नाम सदा सुख दाता गुर पूरे जुग चारे जाता जिस तू देवे सोई पाए नानक तत् बिचारी जियो मारू महला पांचवा कर तीजा अष्टपदियां इक कार सतगुर प्रसाद लख चौरासी भरम ते दुर्लभ जन्म अब पायो रे मूड़े तू होछे रस लपटायो अमृत संग बस्त है तेरे बिखिया सिंह जायो राम रतन जबेर बन जन आयो कालर अलाद चलायो जे कर में तुझ रह न बसना सो कर चीत न आयो अटल अटल खंड प्राण सुखदाई एक निमक नहीं तुझ गायो जाना जहां जाना सो थान बिसायो एक निमक नहीं मन लायो पुत्र कलत्र ग्रह देख समगरी इस ही महर जायो जित को लाया तित ही लागा तैसे कर्म कमायो जो पयो कृपालता सा संग पाया जन नानक ब्रह्म ते आयो मारू महला पांचवा कर अनुग्रह रख लीनो पियो साधु संग हर नाम रस रसना उचारे मिष्ट गूढ़ा रंगा मेरे मान को स्थान मीत साजन सखा बंदप अंतर जामी जान राव संसार सागर जिन पायो सरन प्रभ की गए गुर प्रसादी प्रभ राधे जम कंकर किश ना कहे मोख मुगद द्वार जाके संत रिदा भंडार जी जुगत सजान स्वामी सदा रखन हार दुख दर्द कलेस भिनसे जिस बसे मन माए मित्र न मृत नरक स्थान बिखड़े बिख ना पोहे ताहे रिद सिद्ध नव रिद जाके अमृता प्रभा आद अंते मद पूर्ण ऊच अगम घा सिद्ध साधक देव मुन जन वेद करे ओचार सिमर स्वामी सुख सहज पहुंचे नहीं अंत पारा भारा अनकश पराशत मिटे खिन में हृदय जब जप भगवान पावना ते महा पावन कोट दान स्नान बल बुद्ध शुद्ध प्राण सर्वस संत ना की रास बिसर नाही निमक मन ते नानक की अरदास मारू महला पंजवा शस्त्र तीखन काट डारियो मन दा की नो रोस काजुआ को लै सवारियो तिल ना दीनो दोस मन मेरे राम रो नित नीत दयाल देव कृपाल गोविंद सुन संत ना की रीत राव
ਚਰਨ ਤਲੋ ਗਾਹੇ ਬੈਸਿਓ ਸਰਮ ਨਾਰਿਓ ਸਰੀਰਾ ਮਹਾਸਾਗਰ ਨੈ ਬਿਆਪੇ ਖਿਨੇ ਉਤਰੇ ਤੀਰਾ ਚੰਦਨ ਅਗਰ ਕਪੂਰ ਲੇਪਨ ਤਿਸ ਸੰਗੇ ਨਹੀਂ ਪ੍ਰੀਤ ਬਿਸਤਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਬਿਪਰੀਤਾ ਊਚ ਨੀਚ ਬਿਕਾਰ ਸੁਕਿਰਤ ਸਲਗਨ ਸਭ ਸੁਖ ਛਤਰਾ ਮਿੱਤਰ ਸਤਰ ਨਾ ਕੁਛੋ ਜਾਣੇ ਸਰਬ ਜੀ ਸਮਤਾ ਕਰ ਪ੍ਰਗਾਸ ਚੰਡ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ ਪਵਿੱਤਰ ਪਵਿੱਤਰ ਰਹਿ ਕਿਰਨ ਲਾਗੇ ਮਨ ਨਾ ਪਿਓ ਵਿਖਾਦਾ ਸੀਤ ਬੰਦ ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ਜਹਾਂ ਸਾ ਕੁਛ ਤਹਾਂ ਲਾਗਿਓ ਤਿਲਾ ਤਿਲ ਨਾ ਸੰਕਾ ਮਾਨ ਸਭਾਏ ਪਾਏ ਜੋ ਨਿਕਟ ਆਵੇ ਸੀਤ ਤਾਂ ਕਾ ਜਾਏ ਆਪ ਪਰ ਕਾ ਕੁਛ ਨ ਜਾਣੇ ਸਦਾ ਸਹਿਜ ਸਭਾਏ ਚਰਨ ਸਰਨ ਸਨਾਥ ਹਿਉ ਮਨ ਰੰਗ ਰਾਤੇ ਲਾਲ ਗੋਪਾਲ ਗੁਣ ਨਿਤ ਗਾਓ ਨਾਨਕ ਪਹਿ ਪ੍ਰਭ ਕਿਰਪਾਲ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਚਾਂਦਨਾ ਚਾਦਨ ਅੰਗਨਾ ਪਰਬ ਜੀਓ ਅੰਤਰ ਚਾਂਦਨਾ ਰਾਧਨਾ ਰਾਧਨ ਨਿਕਾ ਹਰ ਹਰ ਨਾਮ ਰਾਧਨਾ ਤਿਆਗਨਾ ਤਿਆਗਨ ਨਿਕਾ ਕਾਮ ਕ੍ਰੋਧ ਲੋਭ ਤਿਆਗਨਾ ਮੰਗਨਾ ਮੰਗਨ ਨਿਕਾ ਹਰ ਜਸ ਗੁਰ ਤੇ ਮੰਗਨਾ ਜਾਗਨਾ ਜਾਗਨ ਨਿਕਾ ਹਰ ਕੀਰਤਨ ਮੈਂ ਜਾਗਨਾ ਲਾਗਨਾ ਲਾਗਨ ਨਿਕਾ ਗੁਰਚਰਨੀ ਮਨ ਲਾਗਨਾ ਇਹ ਵਿਧ ਤਿਸੇ ਪ੍ਰਾਪਤੇ ਜਾਂ ਕੇ ਮਸਤਕ ਭਾਗਨਾ ਕਹੋ ਨਾਨਕ ਤਿਸ ਸਭ ਕੁਛ ਕੀ ਨਿਕਾ ਜੋ ਪ੍ਰਭ ਕੀ ਸਰਨਾਗਨਾ ਮਾਰੂ ਮਹੱਲਾ ਪੰਜਵਾਂ ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਵਨ ਸੁਨਾਵਣਾ ਰਾਮ ਤੋ ਜਾਪਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਣਾ ਸੰਤ ਕਿਰਪਾ ਤੇ ਹਿਰਦੇ ਬਾਸੇ ਦੂਜਾ ਭਾਉ ਮਿਟਾਵਣਾ ਭਗਤ ਦਿਆ ਤੇ ਬੁੱਧ ਪਰਗਾਸੇ ਦੁਰਮਤ ਦੁਖਤ ਜਾਵਣਾ ਦਰਸ਼ਨ ਭੇਟ ਹੋਤ ਪਨੀਤਾ ਪੁਨ ਰੱਪ ਗਰਬਨਾ ਭਾਵਨਾ ਨੌ ਨਿਦਰਿਦ ਸਿੱਧ ਪਾਈ ਜੋ ਤੁਮਰੇ ਮਨ ਭਾਵਨਾ ਸੰਤ ਬਿਨਾ ਮੈਂ ਥਾਉ ਕੋ ਨਾ ਸੰਤ ਬਿਨਾ ਮੈਂ ਥਾਉ ਨਾ ਕੋਏ ਅਵਰ ਨਾ ਸੂਝੇ ਜਾਵਣਾ ਮੋਹਿ ਨਿਰਗੁਣ ਕੋ ਕੋਏ ਨ ਰਾਖੇ ਸੰਤਾਂ ਸੰਗ ਸਮਾਵਣਾ ਕਹ ਨਾਨਕ ਗੁਰ ਚਲਤ ਦਿਖਾਇਆ ਮਨ ਵਧੇ ਹਰ ਹਰ ਰਾਵਣਾ ਮਾਰੂ ਮਹੱਲਾ ਪੰਜਵਾਂ ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਦ ਜੀਵਨਾ ਰਾਮ ਪੀਵਨਾ ਜਿਤ ਮਨ ਕਹਾਵੈ ਨਾਮ ਅੰਮ੍ਰਿਤ ਰਸ ਪੀਵਨਾ ਖਾਵਣਾ ਜਿਤ ਭੂਖ ਨ ਲਾਗੇ ਸੰਤੋਖ ਸਦਾ ਤ੍ਰਿਪਤੀਵਨਾ ਪਹਿਨਣਾ ਰੱਖ ਪਤ ਪਰਮੇਸ਼ਰ ਫਿਰ ਲਾਗੇ ਨਹੀਂ ਥੀਵਣਾ ਭੋਗਨਾ ਮਨ ਮਧੇ ਹਰਸ ਸਤਸੰਗਤ ਮਹਿ ਲੀਵਣਾ ਬਿਨ ਧਾਗੇ ਬਿਨ ਸੂਈ ਆਨੇ ਮਨ ਹਰ ਭਗਤੀ ਸੰਗ ਸੀਵਣਾ ਮਾਤਿਆ ਹਰਸ ਮਹਿ ਰਾਤੇ ਤਿਸ ਬੋੜ ਨ ਕਬੂ ਖੀਵਣਾ ਮਿਲਿਓ ਤਿਸ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਤੋਏ ਤਿਪੀਵਣਾ ਮਾਰੂ ਮਹੱਲਾ ਪੰਜਵਾਂ ਘਰ ਅੱਠਵਾਂ ਅੰਜਲੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਸ ਗ੍ਰਹਿ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮੰਤਾ ਦੂਹੋਂ ਵਿਵਸਥਾ ਤੇ ਜੋ ਮੁਕਤਾ ਸੋਈ ਸਹੇਲਾ ਭਾਲੀਐ ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਦਾ ਬਹੁਵਿਧ ਵੀਦ ਪਾਠ ਪ ਸਭ ਸੋਧਾ ਦੇਹੀ ਮੈਂ ਜੋ ਰਹੇ ਅਲਿਪਤ ਤਿਸ ਜਨ ਕੀ ਪੂਰਨ ਘਾਲੀਐ ਜਾਗਤ ਸੁੱਤਾ ਭਰਮ ਬਿਗੁੱਤਾ ਬਿਨ ਗੁਰਮੁਕਤ ਨ ਹੋਈਏ ਮੀਤਾ ਸਾਧ ਸੰਗ ਟੁੱਟੇ ਹੂੰ ਬੰਧਨ ਏਕੋ ਏਕ ਨਿਹਾਲੀਐ ਕਰਮ ਕਰੇ ਤਾਂ ਬੰਦਾ ਨਹਿ ਕਰੇ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰਪ੍ਰਸਾਦ ਦੁੱਖ ਸੁਖ ਸਮਝਾਣੇ ਘਟ ਘਟ ਨਾਮ ਹਿਹਾਲੀਐ ਸੰਸਾਰੇ ਮੈਂ ਸਹਿਸਾ ਵਿਆਪੈ ਅਕਥ ਕਥਾ ਗੋਚਰ ਨਹੀਂ ਜਾਪੈ ਜਿਸੇ ਬੁਝਾਏ ਸੋਈ ਬੁੱਝੇ ਉਹ ਬਾਲਕ ਬਾਗੀ ਪਾਲੀਐ ਛੋੜ ਬਹੇ ਤੋ ਛੂਟੇ ਨਾਏ ਜੋ ਸੰਚੇ ਤੋ ਪਹੁ ਮਨ ਮਾਏ ਇਸ ਹੀ ਮੈਂ ਜਿਸ ਕੀ ਪਤ ਰਾਖੇ ਤੇ ਸਾਧੂ ਚੌਰ ਢਾਲੀਐ ਸੋ ਜੋ ਸੂਰਾ ਤਿਸ ਹੀ ਸੋਏ ਮਰਨਾ ਜੋ ਭਾਗੇ ਤਿਸ ਜੋ ਨੀ ਫਿਰਨਾ ਜੋ ਵਰਤਾਈ ਸੋਈ ਪਲ ਮਾਨੇ ਬੁਝ ਹੁਕਮੈ ਦੁਰਮਤ ਜਾਲੀਐ ਜਿਤ ਜਿਤ ਲਾਵੇ ਤਿਤ ਤਿਤ ਲਗਨਾ ਕਰ ਕਰ ਵੇਖੇ ਆਪਣੇ ਜਚਨਾ ਨਾਨਕ ਕੇ ਪੂਰਨ ਸੁਖਦਾਤੇ ਤੂੰ ਦੇਹੇ ਤਨ ਨਾਮ ਸੰਭਾਲੀਐ ਮਾਰੂ ਮਹੱਲਾ ਪੰਜਵਾਂ ਬਿਰਖੇ ਹੇਠ ਸਭ ਜੰਤੇ ਕੱਟੇ ਇੱਕ ਤੱਤੇ ਇੱਕ ਬੋਲਣ ਮੀਠੇ
ਅਸਤ ਦੂਤ ਭਿਆ ਉੱਠ ਚੱਲੇ, ਜਿਉਂ ਜਿਉਂ ਉਹ ਦਵਿਹਾਣੀਆਂ ਪਾਪ ਕਰਿੰਦੜ ਸਰ ਪਰ ਮੂਠੇ, ਅਜਰਾਲ ਫੜੇ ਫੜ ਕੂਟੇ, ਦੋਜਕ ਪਾਏ ਸਿਰਜਨ ਹਾਰੇ, ਲੇਖਾ ਮੰਗੇ ਬਾਣੀਆਂ ਸੰਗ ਨ ਕੋਈ ਪਹੀਆ ਬੇਬਾ, ਮਾਲ ਜੋਬਨ ਧਨ ਛੋੜ ਵਸੇਬਾ ਵਸੇਬਾ, ਕਰਨ ਕਰੀਮ ਨ ਜਾਤੋ ਕਰਤਾ, ਤਿਲ ਪੀੜੇ ਜਿਉਂ ਕਹਾਣੀਆਂ, ਖੁਸ਼ਕੁ ਚਲੈਂਦਾ ਵਸਤ ਭਰਾਈ, ਵੇਖੇ ਸੁਣੇ ਤੇਰੇ ਨਾਲ ਖੁਦਾਈ, ਦੁਨੀਆਂ ਲੱਭ ਪਿਆ ਖਤ ਅੰਦਰ, ਅਗਲੀ ਗੱਲ ਨਾ ਜਾਣੀਆਂ, ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਬਹੁਤ ਸਜਾਏ ਪਿਆ ਦੇਸ ਲੰਮੇ, ਜਿਨ ਕੀਤਾ ਤਿਸੇ ਨ ਜਾਣੀ, ਅੰਧਾ ਤਾਂ ਦੁੱਖ ਸਹੇ ਪਰਾਣੀਆਂ, ਖਾਲਕ ਤਾਬ ਭੁੱਲਾ ਮੂਠਾ, ਦੁਨੀਆਂ ਦੇ ਖੇਲ ਬੁਰਾ ਰੁੱਠ ਤੂਟਾ, ਸਿਦ ਕਸਬੂਰੀ ਸੰਤਨ ਮਿਲਿਓ, ਬੱਤੇ ਆਪ ਆਪਣ ਭਾਣੀਆਂ, ਮੌਲਾ ਖੇਲ ਕਰੇ ਸਭ ਆਪੇ, ਇੱਕ ਗੱਡੇ ਇੱਕ ਲਹਿ ਲਹਿਰ ਬੇ ਆਪੇ, ਜਿਉਂ ਚਾਹੇ ਤਿਉਂ ਤਿਉਂ ਨੱਚਣ, ਸਿਰ ਸਿਰ ਕਿਰਤ ਵਿਹਾਣੀਆਂ, ਗੁਣ ਗੀਤਾ ਮਿਹਰ ਕਰੇ ਤਾਂ ਖਸਮ ਤੇ ਆਏ, ਸੰਤਾਂ ਸੰਗਤ ਨਰਕ ਨਾ ਪਾਏ, ਹੇ ਅੰਮ੍ਰਿਤ ਨਾਮ ਦਾਨ ਨਾਨਕੋ, ਗੁਣ ਗੀਤਾ ਨਿਤ ਵਿਖਾਣੀਆਂ, ਮਾਰੂ ਸੁਲਹਿ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਾਚਾ ਸੱਚ ਸੋਏ ਅਵਰ ਨਾ ਕੋਏ, ਜਿਨ ਸਿਰ ਜੀ ਤਿੰਨ ਹੀ ਪੁਨ ਗੋਏ, ਜਿਉਂ ਭਾਵੇ ਤਿਉਂ ਰਾਖੋ ਰਹਿਣਾ, ਤੁਮ ਸਿਉਂ ਕਿਆ ਮੁਕਰਾਈ ਹੈ, ਆਪ ਪਾਏ ਆਪ ਕਪਾਏ, ਆਪੇ ਸਿਰ ਸੇ ਧੰਦੇ ਲਾਏ, ਆਪੇ ਵਿਚਾਰੀ ਗੁਣਕਾਰੀ, ਆਪੇ ਮਾਰਗ ਲਾਈ ਹੈ, ਆਪੇ ਦਾਨਾ ਆਪੇ ਬੀਨਾ, ਆਪੇ ਆਪ ਪਾਏ ਪਤੀਨਾ, ਆਪੇ ਪਾਉਣ ਪਾਣੀ ਬੈ ਸੰਤਰ, ਆਪੇ ਮੇਲ ਮਲਾਈ ਹੈ, ਆਪੇ ਸੱਸ ਸੂਰਾ ਪੂਰੋ ਪੂਰਾ, ਆਪੇ ਗਿਆਨ ਧਿਆਨ ਗੁਰਸੂਰਾ, ਕਾਲ ਜਾਲ ਜਮ ਜੋ ਇਨ ਸਾਕੇ, ਸਾਚੇ ਸਿਉ ਲਿਵਲਾਈ ਹੈ, ਆਪੇ ਪੁਰਖ ਆਪੇ ਹੀ ਨਾਰੀ, ਆਪੇ ਪਾਸਾ ਆਪੇ ਸਾਰੀ, ਆਪੇ ਪਿੜ ਵਾਧੀ ਜਗ ਖੇਲੇ, ਆਪੇ ਕੀਮਤ ਪਾਈ ਹੈ, ਆਪੇ ਭਵਰ ਫੁੱਲ ਫਲ ਤਰਬਰ, ਆਪੇ ਜਲ ਥਲ ਸਾਗਰ ਸਰਵਰ, ਆਪੇ ਮਛਕਚ ਕਰਨੀ ਕਰ ਤੇਰਾ, ਰੂਪ ਨ ਲੱਖਣਾ ਜਾਈ ਹੈ, ਆਪੇ ਦਿਨ ਸ ਆਪੇ ਹੀ ਰਹਿਣੀ, ਆਪ ਭਤੀਜੇ ਗੁਰ ਕੀ ਬਹਿਣੀ, ਆਦਿ ਜੁਗਾਦ ਅਨਦ ਅਨਦਿਨ, ਘਟ ਘਟ ਸ਼ਬਦ ਸਰਜਾਈ ਹੈ, ਆਪੇ ਰਤਨ ਅਨੂਪ ਮੋਲੋ, ਆਪੇ ਪਰਖੇ ਪੂਰਾ ਤੋਲੋ, ਆਪੇ ਕਿਸੇ ਕਸਕ ਬਖਸ਼ੇ, ਆਪੇ ਦੇ ਲੈ ਭਾਈ ਹੈ, ਆਪੇ ਤਨਖ ਆਪੇ ਸਰਬਾਣਾ, ਆਪੇ ਸੁਗੜ ਸਰੂਪ ਸਿਆਣਾ, ਕਹਿਤਾ ਭਗਤਾ ਸੁਨਤਾ ਸੋਏ, ਆਪੇ ਬਣਤ ਬਣਾਈ ਹੈ, ਪੌਣ ਗੁਰੂ ਪਾਣੀ ਪਿਤ ਜਾਤਾ, ਉਧਰ ਸੰਜੋਗੀ ਧਰਤੀ ਮਾਤਾ, ਰਹਿਣ ਦਿਨ ਸਦੋਈਦਾਈ ਦਾਇਆ, ਜਗ ਖੇਲੇ ਖੇਲਾਈ ਹੈ, ਆਪੇ ਮਛਲੀ ਆਪੇ ਜਾਲਾ, ਆਪੇ ਗਊ ਆਪੇ ਰਖਬਾਲਾ, ਸਰਬ ਜੀਆਂ ਜਗ ਜੋਤ ਤੁਮਾਰੀ, ਤੇ ਜੈਸੀ ਪਰਮਾਈ ਹੈ, ਆਪੇ ਜੋਗੀ ਆਪੇ ਭੋਗੇ, ਆਪੇ ਰਸੀਆ ਪਰਮ ਸੰਜੋਗੇ, ਆਪੇ ਬੇਬਾਣੀ ਨਿਰੰਕਾਰੀ, ਨਿਰਪਉ ਤਾੜੀ ਲਾਈ ਹੈ, ਖਾਣੀ ਬਾਣੀ ਤੁਝੇ ਸਮਾਣੀ, ਜੋ ਦਿਸੇ ਸਭ ਆਵਣ ਜਾਣੀ, ਸੋਈ ਸਾਹ ਸੱਚੇ ਬਪਾਰੀ, ਸੋਈ ਸਾਹ ਸੱਚੇ ਬਪਾਰੀ, ਸਤਿਗੁਰ ਬੂਝ ਬਜਾਈ ਹੈ, ਸ਼ਬਦ ਬਜਾਏ ਸਤਿਗੁਰ ਪੂਰਾ, ਸਰਬ ਕਲਾ ਸੱਚੇ ਭਰਪੂਰਾ, ਅਫਰਿਓ ਬੇਪਰਵਾਹੋ ਸਦਾ ਤੂੰ, ਨਾ ਤਿਸ ਦਿਲ ਨਾ ਤਮਾਈ ਹੈ, ਕਾਲ ਵਿਕਾਲ ਭਏ ਦੀਵਾਨੇ, ਸ਼ਬਦ ਸਹਿਜ ਰਸ ਅਮਰ ਅੰਤਰ ਮਾਨੇ, ਆਪੇ ਮੁਕਤ ਤ੍ਰਿਪਤ ਵਰਤਾ ਬਰਦਾਤਾ, ਭਗਤ ਪਾਏ ਮਨ ਭਾਈ ਹੈ, ਆਪੇ ਨਿਰਮਾਲਕ ਗੁਰ ਆਪੇ ਨਿਰਮਾਇਲ ਨਿਰਲਾਇਮ ਗੁਰ ਅਗਮੈ ਗਿਆਨਾ, ਜੋ ਦੀਸੇ ਤੁਜਮਾਏ ਸਮਾਨਾ, ਨਾਨਕ ਨੀਚ ਪਕਿਆ ਦਰ ਜਾਚੇ, ਮੈਂ ਦੀਜੇ ਨਾਮ ਵਡਾਈ ਹੈ, ਮਾਰੂ ਮਹੱਲਾ ਪਹਿਲਾ, ਆਪੇ ਧਰਤੀ ਤੌਲ ਅਕਾਸੰਗ, ਆਪੇ ਸਾਚੇ ਗੁਣ ਪਰਗਾਸੰਗ, ਆਪ ਜਤੀ ਸਤੀ ਸੰਤੋਖੀ ਆਪੇ, ਆਪੇ ਕਾਰ ਕਮਾਈ ਹੈ, ਜਿਸ ਕਰਨਾ ਸੋ ਕਰ ਕਰ ਵੇਖੇ, ਕੋਈ ਨ ਮੇਟੇ ਸਾਚੇ ਲੇਖੇ, ਆਪੇ ਕਰੇ ਕਰਾਏ ਆਪੇ, ਆਪੇ ਦੇ ਵਡਿਆਈ ਹੈ, ਪੰਜ ਚੋਰ ਚੰਚਲ ਚਿੱਤ ਚੱਲ ਹੈ, ਘਰ ਪਰ ਘਰ ਜੋ ਇਹ ਘਰ ਨਹੀਂ ਭਾਲੈ, ਕਾਇਆ ਨਗਰ ਟਹੇ ਟਹਿ ਟੇਰੀ, ਬਿਨ ਸਬਦੇ ਪਤ ਪਾ ਜਾਈ ਹੈ, ਗੁਰ ਤੇ ਬੂਝੇ ਤ੍ਰੇ ਭਵਨ ਸੂਜੇ, ਮਨਸਾ ਮਾਰ ਮਨੇ ਸਿਉ ਲੂਜੇ, ਜੋ ਤੁਧ ਸੇਵੇ ਸੇ ਤੁਧ ਹੀ ਜੇ, ਨਿਰਪਉ ਵਾਲ ਸਖਾਈ ਹੈ, ਆਪੇ ਸੁਰਗ ਮਛ ਪੇ ਆਲਾ, ਆਪੇ ਜੋਤ ਸਰੂਪੀ ਬਾਲਾ, ਜਟਾ ਵਿਕਟ ਪੇ ਕਰਾਲ ਸਰੂਪੀ, ਰੂਪ ਨਰੇਖਿਆ ਕਾਈ ਹੈ, ਵੇਦਕ ਤੇ ਬੀ ਭੇਦ ਨਾ ਜਾਤਾ, ਨਾ ਤਿਸ ਮਾਤ ਪਿਤਾ ਸੁਧ ਭਰਾਤਾ, ਸਗਲੇ ਸਹਿਲ ਪਾਏ ਸਮਾਏ, ਅਲਖਣ ਲਖਣਾ ਜਾਈ ਹੈ,
ਘਰ ਘਰ ਥਾਕੀ ਮੀਤ ਕਨੇਰੇ, ਕੋਈ ਨ ਕਾਟੇ ਅਵਗਣ ਮੇਰੇ। ਸੁਰ ਨਰਨਾਥ ਸਾਹਿਬ ਸਭਨਾ ਸਿਰ, ਭਾਏ ਮਿਲੇ ਪਹੁ ਜਾਈ ਹੈ। ਭੁੱਲੇ ਚੁੱਕੇ ਮਾਰਗ ਪਾਵੈ, ਆਪ ਭਲਾਏ ਤੁਝੇ ਸਮਾਵੈ। ਬਿਨ ਆਵੈ ਮੈਂ ਅਵਰ ਨਾ ਦੀਸੇ, ਨਾਵੋ ਗਤ ਮਿਤ ਪਾਈ ਹੈ। ਗੰਗਾ ਜਮਨਾ ਕੇਲਕ ਧਾਰਾ, ਕਾਸੀ ਕੰਤੀ ਪੁਰੀ ਦੁਆਰਾ। ਗੰਗਾ ਸਾਗਰ ਬੇਣੀ ਸੰਗਮ, 68 ਅੰਕ ਸਮਾਈ ਹੈ। ਆਪੇ ਸਿੱਧ ਸਾਧਕ ਵਿਚਾਰੀ, ਆਪੇ ਰਾਜਨ ਪੰਚਾਂਕਾਰੀ। ਤਖ਼ਤ ਬਹਿ ਅਦਲੀ ਪ੍ਰਭਾਪੇ, ਭਰਮ ਭੇਦ ਪਉ ਜਾਈ ਹੈ। ਆਪੇ ਕਾਜੀ ਆਪੇ ਮੁੱਲਾ, ਆਪ ਭੁੱਲ ਨ ਕਬੂ ਭੁੱਲਾ। ਆਪੇ ਮਿਹਰ ਦਿਆਪਤ ਦਾਤਾ, ਆਪੇ ਮਿਹਰ ਦਿਆਪਤ ਦਾਤਾ, ਨਾ ਕਿਸੇ ਕੋ ਵੈਰਾਈ ਹੈ। ਜਿਸ ਬਖਸੇ ਤਿਸ ਦੇ ਬੜਿਆਈ, ਸਭਸੇ ਦਾਤਾ ਤਿਲ ਨਾ ਤਮਾਈ। ਭਰਪੂਰ ਤਾਰ ਰਿਹਾ ਨਹਿ ਕੇਵਲ, ਗੁਪਤ

ਕੌਣ ਨਾ ਮਰਸੇ, ਨਾਨਕ ਨੀਚ ਕਹੇ ਬੈਨੰਤੇ, ਦਰਖੇ ਦੇਖੋ ਲਿਵਲਾਈ ਹੈ। ਮਾਰੂ ਮਹੱਲਾ ਪਹਿਲਾ, ਦੂਜੀ ਦੁਰਮਤ ਅੰਨੀ ਬੋਲੀ, ਕਾਮ ਕ੍ਰੋਧ ਕੀ ਕੱਚੀ ਚੋਲੀ, ਘਰ ਵਰ ਸਹਿਜਨ ਜਾਣੇ ਸ਼ੋਹਰ, ਬਿਨ ਪਿਰ ਨੀਂਦ ਨ ਪਾਈ ਹੈ। ਅੰਤਰ ਅਗਨ ਜਲੇ ਭੜਕ ਭੜਕਾਰੇ, ਮਨਮੁਖ ਤੱਕੇ ਕੁੰਡਾਂ ਚਾਰੇ, ਬਿਨ ਸਤਿਗੁਰ ਸੇਵੇ ਕਿਉਂ ਸੁਖ ਪਾਈਐ, ਸਾਚੇ ਹੱਥ ਬਡਾਈ ਹੈ। ਕਾਮ ਕ੍ਰੋਧ ਹੰਕਾਰ ਨਿਭਾਰੇ, ਤਸਕਰ ਪੰਚ ਸ਼ਬਦ ਸਿੰਘਾਰੇ, ਗਿਆਨ ਖੜਕ ਲੈ ਮਨ ਸਿਉਂ ਲੂਜੈ, ਮਨਸਾ ਮਨੇ ਸਮਾਈ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਅਧਾਰਾ, ਜੋਤ ਜਾਤ ਜੋ ਜੋਤ ਦਾਤ ਜੇਤੀ ਸਭ ਤੇਰੀ, ਤੂੰ ਕਰਤਾ ਸਭ ਠਾਈ ਹੈ। ਤੁਝੀ ਕੀ ਆ ਜੰਮਣ ਮਰਨਾ, ਗੁਰ ਤੇ ਸਮਝ ਪੜੀ ਕਿਆ ਡਰਨਾ, ਤੂੰ ਦਿਆਲ ਦਿਆ ਕਰ ਦੇ ਕੇ, ਦੁੱਖ ਦਰਦ ਸਰੀਰੋਂ ਜਾਈ ਹੈ। ਨਿਜ ਕਰ ਬੈਸ ਰਹੇ ਪਉ ਖਾਇਆ, ਧਾਵਤ ਰਾਖੇ ਠਾਕਰ ਹਾਇਆ, ਕਮਲ ਕਮਲ ਵਿਗਾਸ ਹਰੇ ਸਰ ਸੁਬਰ, ਆਤਮ ਰਾਮ ਸਖਾਈ ਹੈ। ਮਰਨ ਲਿਖਾਏ ਮੰਡਲ ਮੈਂ ਆਏ, ਕਿਉਂ ਰਹੀਏ ਚੱਲਣਾ ਪਰਤ ਆਏ, ਸੱਚਾ ਅਮਰ ਸੱਚੇ ਅਮਰਾ ਪਰ, ਸੋ ਸੱਚ ਮਿਲੇ ਵਡਾਈ ਹੈ। ਆਪ ਪਾਇਆ ਜਗਤ ਸਵਾਇਆ, ਜਿਨ ਸਿਰਿਆ ਤਿੰਨ ਧੰਦੇ ਲਾਇਆ, ਜਿਨ ਸਿਰਿਆ ਤਿੰਨ ਧੰਦੇ ਲਾਇਆ, ਸੱਚੇ ਉੱਪਰ ਵਰਨਾ ਦੀਸੇ, ਸੱਚੇ ਕੀਮਤ ਪਾਈ ਹੈ। ਇੱਥੇ ਗੋਈ ਲੜਾ ਦਿਨ ਚਾਰੇ, ਖੇਲ ਤਮਾਸਾ ਧੁੰਦੂ ਕਾਰੇ, ਬਾਜੀ ਖੇਲ ਗਏ ਬਾਜੀ ਗਰ, ਜਿਉ ਨਿਸ ਸੁਪਨੇ ਪਖਲਾਈ ਹੈ। ਤਿੰਨ ਕੋ ਤਖਤ ਮਿਲੀ ਵਡਿਆਈ, ਨਿਰਭਉ ਮਨ ਵਸਿਆ ਲਿਵ ਲਾਈ, ਖੰਡੀ ਬ੍ਰਹਿਮੰਡੀ ਪਹਤਾਲੀ ਪੁਰੀਏ, ਤਿਰ ਭਵਨ ਤਾੜੀ ਲਾਈ ਹੈ। ਸਾਚੀ ਨਗਰੀ ਤਖਤ ਸਚਾਵਾਂ, ਗੁਰਮੁਖ ਸੱਚ ਮਿਲੇ ਸੁਖ ਪਾਵਾਂ, ਸਾਚੇ ਸਾਚੇ ਤਖਤ ਵਡਾਈ, ਹੋਮੇ ਗਣਤ ਗਣਾ ਗਵਾਈ ਹੈ। ਗਣਤ ਗਣੀਏ ਸਹਿਜਾ ਜੀਏ, ਕਿਉਂ ਸੁਖ ਪਾਵੇ ਦੂਏ ਧੀਏ, ਨਿਰਮਲ ਏਕ ਨਿਰੰਜਨ ਦਾਤਾ, ਗੁਰਪੂਰੇ ਤੇ ਪਤ ਪਾਈ ਹੈ। ਜੁਗ ਜੁਗ ਵਿਰਲੀ ਗੁਰਮੁਖ ਜਾਤਾ, ਸਾਚਾ ਰੱਬ ਰਿਹਾ ਮਨ ਰਾਤਾ, ਤਿਸ ਕੀ ਉੱਠ ਗਈ ਸੁਖ ਪਾਇਆ, ਮਨ ਤਨ ਮੈਲ ਨਕਾਈ ਹੈ। ਜੀਵ ਰਸਾਇਣ ਸਾਚੇ ਰਾਤੀ, ਹਰ ਪ੍ਰਭ ਸੰਗੀ ਪਹੁ ਨਾ ਭਰਾਤੇ, ਸਰਵਣ ਸਰੂਤ ਰਜੇ ਗੁਰਬਾਣੀ, ਜੋਤੀ ਜੋਤ ਮਲਾਈ ਹੈ। ਰਖ ਰਖ ਪੈਰ ਧਰੇ ਪਉ ਧਰਨਾ, ਜਤ ਕਰ ਦੇਖੂ ਤੇਰੀ ਸਰਨਾ, ਦੁੱਖ ਸੁਖ ਦੇ ਤੂੰ ਹੀ ਮਨ ਭਾਵੈ, ਤੁਝੀ ਸਿਉਂ ਬਣ ਆਈ ਹੈ। ਅੰਤ ਕਾਲ ਕੋ ਬੇਲੀ ਨਾਹੀ, ਗੁਰਮੁਖ ਜਾਤਾ ਤੁਧ ਸਲਾਹੀ, ਨਾਨਕ ਨਾਮ ਰਤੇ ਬੈ ਰਾਗੇ, ਨਿਜ ਕਰ ਤਾੜੀ ਲਾਈ ਹੈ। ਮਾਰੂ ਮਹੱਲਾ ਪਹਿਲਾ, ਆਦ ਜੁਗਾਦੀ ਅਪਰ ਪਾਰੇ, ਆਵਦ ਨਿਰੰਜਨ ਖਸਮਾ ਮਾਰੇ, ਸਾਚੇ ਜੋਗ ਜੁਗਤ ਬੇਚਾਰੀ, ਸਾਚੇ ਤਾੜੀ ਲਾਈ ਹੈ। ਕੇਤੜਿਆਂ ਜੁਗ ਧੁੰਦੂ ਕਾਰੇ, ਤਾੜੀ ਲਾਈ ਸਿਰਜਨ ਹਾਰੇ, ਸੱਚ ਨਾਮ ਸੱਚੀ ਵਡਿਆਈ, ਸਾਚੇ ਤਖਤ ਵਡਾਈ ਹੈ। ਸਤਿਯੁਗ ਸਤ ਸੰਤੋਖ ਸਰੀਰਾ, ਸਤ ਸਤ ਵਰਤੇ ਗੈਰ ਗਭੀਰਾ, ਸੱਚਾ ਸਾਹਿਬ ਸੱਚ ਪਰਖੇ, ਸਾਚੇ ਹੁਕਮ ਚਲਾਈ ਹੈ। ਸਤ ਸੰਤੋਖੀ ਸਤਿਗੁਰ ਪੂਰਾ, ਗੁਰ ਕਾ ਸ਼ਬਦ ਮੰਨੇ ਸੋ ਸੂਰਾ, ਸਾਚੀ ਦਰਗਹਿ ਸੱਚ ਨਿਵਾਸਾ, ਮਾਨੇ ਹੁਕਮ ਰਜਾਈ ਹੈ। ਸਤਿਗੁਰ ਸੱਚ ਕਹੇ ਸਭ ਕੋਇ, ਸੱਚ ਵਰਤੇ ਸਾਚਾ ਸੋਏ, ਮਨਮੁਖ ਧਰਮ ਪਾਉ ਭੰਜਨ, ਗੁਰਮੁਖ ਸੱਚ ਸਿਖਾਈ ਹੈ। ਤ੍ਰੇਤੇ ਧਰਮ ਕਲਾ ਇੱਕ ਚੁੱਕੇ, ਤੀਨ ਚਰਨ ਇੱਕ ਦੁਬਦਾ ਸੂਕੇ, ਗੁਰਮੁਖ ਹੋਵੇ ਸੋ ਸੱਚ ਬਖਾਣੇ, ਮਨਮੁਖ ਪਚੇ ਅਵਾਈ ਹੈ। ਮਨਮੁਖ ਕਦੇ ਨਾ ਦਰਗਹਿ ਸੀਜੇ, ਬਿਨ ਸਬਦੇ ਕਿਉਂ ਅੰਤਰ ਰੀਜੇ, ਵਾਧੇ ਆਵੇ ਵਾਧੇ ਜਾਵੇ, ਸੋ ਜੀ ਬੂਝ ਨਕਾਈ ਹੈ। ਦਿਆ ਦਿਆਲਪੁਰ ਦਿਆਪੁਰ ਦਿਆ ਦੁਆਪਰ ਅੱਧੀ ਹੋਏ, ਗੁਰਮੁਖ ਬਿਰਲਾ ਬੂਝੇ ਗੁਰਮੁਖ ਬਿਰਲਾ ਚੀਨੇ ਕੋਏ, ਦੋਇ ਪਗ ਧਰਮ ਕਰੇ ਧਰਨੀ ਤਰ, ਗੁਰਮੁਖ ਸੱਚ ਤਥਾਈ ਹੈ। ਰਾਜੇ ਧਰਮ ਕਰੇ ਪਰਤਾਏ, ਆਸਾ ਬੰਦੇ ਦਾਨ ਕਰਾਏ, ਰਾਮ ਨਾਮ ਬਿਨ ਮੁਕਤ ਨਾ ਹੋਏ, ਥਾਕੇ ਕਰਮ ਕਮਾਈ ਹੈ। ਕਰਮ ਧਰਮ ਕਰ ਮੁਕਤ ਮੰਗਾਏ, ਮੁਕਤ ਪਦਾਰਥ ਸ਼ਬਦ ਸਲਾਏ, ਬਿਨ ਗੁਰ ਸਬਦੇ ਮੁਕਤ ਨਾ ਹੋਏ, ਪਰਪੰਚ ਕਰ ਪਰਮਾਈ ਹੈ। ਮਾਇਆ ਮਮਤਾ ਛੋਡੀ ਨ ਜਾਏ, ਸੇ ਛੂਟੇ ਸਚਕਾਰ ਕਮਾਏ, ਇਹਨਸ ਭਗਤ ਰਤੇ ਵਿਚਾਰੇ, ਠਾਕਰ ਸਿਉਂ ਬਣ ਆਈ ਹੈ। ਇੱਕ ਜਪ ਤਪ ਕਰ ਕਰ ਤੀਰਥ ਨਵਾਏ, ਜਿਉਂ ਤੁਧ ਭਾਵੇ ਤਿਵੇ ਚਲਾਵੇ, ਹਠ ਅਨੁਗ੍ਰਹਿ ਪਪਤੀਜਨ ਭੀਜੇ, ਬਿਨ ਹਰ ਗੁਣ ਕਿਨ ਪਤ ਪਾਈ ਹੈ। ਕਲੀ ਕਾਲ ਮੈਂ ਇੱਕ ਕਲ ਰਾਖੇ, ਬਿਨ ਗੁਰ ਪੂਰੇ ਕਿਨੇ ਨ ਭਾਕੇ, ਮਨਮੁਖ ਕੂੜ ਵਰਤੇ ਵਰਤਾਰਾ, ਬਿਨ ਸਤਿਗੁਰ ਭਰਮ ਨ ਜਾਈ ਹੈ। ਸਤਿਗੁਰ ਬੇ

0: ਪਰਵਾਹੁ ਸਰਿੰਦਾ ਨਾ ਜਪ ਕਾਣ ਨਾ ਛੰਦਾ ਬੰਦਾ ਜੋ ਤਿਸ ਵੇ ਸੋ ਸਨੇ ਅਵਨਾਸੀ ਨਾ ਤਿਸ ਕਾਲ ਸੰਤਾਈ ਹੈ ਗੁਰ ਪੈ ਆਪ ਰੱਖਿਆ ਕੁਰ ਤਾਰੇ ਗੁਰਮੁਖ ਕੋਟ ਸੰਖ ਧਾਰੇ ਸਰਬ ਜੀਆਂ ਜਗ ਜੀਵਨ ਦਾਤਾ ਨਿਰਪਾ ਮਹਿਲ ਨਕਾਈ ਹੈ ਸਗਲੇ ਜਾਚੇ ਗੁਰ ਭੰਡਾਰੇ ਆਪ ਨਿਰੰਜਨ ਅਲਖ ਪਾਰੇ ਨਾਨਕ ਸੱਚ ਕਹੇ ਪ੍ਰਭ ਜਾਚੇ ਮੈਂ ਦੀਜੇ ਸੱਚ ਰਜਾਈ ਹੈ ਮਾਰੂ ਮਹੱਲਾ ਪਹਿਲਾ ਸਾਚੇ ਮਹਿਲੇ ਸ਼ਬਦ ਮਿਲਾਏ ਜਾ ਤਿਸ ਭਾਣਾ ਸਹਿਜ ਸਮਾਏ ਤ੍ਰੇ ਭਵਨ ਜੋਤ ਧਰੀ ਪਰਮੇਸ਼ਰ ਅਵਰ ਨਾ ਦੂਜਾ ਭਾਈ ਹੈ ਜਿਸ ਜਿਸਕੇ ਚਾਕਰ ਤਿਸਕੀ ਸੇਵਾ ਸਬਦ ਭਤੀਜੇ ਅਲਖ ਪੇਵਾ ਭਗਤਾਂ ਕਾ ਗੁਣਕਾਰੀ ਕਰਤਾ ਬਖਸ਼ ਲਏ ਵਡਿਆਈ ਹੈ ਦੇਂਦੇ ਤੋਟ ਨਾ ਆਵੈ ਸਾਚੇ ਲੈ ਲੈ ਮੁਕਰ ਪਾਉਂਦੇ ਕਾਚੇ ਮੂਲ ਨਾ ਬੁੱਝੇ ਸੱਚ ਨਾ ਰੀਜੈ ਦੂਜੇ ਭਰਮ ਭਲਾਈ ਹੈ ਗੁਰਮੁਖ ਜਾਗ ਰਹੇ ਦਿਨ ਰਾਤੀ ਸਾਚੇ ਕੀ ਲਿਵ ਗੁਰਮਤ ਜਾਤੀ ਮਨਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਤ ਪਾਈ ਹੈ ਕੂੜੇ ਆਵੇ ਕੂੜੇ ਜਾਵੇ ਕੂੜੇ ਰਾਤੀ ਕੂੜ ਕਮਾਵੇ ਸ਼ਬਦ ਮਿਲੇ ਸੇ ਦਰ ਗਏ ਪੈਂਦੇ ਗੁਰਮੁਖ ਸੁਰਤ ਸਮਾਈ ਹੈ ਕੂੜ ਮੁੱਠੀ ਠਗੀ ਠਗਵਾੜੀ ਜਿਉ ਬਾੜੀ ਉਜਾੜ ਉਜਾੜੀ ਨਾਮ ਬਿਨਾਂ ਕੁਛ ਸਾਧਨ ਲਾਗੇ ਹਰ ਬਿਸਰੀਏ ਦੁੱਖ ਪਾਈ ਹੈ ਭੋਜਨ ਸੱਚ ਮਿਲੇ ਅਕਾਏ ਨਾਮ ਰਤਨ ਸੱਚੀ ਵਡਿਆਈ ਚੀਨੇ ਆਪ ਪਛਾਣੇ ਸੋਈ ਜੋਤੀ ਜੋਤ ਮਿਲਾਈ ਹੈ ਨਾਵੋ ਭੁੱਲੀ ਚੋਟਾਂ ਖਾਏ ਬਹੁਤ ਸਿਆਣਪ ਭਰਮ ਨਾ ਜਾਏ ਪਚ ਪਚ ਮੂਵੇ ਚੇਤ ਨਾ ਚੇਤੇ ਅਜਗਰ ਭਾਰ ਲਦਾਈ ਹੈ ਬਿਨ ਬਾਦ ਬਿਰੁੱਧ ਕੋਏ ਨਾਏ ਨਾ ਦਿਖਾਲਿਓ ਤੇ ਸਸਲ ਮੈਂ ਦਿਖਾਲਿਓ ਤੇ ਸਸਲਾਏ ਮਨ ਤਨ ਅਰਪ ਮਿਲੇ ਜਗ ਜੀਵਨ ਹਰ ਸਿਉ ਬਣਤ ਬਣਾਈ ਹੈ ਪ੍ਰਭ ਕੀ ਗਤਮਿਤ ਕੋਈ ਨ ਪਾਵੇ ਜੇ ਕੋ ਵੱਡਾ ਕਹਾਵੇ ਵਡਾਈ ਖਾਵੇ ਸਾਚੇ ਸਹਿਬ ਤੋਟ ਨਾ ਦਾਤੇ ਸਗਲੀ ਤਿੰਨੇ ਬਪਾਈ ਹੈ ਵੱਡੀ ਵਡਿਆਈ ਬੇਪਰਵਾਹ
1: ਦੂਰ ਨਹੀਂ ਦਾਤਾ ਮਿਲਿਆ ਸਹਿਜ ਰਜਾਈ ਹੈ ਇੱਕ ਸੋਗੀ ਰੋਗ ਇੱਕ ਸੋਗੀ ਇੱਕ ਰੋਗ ਵਿਆਪੇ ਜੋ ਕਿਛ ਕਰੇ ਸੋ ਆਪੇ ਆਪੇ ਭਗਤ ਭਾਵ ਗੁਰ ਕੀ ਮਤ ਪੂਰੀ ਅਣਹ ਸ਼ਬਦ ਲਖਾਈ ਹੈ ਇੱਕ ਨਾਂਗੇ ਭੂਖੇ ਭਵੈ ਸੁਭਾ ਪਵਾਏ ਇੱਕ ਹੱਠ ਕਰ ਮਰੇ ਨਾ ਕੀਮਤ ਪਾਏ ਗਤ ਔਗਤ ਕੀ ਸਾਰ ਨ ਜਾਣੇ ਬੂਝੇ ਸ਼ਬਦ ਕਮਾਈ ਹੈ ਇੱਕ ਤੀਰਥ ਨਹਾਵੇ ਅੰਨ ਨ ਖਾਵੇ ਇੱਕ ਗੁੰਜ ਲਾਵੇ ਦੇਖ ਪਾਵੇ ਰਾਮ ਨਾਮ ਬਿਨ ਮੁਕਤ ਨਾ ਹੋਈ ਕਿਤ ਬਿਦ ਪਾਰ ਲੰਘਾਈ ਹੈ ਗੁਰਮਤਿ ਛੋਡੈ ਉਜੜ ਜਾਈ ਮਨ ਮੁਖ ਰਾਮ ਜਪੇ ਰਾਮ ਨ ਜਪੇ ਅਵਾਏ ਪਜ ਪਜ ਬੁੱਢਾ ਕੂੜ ਕਮਾਵੇ ਕੂੜ ਕਾਲ ਬੈਰਾਈ ਹੈ ਹੁਕਮੇ ਆਵੇ ਹੁਕਮੇ ਜਾਵੇ ਬੂਝੇ ਹੁਕਮ ਸਾ ਸਮਾਵੇ ਨਾਨਕ ਸਾਜ ਮਿਲੇ ਬਣ ਪਾਵੇ ਗੁਰਮੁਖ ਕਾਰ ਕਮਾਈ ਹੈ ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਦਾਤਾ ਜਿਨੇ ਆਪੇ ਆਵੋ ਪਾਏ ਪਛਾਤਾ ਆਪੇ ਸਤਿਗੁਰੂ ਆਪੇ ਸੇਵਕ ਆਪੇ ਸ੍ਰਿਸ਼ਟ ਉਪਾਈ ਹੈ ਆਪੇ ਨੇੜੇ ਆਏ ਦੂਰੇ ਬੂਝੈ ਗੁਰਮੁਖ ਸੇ ਜਨ ਪੂਰੇ ਤਿਣਕੀ ਸੰਗਤ ਐਨ ਸਲਾਹਾ ਗੁਰਸੰਗਤ ਇਹ ਵਡਾਈ ਹੈ ਜੁਗ ਜੁਗ ਸੰਤ ਭਲੇ ਪ੍ਰਭ ਤੇਰੇ ਹਰ ਗੁਣ ਗਾਵੇ ਰਸਨ ਰਸੇਰੇ ਉਸਤਤ ਕਰੈ ਪਰ ਹਰ ਦੁਖ ਦਾਲਤ ਜੇ ਨਾ ਚਿੰਤ ਪਰਾਈ ਹੈ ਉਹ ਜਾਗਤ ਰਹਿ ਨ ਸੋਤੇ ਦਿਸੈ ਸੰਗਤ ਕੁਲ ਤਾਰੇ ਸਾਚ ਪਰਿਸੈ ਨਿਰਮਲ ਨੈ ਮੈਲ ਨਹੀਂ ਤੇ ਨਿਰਮਲ ਆ ਰਹਿ ਭਗਤ ਲਿਵ ਲਾਈ ਹੈ ਕਲਮਲ ਮੈਲ ਨਹੀਂ ਤੇ ਨਿਰਮਲ ਓ ਰਹਿ ਭਗਤ ਲਿਵ ਲਾਈ ਹੈ ਬੂਝੋ ਹਰਜਨ ਸਤਿਗੁਰੂ ਬਾਣੀ ਇਹ ਜੋ ਬਣ ਸਾਸ ਹੈ ਦੇ ਪੁਰਾਣੀ ਆਜ ਕਾਲ ਮਰ ਜਾਈਏ ਪ੍ਰਾਣੀ ਹਰ ਜਪ ਜਪ ਦੇਵ ਧਿਆਈ ਹੈ ਛੋਡੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲਿਓ ਛਾੜਾ ਸਾਕਤ ਕੂੜ ਪਚੈ ਮਨ ਫਾਹਮ दोह मार्ग पचे पचाई है, छोड़ो निंदा तात्पराई, पढ़ पढ़ दज्जा शांत न आई, मैं सत्संगत नाम सलाह हो, आत्म राम सुखाई है, छोड़ो काम क्रोध बुरे आई, हो मैं तंद छोड़ो लंगड़ाई, सतगुरु शरण परो ताओ ब्रो, यो तरिये पाव जल पाई है, आगे बिमल नदी अगन बिकचेला, तिथे अवरण कोई जियो अकेला, पढ़ पढ़ अगन सागर दल हरे, पढ़ दज मन मुखताई है, गुरु पै मुख दान विदय फाने, जिन पाया सोई विद जाने, जिन पाया तिन पूछो भाए, सुत सा सुख सत गुरु सेव कुमाई है, गुरबिन उर्ज मरे बेकार, जम सिर मारे करे खुआर, बांधे मुक्त नाय नर निंदक, नुबे नंद पराई है, बोलो साज पछानो अंदर, दूर नाई देखो कर निंदर, बिघन नाई गुरमुख तर तारी, इं भवजर पार लंघाई है, देही अंदर नाम निवासी, आपे करता है बनासी, ना जो मरे न मारिया जाए, कर देख शब्द रजाई है, वो निर्मल है ना ही अंधियारा, वो आपे तख्त बह सचियारा, साकत कूड़े बंद पवाई है, मर जन्मे आई जाई है, गुर के सेवक सत गुरु प्यारे, वैसे तख्त शब्द विसो शब्द विचारे, तत लह अंतर कत जान, सत संगत सच बड़ा सच बढ़ाई है, आप तरे जन पितरा तारे, संगत मुकत सुपार उतारे, नानक तिसका लाला गोला, जिनमो गुरमुख हर लिवलाई है, मारू महला पहला, केते जुग अरते गुबारे, ताड़ी लाई अपरे पारे, तंदूका निरालम बैठा, ना तद तंत पसाराए, जुग छत्ती तने वरताए, जो तिस भाणा तिवे चलाए, तिसे श्री गणदी से कोए, आपे अपरे पाराए, गुप्ते बूजो जुग चतवारे, कट कट वरते उधर मझारे, जुग जुग एका एकी वरत, कोई बूजे गुरु विचारा हे, बिंद रगत मिल पिंड श्रीया, पौन पानी अग्नि मिल जिया, आपे चोज करे रंग महले, हुर माया मोह पसारा हे, गर्भ कुंडल में उर्द त्यानी, आपे जाने अंतर जामी, सांस सांस सच नाम समल, अंतर उधर मजारा है, चार पदार्थ ले जग आए, शिव शक्ति घर वासा पाया, एक विसारे ता बिड़हारे, अंधले नाम विसारा है, बालक मरे बालक की लीला, कह कह रोवे बाल रंगीला, जिसका सा सोत नहीं लिया, भूला रोवण हारा है, पर जगुण मर जाए कीजे, मेरा मेरा कर रा विज रो विजे, माया कारण रोए विकुचै, त्रिग जीवन संसारा है, काली हुन तो हुन फौले आए, विन्ना विगत गया गुआए, दुर्मत अंधला बिनस बिनासे, मूठे रोए पुकारा हे, आप विचार न रोए कोई, सतगुर मिले तो सोजी होए, बिन गुर बजर कपाट न खुले, शब्द मिले निस्तारा हे, विरद पिया तन छीजे देही, राम न जपी अंत सने, नाम सार चले मोकाले, दरगे झूठ पुकवारा है, नाम सार चले कुड़ियारो, आवत जात पड़े सिर शारो,

ਬਿਨ ਅਭਗਤੀ ਬਾਦ ਮਰੀਜੇ ਸਰੇ ਅਵਸਰ ਕੀ ਸਾਰ ਨ ਜਾਣੇ ਜਾਂ ਮਾਰੇ ਕਿਆ ਚਾਰਾਏ ਪਰਵਿਰਤੀ ਨਿਰਵਿਰਤ ਪਛਾਣੇ ਗੁਰ ਕੇ ਸੰਗ ਸ਼ਬਦ ਕਰ ਜਾਣੇ ਕਿਸੇ ਮੰਦਾ ਆਖਣ ਚੱਲੇ ਸੱਚ ਖਰਾ ਸਚਿਆਰਾ ਹੈ ਸਾਚ ਬਿਨਾ ਦਰ ਸੀਜੇ ਨ ਕੋਈ ਸਾ ਸ਼ਬਦ ਪੈਜੇ ਪਤ ਹੋਏ ਆਪੇ ਬਖਸ਼ ਲੇ ਤਿਸ ਭਾਵੈ ਹਉਮੈ ਗਰਭ ਨਿਵਾਰਾ ਹੈ ਗੁਰ ਕਿਰਪਾ ਤੇ ਹੁਕਮ ਪਛਾਣੇ ਜੁਗੈ ਜੁਗੰਤਰ ਕੀ ਬਿਧ ਜਾਣੇ ਨਾਨਕ ਨਾਮ ਜਪੋ ਤਰ ਤਾਰੀ ਸਚ ਤਾਰੀ ਧਾਰਨ ਹਾਰਾ ਹੈ ਮਾਰੂ ਮਹੱਲਾ ਪਹਿਲਾ ਹਰ ਸਾ ਮੀਤ ਨਾਹੀ ਮੈਂ ਕੋਈ ਜਿਨ ਤਨ ਮਨ ਦੀਆ ਸੁਰਤ ਸਮੋਏ ਸਰਬ ਜੀਆਂ ਪ੍ਰਤਪਾਲ ਸੰਭਾਲੇ ਸੋ ਅੰਤਰ ਦਾਨਾ ਵੀ ਨਾਹੇ ਗੁਰਸਵਰ ਹਰਮ ਹੰਸ ਪਿਆਰੇ ਸਾਗਰ ਮੈਂ ਰਤਨ ਬਹੁ ਲਾਲ ਬਹੁ ਸਾਰੇ ਮੋਤੀ ਮਾਨਕ ਹੀਰਾ ਹਰ ਜਸ ਗਾਵਤ ਮਨ ਤਨ ਵੀ ਨਾਹੇ ਹਰ ਅਗਮ ਅਗਾ ਅਗਾਧ ਨਿਰਾਲਾ ਹਰੇ ਅੰਤ ਨਾ ਪਾਈਏ ਗੁਰੂ ਗੋਪਾਲਾ ਸਤਿਗੁਰੂ ਮਤ ਤਾਰੇ ਤਾਰਨ ਹਾਰਾ ਮੇਲ ਲਏ ਰੰਗਲੀ ਨਾਹੇ ਸਤਿਗੁਰੂ ਬਾਜੋ ਮੁਕਤ ਕਨੇਹੀ ਆਦ ਜੁਗਾਦੀ ਰਾਮ ਸਨੇਹੀ ਦਰਗਹਿ ਮੁਕਤ ਕਰ ਕਿਰਪਾ ਬਖਸ਼ੇ ਅਵਗਣ ਕੀ ਨਾਹੇ ਸਤਿਗੁਰ ਦਾਤਾ ਮੁਕਤ ਕਰਾਏ ਸਾ ਰੋਗ ਆਏ ਅੰਮ੍ਰਿਤ ਰਸ ਪਾਏ ਜਮ ਜਾਗਾਤੀ ਨਾਹੀ ਕਰ ਲਾਗੇ ਜਿਸ ਅਗਨ ਬੁਝੇ ਠਰ ਸੀ ਨਾਹੇ ਕਾਇਆ ਹੰਸ ਪ੍ਰੀਤ ਬਹੁ ਧਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਐਣ ਸੁਭੋਗੇ ਚੋਜ ਵਿਨੋਦੀ ਉਠਚਲ ਤੇ ਮਥਾਣ ਕੀ ਨਾਹੇ ਸ੍ਰੇਸ਼ ਉਪਾਇ ਰਹੇ ਪ੍ਰਭ ਸਾਜੇ ਪੌਣ ਪਾਣੀ ਬੈਸੰਤਰ ਗਾਜੇ ਮਨਵਾ ਡੋਲੇ ਦੂ ਸੰਗਤ ਮਿਲ ਸੋ ਪਾਏ ਜੋ ਕੁ ਯਕੀਨਾ ਏ ਨਾਮ ਸਾਰ ਦੁੱਖ ਦੁੱਖ ਸਹੀ ਹੈ ਹੁਕਮ ਪਿਆ ਚੱਲਣਾ ਕਿਉਂ ਰਹੀ ਹੈ ਨਰਕੂ ਮੈਂ ਗੋਤੇ ਖਾਵੇ ਜੋ ਜਲ ਤੇ ਬਾਹਰ ਮੀਨਾ ਹੈ ਚੌਰਾਸੀ ਨਰਕ ਸਾਖਤ ਭੋਗਾਈ ਹੈ ਜੈਸਾ ਕੀ ਚੇਤੈ ਸੋ ਪਾਈ ਹੈ ਸਤਿਗੁਰੂ ਬਾਜੋ ਮੁਕਤ ਨਾ ਹੋਏ ਕਿਰਤ ਬਦਾ ਬਾਧਾ ਗ੍ਰਸ ਦੀਨਾ ਹੈ ਖੰਡੇ ਧਾਰ ਗਲੀ ਅਤ ਪੀੜੀ ਲੇਖਾ ਲੀਜੇ ਤਿਲ ਜੋ ਪੀੜੀ ਮਾਤ ਪਿਤਾ ਕੁਲੱਤਰ ਸੁਤ ਬੇਲੀ ਨਾਹੀ ਬਿਨ ਹਰਸ ਮੁਕਤ ਨ ਕੀਨਾ ਹੈ ਮੀਤ ਸਖੇ ਕੇਤੇ ਜੁਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਇ ਗੁਰ ਕੀ ਸੇਵਾ ਮੁਕਤ ਪਾਇਨ ਅਣ ਦਿਨ ਕੀਰਤਨ ਕੀਨਾ ਹੈ ਕੂੜ ਛੋਟ ਸੱਚੇ ਕੋ ਤਾਵੋ ਜੋ ਇੱਛੋ ਸੋਈ ਫਲ ਪਾਓ ਸੱਚ ਵੱਖਰ ਕੇ ਵਪਾਰੀ ਵਿਰਲੇ ਲੈ ਲਾਹਾ ਸੌਦਾ ਕੀ ਨਾਏ ਹਰ ਹਰ ਨਾਮ ਵਖਰਲੈ ਚੱਲੋ ਦਰਸ਼ਨ ਪਾਵੋ ਸਹਿਜ ਮਹੱਲੋ ਗੁਰਮੁਖ ਖੋਜ ਲਹਿ ਜਣੇ ਪੂਰੇ ਯੂੰ ਸਮਦਰਸੀ ਜੀ ਨਾਹੇ ਪ੍ਰਭ ਬੇਅੰਤ ਗੁਰਮਤਿ ਕੋ ਪਾਵੇ ਗੁਰ ਕੈ ਸ਼ਬਦ ਮਨ ਕੋ ਸਮਝਾਵੇ ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ ਆਤਮ ਰਾਮੇ ਲੀਨਾਏ ਨਾਰਦ ਸਾਰਦ ਸੇਵਕ ਤੇਰੇ ਤ੍ਰਿਪਣ ਸੇਵਗੜੋ ਵਡੇਰੇ ਸਭ ਤੇਰੀ ਕੁਦਰਤ ਤੂੰ ਸਿਰ ਸਰਦਾਤਾ ਸਭ ਤੇਰੋ ਕਾਰਨ ਕੀ ਨਾਏ ਇੱਕ ਦਰ ਸੇਵੈ ਦਰਦ ਹੁੰਜਾਏ ਉਹ ਦਰਗੇ ਪੈਂਦੇ ਸਤਿਗੁਰੂ ਛੁਡਾਏ ਹਉਮੈ ਬੰਧਨ ਸਤਿਗੁਰੂ ਤੋੜੈ ਚਿਤ ਚੰਚਲ ਚਲਨ ਨਦੀ ਨਾਹੇ ਸਤਿਗੁਰੂ ਮਿਲੋ ਚਿਨੋ ਵਿਦਸਾਈ ਜਿਤ ਪ੍ਰਭ ਪਾਵੋ ਗਣਤ ਨ ਗਾਈ ਹਉਮੈ ਮਾਰ ਹੋ ਗੁਰੂ ਸੇਵਾ ਹਉਮੈ ਮਾਰ ਕਰੋ ਗੁਰੂ ਸੇਵਾ ਜਨ ਨਾਨਕ ਹਰ ਰੰਗ ਵੀ ਨਾਹੇ ਮਾਰੂ ਮਹੱਲਾ ਪਹਿਲਾ ਅਸੁਰ ਸੰਘਾਰਨ ਰਾਮ ਹਮਾਰਾ ਰਾਮ ਖਟ ਕਰ ਮਈਆ ਰਾਮ ਪਿਆਰਾ ਨਾਲੇ ਅਖਣ ਲਖੀਏ ਮੂਲੇ ਗੁਰਮੁਖ ਲਿਖ ਵਿਚਾਰਾਏ ਗੁਰਮੁਖ ਸਾਧੂ ਸ਼ਰਨ ਤੁਮਾਰੇ ਕਰ ਕਿਰਪਾ ਪ੍ਰਭ ਪਾਰ ਉਤਾਰੇ
ਅਗਣ ਸਾ ਬਾਣੀ ਸਾਗਰ ਤਗੈਰਾ ਗੁਰੂ ਸਤਿਗੁਰੂ ਪਾਰੂ ਤਾਰਾਏ ਮਨ ਗੋਇੰਦ ਲੈ ਸੋ ਜੀ ਨਾਹੀ ਆਵੇ ਜਾਏ ਮਰੇ ਮਰ ਜਾਏ ਪੂਰਬ ਲਿਖਿਆ ਲੇਖ ਨ ਮਿਟਈ ਜਮ ਦਰਿੰਦ ਕੁਆਰਾਏ ਇੱਕ ਆਵੇ ਜਾਵੇ ਘਰ ਵਾਸ ਨਾ ਪਾਵੇ ਕਿਰਤ ਕੇ ਪਾਦੇ ਪਾਪ ਕੁਮਾਵੇ ਅੰਦੁਲੇ ਸੋ ਜੀ ਬੂਝ ਨ ਕਾਈ ਲੋ ਬੁਰਾ ਅਹੰਕਾਰ ਆਏ ਪਿਰ ਬਿਨ ਕਿਆ ਤਿਸ ਧਨ ਸਿੰਘਾਰਾ ਪਰ ਪਿਰ ਰਾਤੀ ਖਸਮ ਵਿਸਾਰ ਜਿਉ ਬੇਸਵਾ ਪੂਤ ਬਾਪ ਕੋ ਕਹੀਐ ਤਿਉ ਸਾ ਫੋਕੜ ਕਾਲ ਵਿਕਾਰਾ ਹੈ ਪ੍ਰੇਤ ਪਿੰਜਰ ਮੈਂ ਦੂਖ ਨੇਰੇ ਨਕਰ ਨਰਕ ਪਚਾ ਗਿਆਨ ਅੰਧੇਰੇ ਧਰਮ ਰਾਏ ਕੀ ਬਾਕੀ ਲੀਜੇ ਜਿਨ ਹਰ ਕਾ ਨਾਮ ਵਿਸਾਰਾ ਹੈ ਸੂਰਜ ਤਪੇ ਅਗਨ ਵਿਗ ਝਾਲਾ ਤਪਤ ਪਸ਼ੂ ਮਨ ਮੁਖ ਬੇਤਾਲਾ ਆਸ ਮਨਸਾ ਕੂੜ ਕੁਮਾਵੇ ਰੋਗ ਬੁਰਾ ਬੁਰੇ ਆ ਰਾਹੇ ਜਮਕਾਲ ਭਾਰ ਕਲਰ ਸਿਰ ਭਾਰਾ ਮਸਤਕ ਭਾਰ ਕਲਰ ਸਿਰ ਭਾਰਾ ਕਿਉ ਕਰ ਪਵਜਲੋ ਲੰਘ ਸਫਾਰਾ ਸਤਿਗੁਰੂ ਬੋਧ ਆਜੁਗਾ ਦੀ ਰਾਮ ਨਾਮ ਨਿਸਤਾਰਾ ਹੈ ਪੁੱਤਰ ਕਲੱਤਰ ਜਗੇਤ ਪਿਆਰਾ ਮਾਇਆ ਮੋਹ ਪਸਰਿਆ ਪਾਸਾਰਾ ਜਮ ਕੇ ਫਾਏ ਸਤਿਗੁਰ ਤੋੜੇ ਗੁਰਮੁਖ ਤਤ ਵਿਚਾਰ ਆਏ ਕੂੜ ਮੁੱਠੀ ਚਾਲੇ ਬੋਰਾਹੀ ਮਾਨੂ ਕੰਧਾ ਜੇ ਪੜ ਪੜ ਪਾਹੀ ਅੰਮ੍ਰਿਤ ਨਾਮ ਗੁਰੂ ਵਰਦਾਨਾ ਨਾਮ ਜਪੋ ਸੁਖ ਸਾਰਾ ਹੈ ਸਤਿਗੁਰੂ ਤੁਠਾ ਸੱਚ ਦ੍ਰਿੜਾਏ ਸਭ ਦੁੱਖ ਮਿਟੇ ਮਾਰਗ ਪਾਏ ਕੰਡਾ ਪਾਏ ਨ ਗੱਡੀ ਮੂਲੈ ਜੇ ਸਤਿਗੁਰੂ ਰਾਖਣ ਹਾਰਾਏ ਖੇਹੂ ਖੇਰੜੇ ਤਣ ਚੀਜੇ ਮਨ ਕੁਆਥਰ ਮਿਸੈਲ ਨ ਬੀਜੇ ਕਰਨ ਪਲਾਵ ਕਰੇ ਬੋ ਤੇਰੇ ਨਰਕ ਸੁਰਗ ਅਵਤਾਰ ਆਏ ਮਾਇਆ ਬਿਖ ਭਿਅੰਗਮ ਨਾਲੇ ਦੁਬਦਾ ਕਰ ਬਹੁਤੇ ਗਾਲੇ ਸਤਿਗੁਰੂ ਬਾਜੋ ਪ੍ਰੀਤ ਨਾ ਉਪਜੇ ਭਗਤ ਤੇ ਪਤਿਆਰਾ ਹੈ ਸਾਖਤ ਮਾਇਆ ਕੋ ਬਹੁਤ ਆਵੈ ਨਾਮ ਸਾਰ ਖਾਂ ਸੁਖ ਪਾਵੈ ਤ੍ਰੈਗੁਣ ਅੰਤਰ ਖਪੇ ਖਪਾਵੈ ਨਾਹੀ ਪਾਰ ਉਤਾਰਾ ਹੈ ਕੁਕਰ ਸੁਕਰ ਕਹੇ ਕੁੜਿਆਰਾ ਭੌਂਕੈ ਭੌਂਕ ਮਰੈ ਭੌਂ ਭੌਂ ਭੌਂ ਹਾਰੈ ਮਨ ਤਨ ਝੂਠੇ ਕੂੜ ਕਮਾਵੇ ਦੁਰਮਤ ਦਰਗੈ ਹਾਰਾ ਹੈ ਸਤਿਗੁਰੂ ਮਿਲੇ ਤੁਮਨੋ ਵਾ ਟੇਕੇ ਰਾਮ ਨਾਮ ਦੇ ਸ਼ਰਨ ਪਰੇ ਕੈ ਹਾਰ ਤਨ ਨਾਮ ਅਮੋਲਕ ਦੇਵੈ ਹਰ ਜਸ ਦਰਗੈ ਪਿਆਰਾ ਹੈ ਰਾਮ ਨਾਮ ਸਾਧੂ ਸ਼ਰਨਾਈ ਸਤਿਗੁਰੂ ਬਚਨੀ ਗਤ ਮਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾਏ ਮਾਰੂ ਮਹੱਲਾ ਪਹਿਲਾ ਘਰ ਰਹੋ ਰੇ ਮਨ ਮੁਕਤ ਆਣੇ ਰਾਮ ਜਪੋ ਅੰਤਰਗਤ ਦਾਨੇ ਲਾਲ ਛੋੜ ਰਚੋ ਅਪਰੰਪਰ ਪਾਵ ਮੁਕਤ ਦੁਆਰਾ ਹੈ ਜਿਸ ਵਿਸਰੇ ਜਮ ਜੋਹਨ ਲਾਗੇ ਸਭ ਸੁਖਦਾਇ ਦੁਖਾਂ ਫੁਣ ਆਗੇ ਰਾਮ ਨਾਮ ਜਾ ਗੁਰਮੁਖੋ ਜੀੜੈ ਇਹ ਪਰਮ ਤਤ ਵਿਚਾਰਾ ਹੈ ਹਰ ਹਰ ਨਾਮ ਚ ਪੂਰ ਰਸ ਮੀਠਾ ਗੁਰਮੁਖ ਹਰ ਸੇ ਅੰਤਰ ਡੀਠਾ ਐਨਸ ਰਾਮ ਰਹੋ ਰੰਗ ਰਾਤੇ ਇਹ ਜਪ ਤਪ ਸੰਜਮ ਸਾਰਾ ਹੈ ਰਾਮ ਨਾਮ ਗੁਰੂ ਬਚਨੀ ਬੋਲੋ ਸੰਸਵਾ ਮੈਂ ਇਹ ਰਸ ਟੋਲੋ ਗੁਰਮਤ ਖੋਜ ਲਹੋ ਕਰੇ ਆਪਣਾ ਬਹੁੜ ਨ ਗਰਮ ਮਜ਼ਾਰਾ ਹੈ ਸਚ ਤੀਰਥ ਨਾਵੋ ਹਰ ਗੁਣ ਗਾਵੋ ਤਤ ਵਿਚਾਰੋ ਹਰ ਲਿਵਲਾਓ ਅੰਧ ਕਾਲ ਜਮ ਜੋ ਨ ਸਾਕੇ ਹਰ ਬੋਲੋ ਰਾਮ ਪਿਆਰਾ ਹੈ ਸਤਿਗੁਰ ਪੁਰਖ ਦਾਤਾ ਵਰਦਾਨ ਜਿਸ ਅੰਤਰ ਸਾਸ ਸ਼ਬਦ ਸਮਾਨ ਜਿਸ ਕੋ ਸਤਿਗੁਰ ਮੇਲ ਮਿਲਾਏ ਤੀਜੋ ਕਾ ਜਮ ਪਾਰਾ ਹੈ ਪੰਜ ਤਤ ਮਿਲ ਕਾ ਹਕੀਨੀ ਤਿਸ ਮੈਂ ਨਾ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈ ਸ਼ਬਦ ਵਿਚਾਰਾ ਹੈ ਸਾਸਨ ਦੋ ਰਹੋ ਜਨ ਭਾਈ ਖੀਮਾ ਗੋ ਸਤਿਗੁਰ ਸ਼ਰਨਾਏ ਆਤਮ ਚੀਨ ਪਰਾਤਮ ਚੀਨੋ ਗੁਰ ਸੰਗਤ ਏ ਨਿਸਥਾਰ ਆਏ ਸਾਖਤ ਕੂੜ ਕਪਟ ਮੈਂ ਟੇਕਾ ਅਹਿਨਿਸ ਨਿੰਦਾ ਕਰੇ ਅਨੇਕਾ ਬਿਨ ਸਦ ਬਿਨ ਸਿਮਰਨ ਆਵੈ ਫੁਣ ਜਾਵੈ ਗਰਬ ਜੋਨੀ ਨਰਕ ਮਝਾਰਾ ਹੈ ਸਾਖਤ ਜਮ ਕੀ ਕਾ ਨ ਚੁਕੇ ਜਮ ਕਾ ਡੰਡ ਨ ਕਭੂ ਮੂਕੇ ਬਾਕੀ ਧਰਮ ਰਾਏ ਕੀ ਲੀਜੇ ਸ੍ਰੀ ਅਫਰੋ ਪਾਰ ਫਾਰਾਏ
बिन गुरु साखत कहो को तरिया, होमे करता भव जल परिया, बिन गुरु पार न पावे कोई, हर जपे पारू तारा है, गुर की दात न मिटे कोई, जिस बख्शे तिस तारे सोय, जन्म मरण दुख नीड़ न आवे, मन सो परे बबर पर पारा है, गुरु ते भूले आवो जावो, जन्म मरो फुन पाप कमाओ, साखत मूढ़ चेतना चेत, दुख लागे ता राम पुकाराए, सुख दुख पुरु जन्म के किए, सो जाने जिंदा ते दिए, किसको दोष दे तू प्राणी, सह अपना किया करा राहे, हों में ममता कर दाया आया, सा मनसा बंद चलाया, मेरी मेरी करत क्या ले चाल ले, बिखला देशार विकारा है, हर की भगत रहो जन भाई, कत कतो मन मना समाय, उठ चलता ठाकर खो करे अपने, दो काटे काटन हारा है, हर गुबूरे की ओट पर आते, गुरमुख हर ले गुरमुख जाते, नानक राम नाम मत गोत उत्तम, हर बख्शे पार उतारा है, मारू महला पहला, शरण परे गुरुदेव तुम्हारी, तू सुमरत दयाल मुरारी, तेरे चोज न जाने कोई, तू पूरा पुरख विदाता है, तू आज जुगाद करे प्रतपाला, घट कर रूप अनूप दे अल्ला, जो तुद पावे तिवे चलावे, सब तीरो किया कमाता है, अंतर ज्योत फली जग जीवन, सब कट भोगे हर सपीवन, आपे लेवे आपे देवे, तै लोई जगत पे दाता है, जगत उपाय खेल रचाया, पवने पानी अग्नि जो पाए, देही नगरी नो दरवाजे, सो दसवां गुप्त रहाता है, चार नदरी अग्नि पसराला, कोई गुरमुख बूझे शब्द निराला, साकत दुर्मत डूबे दाजा, गुरा के हर विराता है, अब तेज वाय प्रतिमी आकाशा, तिन मै तिस मै तिन मै, पंच धात कर वासा, सतगुरु शब्द रह रंगराता, तज माया हम में प्राता है, इह मन भीजे शब्द पतीजे, बिन नावे क्या टेक टकीजे, अंतर चोर मुहे कर अंदर मंदर, इन साकत दूत न जाता है, दुंदर दूत पूत बेहाले, खिंचो तान करे बेताले, शब्द सुरत बिन आवे जावे, पद कोई आवत जाता है, कूड़ कलर तन पसमे टेरी, बिन नावे कैसी पतेरी, बांधे मुक्त नए जुग जारे, जम कंकल मा काल पराता है, जम दरबादे मिले सजाई, तिसे पराधी गत नहीं काई, करण पलाव करे बिललावे, जो कुंडी मीन पराताई, साकत फांसी पड़े अकेला, जमस की आंध दुहेला, राम नाम बिन मुक्त न सूजे, आज काल पर जाता है, सतगुरु बाज न बेली कोई, अथे उथे राखा प्रभ सोय, राम नाम देवी कर कृपा, यूं सलल सलल मिलाता है, भूले सिख गुरु समझाए, उजड़ जाते मार बपाए, तिस गुरु सेव सदा दिन राती, दुख भंजन संग पखास सखाता है, गुर की भगत करें क्या प्राणी, ब्रह्म इंद्र मेस न जानी, सतगुर अल कहो को लखिए, जिस बख्शे तिसे पछाता है, अंतर प्रेम प्राप्त दर्शन, गुरबाणी सो प्रीत न पर प्रीत सो परसन, एंस निर्मल जो सुभाए, कट दीप गुरमुख जाता है, भोजन ज्ञान महारस मीठा, जिन जाके तिन दर्शन डीठा, दर्शन देख मिले बैरागी, मन मन सा मन मार समाता है, सतगुरु से वैसे प्रधान, तिन कट कट अंतर ब्रह्म पछान, नानक हर जस हर जन की संगत दी जय, जिन सतगुरु हर प्रभु जाता है, मारू महला पहला, सच साहब सृजन हारे, जिन तर तक चक्र तरे विचारे,
ਆਪੇ ਕਰਤਾ ਕਰ ਕਰ ਵੇਖੈ ਸਾਚਾ ਵੇ ਪ੍ਰਵਾਹ ਹੈ।

ਪੜੇ ਮਨ ਮੁਖ ਪਰਬਿਤ ਨਹੀਂ ਜਾਨਾ, ਨਾਮ ਨ ਪੂਜੇ ਪਰਮ ਫੁਲਾਨਾ। ਲੈ ਕੇ ਵੱਡੀ ਦੇਣ ਉਗਾਈ, ਦੁਰਮਤ ਕਾ ਗਲਫਾਹਾ ਹੈ। ਸਿਮਰ ਸਾਹਿਰ ਪੜੇ ਫੁਲਾਨਾ, ਵਾਦ ਵਖਾਣ ਤਤ ਨ ਜਾਣਾ। ਬਿਨ ਗੁਰਪੂਰੇ ਤਤ ਨ ਪਾਈ ਹੈ, ਸੱਚ ਸੁੱਚ ਸੱਚ ਰਹਾਇ। ਸਭ ਸਲਾਹ ਸੁਣ ਸੁਣ ਆਖੇ, ਆਪੇ ਦਾਨ ਸੱਚ ਫਰਾਖੇ। ਜਿਨ ਕੋ ਨਜ਼ਰ ਕਰੇ ਪ੍ਰਭ ਆਪਣੇ, ਗੁਰਮੁਖ ਸ਼ਬਦ ਸਲਾਹਾ ਹੈ। ਸੁਣ ਸੁਣ ਆਖੇ ਕੀਤੀ ਬਾਣੀ, ਸੁਣ ਗਈ ਕੋ ਅੰਤ ਨ ਜਾਣੀ। ਜਾਂ ਕੋਲ ਅਖ ਲਹਾਏ ਆਪੇ, ਅਕਥ ਕਥਾ ਬੁਤਾਹਾ ਹੈ। ਜਨਮੇ ਕੋ ਵਾਜੇ ਵਧਾਏ, ਸੋਹ ਲੜੇ ਅਗਿਆਨੀ ਗਾਏ। ਜਿਸ ਜੋ ਜਨਮੇ ਤੇ ਸਰ ਪਰਮਾਨਾ, ਕਿਰਤ ਪਿਆ ਸਿਰ ਸ਼ਾਹਾ ਹੈ। ਸੰਜੋਗ ਗੁੰਜੋਗ ਮੇਰੇ ਪ੍ਰਭ ਕੀ ਏ, ਸ੍ਰਿਸ਼ਟ ਉਪਾਇ ਦੁਖਾਂ ਸੁਖ ਦੀਏ। ਦੁਖ ਸੁਖੀ ਤੇ ਭਏ ਨਿਰਾਲੇ, ਗੁਰਮੁਖ ਸਿਵ ਸੁਨਾਹਾ ਹੈ। ਨੀਕੇ ਸਾਚੇ ਕੇ ਵਪਾਰੀ, ਸਤ ਸੌਦਾ ਲੈ ਗੁਰ ਵਿਚਾਰੀ। ਸੱਚਾ ਵਖਰ ਜਿਸ ਤਨ ਪੱਲੇ, ਸਭ ਸੱਚੇ ਉਹ ਮਹਾਏ। ਕਾਚੀ ਸੌਦੀ ਤੋਟਾ ਆਵੇ, ਗੁਰਮੁਖ ਵਣਜ ਕਰੇ ਪ੍ਰਭ ਪਾਵੇ। ਪੂੰਜੀ ਸਾਵਤਰਾ ਸਲਾਮਤ, ਚੂਕਾ ਜਮਕਾ ਫਾਹਾ ਹੈ। ਸਭ ਕੋ ਬੋਲੇ ਆਪਣ ਭਾਣੇ, ਮਨ ਕੂਜੇ ਦੂਜੇ ਬੋਲ ਨਾ ਜਾਣੇ। ਅੰਦਲੇ ਕੀ ਮਤ ਅੰਦਲੀ ਬੋਲੀ, ਆਏ ਗਿਆ ਦੁੱਖ ਤਾਹਾ ਹੈ। ਦੁੱਖ ਮੈਂ ਜਨਮੈ ਦੁੱਖ ਮੈਂ ਮਰਨਾ, ਦੁੱਖ ਨਾ ਮਿਟੈ ਬਿਨ ਗੁਰ ਕੀ ਸ਼ਰਣਾ। ਦੁਖੀ ਉਪਜੇ ਦੁਖੀ ਬਿਨਸੇ, ਕਿਆ ਲੈ ਆਇਆ ਕੇ ਲਾਜਿਆ ਜਾਹਾ ਹੈ। ਸਾਚੀ ਕਰਨੇ ਗੁਰ ਕੀ ਸਰਕਾਰਾ, ਆਉਣ ਜਾਂ ਨਹੀਂ ਜਮਤਾਰਾ। ਡਾਲ ਚੋਲ ਤਤ ਮੂਲ ਪਰਤ, ਮਨ ਸਾਚਾ ਓ ਮਹਾਏ। ਹਰ ਕੇ ਲੋਕ ਨਹੀਂ ਜਮ ਲਮਾਰੇ, ਨਾ ਦੁੱਖ ਦੇਖੈ ਪੰਥ ਕਰਾਰੇ। ਰਾਮ ਨਾਮ ਕੜੇ ਅੰਤਰ ਬੂਜਾ, ਅਵਰਣਾ ਦੂਜਾ ਕਹਾਏ। ਓੜ ਨਕਥ ਨੇਕ ਸਿਫਤ ਰਜਾਈ, ਜੋ ਤੁਧ ਪਾਵੈ ਰਹਿ ਰਜਾਈ। ਦਰਗੇ ਪੈਂਦੇ ਜਾਣ ਸੁਹੇਲੇ, ਹੁਕਮ ਸੱਚੇ ਪਾਤਸ਼ਾਹ ਹਾਏ। ਕਿਆ ਕਹੀਏ ਮੁਖ ਥੈ ਕਨੇਰੇ, ਅੰਤ ਨ ਪਾਵੈ ਵੱਡੇ ਵਡੇਰੇ। ਨਾਨਕ ਸੱਚ ਮਿਲੇ ਪਤ ਰਾਖੋ, ਤੂੰ ਸਿਰ ਸ਼ਾਹ ਪਾਤਸ਼ਾਹ ਹਾਏ। ਮਾਰੂ ਮਹੱਲਾ ਪਹਿਲਾ ਦੱਖਣੇ, ਕਾਇਆ ਨਗਰ ਨਗਰ ਘਰ ਅੰਦਰ, ਸਾਚਾ ਵਾਸਾ ਪੁਰ ਗੁਣ ਅੰਦਰ। ਅਸਤਰ ਥਾਨ ਸਦਾ ਸਨਿਰਮਾਇਲੇ, ਆਪੇ ਆਪੂ ਪਾਏਂਦਾ। ਅੰਦਰ ਕੋੜ ਛਜੇ ਹਟਨਾਲੇ, ਆਪੇ ਲੇ ਵਹਿ ਮਸਤ ਸੰਭਾਲੇ। ਬਜਰ ਕਪਾੜ ਜੜੇ ਜੜ ਜਾਣੇ, ਗੁਰ ਸ਼ਬਦੀ ਖੋਲਾਏਂਦਾ। ਭੀਤਰ ਕੋਟ ਗੁਫਾ ਕਰ ਜਾਈ, ਨੌਕਰ ਤਾਪੇ ਹੁਕਮ ਰਜਾਈ। ਦਸਵੇਂ ਪੁਰਖ ਅਲੇ ਖਪਾਰੀ, ਆਪੇ ਅਲਖ ਲਖਾਏਂਦਾ। ਪੌਣ ਪਾਣੀ ਅਗਨੀ ਕਵਾਸਾ, ਆਪੇ ਗੀਤੋ ਖੇਲ ਤਮਾਸ਼ਾ। ਬਲਦੀ ਜਲ ਨਿਵਰੇ ਕਿਰਪਾ ਤੇ, ਆਪੇ ਜਲ ਨਿਦ ਪਾਏਂਦਾ। ਧਰਤੂ ਪਾਏ ਤਰੀ ਧਰਮਸਾਲਾ, ਪੁੱਤ ਪੁੱਤ ਪਰ ਲੋਹਾ ਨਿਰਾਲਾ। ਪੌਣੇ ਖੇਲ ਕੀਆ ਸਭ ਥਾਈ, ਕਲਾ ਛਿੰਚਟਾ ਹਾਏਂਦਾ। ਭਾਰ ਅਠਾਰਾ ਮਾਲਣ ਤੇਰੀ, ਚੋਰ ਟੁਲੇ ਪੌਣੇ ਲੈ ਫੇਰੀ। ਚੰਦ ਸੂਰਜ ਦੀਪ ਰਾਖੇ, ਸਤਕਰ ਸੂਰ ਸਮਾਏਂਦਾ। ਪੰਖੀ ਪੰਚ ਉਡਰ ਨਹੀਂ ਧਾਵੈ, ਸਫਲ ਉਬਰ ਕਮਰਤ ਫਲ ਪਾਵੇ। ਗੁਰਮੁਖ ਸਹਿਜ ਰਵੇ ਗੁਰ ਗਾਵੈ, ਹਰ ਰਗ ਹਰ ਚੋਕ ਚੁਗਾਏਂਦਾ। ਝਿਲਮਿਲ ਚਲਕੇ ਚੰਦਨ ਤਾਰ, ਸੂਰਜ ਕਿਰਨ ਬਿਜਲ ਗਨਾਰ। ਅਕਥੀ ਕਥੋ ਚਿਹਨੇ ਕੋਈ, ਪੂਰ ਹੈ ਮਨ ਫਾਏਂਦਾ। ਪਸਰੀ ਕਿਰਨ ਜੋ ਤੁਜਿਆਲਾ, ਕਰ ਕਰ ਦੇਖੇ ਆਪ ਦਿਆਲਾ। ਅਣਹਦਰੁਨ ਚੁਣਕਾਰ ਸਹਿ ਚੁਣੇ, ਨਿਰਭੋ ਕੈ ਘਾਰ ਵਾਹੇਂਦਾ। ਅਣਦਵਾਜੇ ਪ੍ਰਮਪੁ ਬਾਜੇ, ਸਗਲ ਬਿਆਦ ਰਿਹਾ ਪ੍ਰਭ ਸਾਜੇ।

ਏਕੰਕਾਰ ਵਸੈ ਮਨ ਭਾਵੇ ਹੋਮੈ ਗਰਭ ਗੁਆਇੰਦਾ ਅੰਮ੍ਰਿਤ ਪੀਆ ਸਤਿਗੁਰੁ ਦੀਆ ਵਰਨ ਜਾਣਾ ਦੂਆ ਤੀਆ ਏਕੋ ਏਕ ਸੁ ਪਰ ਪਰੰਪਰ ਪਰ ਖਜਾਨੇ ਪਾਇੰਦਾ ਗਿਆਨ ਧਨ ਸਚ ਗੈਰ ਕਬੀਰਾ ਕੋਇ ਨ ਜਾਣੇ ਤੇਰਾ ਚੀਰਾ ਜੇਤੀ ਹੈ ਤੇ ਤਿਦ ਜਾਚੇ ਕਰਮ ਮਿਲੈ ਸੋ ਪਾਇੰਦਾ ਕਰਮ ਧਰਮ ਸਚ ਹਾ ਤੁਮਾਰੇ ਵਿਵਰਵਾ ਖੁੱਟ ਭੰਡਾਰੇ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਿਲਾਏਂਦਾ ਆਪੇ ਦੇਖ ਦਿਖਾਵੇ ਆਪੇ ਆਪੇ ਥਾਵੂ ਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਏਂਦਾ ਜੇਤੀ ਹੈ ਤੇਤੀ ਤੂੰ ਦੇ ਅੰਦਰ ਦੇਖੈ ਆਪੈਸ ਬਿਜ ਮੰਦਰ ਨਾਨਕ ਸਾਚ ਕਹਿ ਬੇਨੰਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਦ ਪਾਵਾਂ ਪਾਏ ਭਗਤ ਸਾਚੇ ਗੁਣ ਗਾਵਾਂ ਤੁਦ ਪਾਣੀ ਤੂੰ ਪਾਵੇ ਕਰਤੇ ਆਪੇ ਰਸਨ ਸਾਏਂਦਾ ਸੋਹਣ ਭਗਤ ਪ੍ਰਭੂ ਦਰਬਾਰੇ ਮੁਕਤ ਪਏ ਹਰਦਾਸ ਤੁਮਾਰੇ ਆਪ ਗੁਆਏ ਤੇਰੇ ਰੰਗਰਾਤੇ ਅਣਦੀ ਨਾਮ ਧਿਆਏਂਦਾ ਈਸ਼ਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮੁਣ ਤੇਰੀ ਸੇਵਾ ਜਤੀ ਸਤੀ ਕੇਤੇ ਬਣਵਾਸੇ ਅੰਤ ਨ ਕੋਈ ਪਾਏਂਦਾ ਮਿਣ ਜਾਣਾਏ ਕੋਈ ਨ ਜਾਣੇ ਜੋ ਕੁਝ ਕਰੇ ਸੋ ਆਪਣ ਭਾਣੇ ਲੱਖ ਚੁਰਾਸੀ ਜੀ ਉਪਾਏ ਭਾਣੇ ਸਾਲ ਲਵਾਏਂਦਾ ਜੋਤਿ ਸੁਭਾਵੇ ਸੋਨੇ ਚਲ ਹੋਵੇ ਨਿਚੋ ਹੋਵੇ ਮਾਨੁਕ ਆਪ ਗਨਾਏ ਰੋਵੇ ਨਾ ਹੋ ਪੂਲਾ ਠੌਲ ਨ ਪਾਏ ਆਏ ਜੈ ਦੁਖ ਪਾਏਂਦਾ ਨਿਰਮਲਾ ਕਾਇਆ ਉਹ ਜਲ ਹੰਸਾ ਤਿਸ ਨਾਮ ਨਿਰੰਜਨ ਹੰਸਾ ਸਗਲੇ ਦੁੱਖ ਅੰਮ੍ਰਿਤ ਕਰ ਪੀਵੇ ਬੋੜ ਦੁੱਖ ਨਾ ਪਾਏਂਦਾ ਬਹੁ ਸਾਧੋ ਦੁੱਖ ਪ੍ਰਾਪਤ ਦੁੱਖ ਪ੍ਰਾਪਤ ਹੋਵੇ ਭੋਗੋ ਰੋਗ ਸੰਤ ਭਗੋਵੇ ਹਰ ਕੋ ਸੋਗ ਨ ਮਿਟੇ ਕਬਹੋ ਬਿਨ ਪਾਣੇ ਪਰਮਾਏਂਦਾ ਗਿਆਨ ਹੁਨੇ ਪਵੇ ਸੁਭਾਈ ਸਾਚਾ ਰਵ ਰਿਹਾ ਲਿਵਲਾਈ ਨਿਰਭੋ ਸ਼ਬਦ ਗੁਰੂ ਸਾਜਤ ਜੋਤੀ ਜੋਤ ਮਿਲਾਏਂਦਾ ਅਟਲ ਅਡੋਲ ਅਤੋਲ ਮੁਰਾਰੇ ਕਿਨ ਮਿਟਾਹੇ ਫੇਰ ਉਸਾਰੇ ਰੂਪਣ ਰੇਖੇ ਮਿਥਨੀ ਕੀਮਤ ਸ਼ਬਦ ਭੇਦ ਪਤੇ ਆਏਂਦਾ ਹਮਦਾਸਨ ਕੇ ਦਾਸ ਪਿਆਰੇ ਸਾਧਕ ਸਾਚ ਭਲੇ ਵਿਚਾਰੇ ਮੰਨੇ ਨਾਓ ਸੋਈ ਜਿਣ ਜਾਸੀ ਆਪੇ ਸੱਚ ਦ੍ਰਿੜਾਏਂਦਾ ਪੱਲੇ ਸੱਚ ਸੱਚੇ ਸਚਿਆਰਾ ਸੱਚੇ ਭਾਵੇ ਸ਼ਬਦ ਪਿਆਰਾ ਤ੍ਰਿਪੁਣ ਸਾਜ ਕਲਾ ਤਰ ਥਾਪੀ ਸੱਚੇ ਹੀ ਪਤਿਆਏਂਦਾ ਵੱਡਾ ਵਡਾ ਕੇ ਸਭ ਕੋਈ ਗੁਰਬਿਨ ਸੋਜੀ ਕਿਵੇਂ ਨਾ ਹੋਏ ਸੱਚ ਮਿਲੇ ਸੋ ਸੱਚੇ ਭਾਏ ਨਾ ਵਿਛੜ ਦੁੱਖ ਪਾਏਂਦਾ ਧੁਰੋ ਵਿਛੁਨੇ ਤਾਂ ਹੀ ਰੁਨੇ ਮਰ ਮਰ ਜਨਮੈ ਮੁਹਰਤ ਪੁੰਨੇ ਜਿਸ ਬਖਸ਼ ਤਿਸ ਦੇ ਵਡਿਆਈ ਮੇਲ ਨ ਪੱਛੋ ਤਾਂ ਏਂਦਾ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤਾਨ ਮੁਕਤੀ ਸਾਰੇ ਮਮਤਾ ਮੋਹ ਚੁਕਾਏਂਦਾ ਦਾਨੇ ਕੇ ਦਾਨਾ ਕੇ ਸਿਰਦਾਨ ਵਿਚਾਰ ਕਰਨ ਕਰਨ ਸਮਰੱਥ ਅਪਾਰ ਕਰ ਕਰ ਵੇਖੇ ਕੀਤਾ ਆਪਣਾ ਕਰਨੀ ਕਾਰ ਕਰਾਏਂਦਾ ਸੇ ਗੁਣ ਗਾਵੇ ਸਾਚੇ ਭਾਵੇ ਤੁਝ ਤੇ ਉਜੇ ਤੁਸ ਮੈਂ ਸਮਾਵੇ ਨਾਨਕ ਸਾਚ ਕੇ ਬੇਨੰਤੇ ਮੇਰੇ ਸਾਚੇ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਧੰਦੂਕਾਰ ਧਰਨ ਗਗਣਾ ਹੂੰ ਅਪਾਰ ਦਾਨਾ ਦਿਨ ਰਹਿਣ ਚਾਂਦਨਾ ਸੂਰਜ ਸੁਨ ਸਮਾਧ ਲਗਾਏਂਦਾ ਖਾਣੀ ਨ ਬਾਣੀ ਪਾਉਣ ਨ ਪਾਣੀ ਉਪਤ ਖਪਤ ਨ ਆਉਣ ਜਾਣੀ ਖੰਡ ਪਤਾ ਸੁਤ ਨੇ ਸਾਗਰ ਨਦੀ ਨਾ ਨੀਰ ਵਹਾਏਂਦਾ ਨਾ ਤਦ ਸੁਰਗ ਮੱਛ ਫੇ ਅਲ ਦੋ ਜੁਗ ਬਿਸਤ ਨਹੀਂ ਖੈ ਕਲ ਨਰਕ ਸੁਰਗ ਨੇ ਜੰਮਣ ਮਰਨਾ ਨਾ ਕੋ ਆਏ ਨਾ ਜਾਏਂਦਾ ਬ੍ਰਹਮਾ ਵਿਸ਼ਨ ਮੇਸ਼ ਨ ਕੋਈ ਔਰ ਨ ਜਿਸੈ ਕੋ ਖੋ ਸੋਏ ਨਾਰ ਪੁਖ ਨੇ ਜਾਤ ਨ ਜਨਮ ਨਾ ਕੋ ਦੁੱਖ ਸੁਖ ਪਾਏਂਦਾ ਨਾ ਤਦ ਜਤੀ ਸਤੀ ਬਣਵਾਸੇ ਨਾ ਤਦ ਸੇ ਸਾਧਕ ਸੁਖ ਵਾਸੇ ਜੋਗੀ ਜੰਗਮ ਭੇਖ ਨ ਕੋਏ ਨਾ ਕੋ ਨਾਥ
ਕਹਾਇਂਦਾ ਜਪਦਾ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਬਖਾਣੇ ਦੂਜਾ ਆਪੇ ਆਪ ਉਪਾਏ ਵਿਕਸੇ ਆਪੇ ਕੀਮਤ ਪਾਇਂਦਾ ਨਾ ਸੋ ਸੰਜਮ ਤੁਸੀਂ ਮਾਲਾ ਗੋਪੀ ਕਾਨ ਨ ਗਉ ਗੁਆਲਾ ਤੰਤ ਮੰਤ ਪਾਖੰਡ ਨ ਕੋਈ ਨਾ ਕੋ ਵੰਸ਼ ਵਜਾਇਂਦਾ ਕਰਮ ਧਰਮਣੀ ਮਾਇਆ ਮਾਖੀ ਜਾ ਜਨਮ ਨੇ ਦਿਸੇ ਆਖੇ ਮਮਤਾ ਜਾਲ ਕਾਲ ਨਹੀਂ ਮਾਥੇ ਨਾ ਕੋ ਕਿਸੇ ਤੇ ਆਇਂਦਾ ਨਿੰਦ ਬਿੰਦ ਨਾ ਜੀਓ ਨਾ ਜਿੰਦੋ ਨਾ ਤਦ ਗੋਰਖ ਨਾ ਮਾ ਛਿੰਦੋ ਨਾ ਤਦ ਗਿਆਨ ਧਿਆਨ ਕੋਲ ਉਪਤ ਨਾ ਕੋ ਗਣਤ ਗਣਾਇਂਦਾ ਵਰਣ ਭੇਗਣੇ ਬ੍ਰਾਹਮਣ ਖੱਤਰੀ ਦੇਵ ਨ ਦੇਹਰਾ ਗਉ ਗਾਇਤਰੀ ਹੋਮ ਜਗਨੇ ਤੀਰਥ ਨਾਵਨ ਨਾ ਕੋ ਪੂਜਾ ਲਾਇਂਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕ ਹਾਜੀ ਰਹੀ ਇਤਰਾਵ ਨਾ ਮੈਂ ਦੁਨੀਆ ਨਾ ਕੋ ਕਹਿਣ ਕਹਾਇਂਦਾ ਭਾਵ ਨਾ ਭਗਤੀ ਨਾ ਸਿਵ ਸਕਤੀ ਸਾਜਨ ਮੀਤ ਬਿੰਦ ਨਹੀਂ ਰਖਤੇ ਆਪੇ ਸ਼ਾਹ ਆਪੇ ਵਣਜਾਰਾ ਸਾਚੇ ਹੋ ਪਾਇਂਦਾ ਵੇਦ ਕਤੇ ਨ ਸਿਮਰਤ ਸਾਸ ਪਾਠ ਪੁਰਾਣ ਉਦੇ ਨਹੀਂ ਸਾਸਤੇ ਕਹਿਤਾ ਬਖਤਾ ਆਪ ਗੋਚਰੇ ਆਪੇ ਅਲਖ ਲਖਾਇਂਦਾ ਜਾ ਤਿਸ ਭਾਣਾ ਦਾ ਜਗਤ ਉਪਾਇ ਬਾਜ ਕਲਾ ਆਡਾਣ ਰਹਾਇ ਬ੍ਰਹਮਾ ਵਿਸ਼ਨ ਮੇਸ਼ ਉਪਾਏ ਮਾਇਆ ਮੋਹ ਵਧਾਇਂਦਾ ਵਿਰਲ ਕੋ ਗੁਰ ਸ਼ਬਦ ਸੁਣਾਇਆ ਕਰ ਕਰ ਦੇਖੇ ਹੁਕਮ ਸੁਭਾਇਆ ਖੰਡ ਬ੍ਰਹਮੰਡ ਪਤਾਲ ਆਰੰਭੇ ਗੁਪਤੋ ਪ੍ਰਗਟੀ ਲਾਇਂਦਾ ਤਾ ਕਾਂਤ ਨ ਜਾਣੇ ਕੋਈ ਪੂਰੇ ਗੁਰ ਤੇ ਸੋਚੀ ਹੋਏ ਨਾਨਕ ਸਾਚਰਤ ਬਿਸਮਾਦੇ ਬਿਸਮ ਭੈ ਗੁਣ ਗਾਇਂਦਾ ਮਾਰੂ ਮਹੱਲਾ ਪਹਿਲਾ ਆਪੇ ਆਪ ਵਾਏ ਨਿਰਾਲਾ ਸਾਚਾ ਥਾਨ ਕੀ ਉਦਯਾਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੁੜ ਰਚਾਇਂਦਾ ਨੌ ਕਰਥਾ ਪੇਤਾ ਪਣਹਾਰੇ ਦਸਵੇਂ ਵਾਸਾ ਲਗੇ ਪਾਰੇ ਸਾਇਰ ਸਬਰ ਸ਼ਬਦ ਭਰੇ ਜਨ ਨਿਰਮਲੇ ਗੁਰੂ ਮੈਲ ਲਾਇਂਦਾ ਰਵ ਸਸ ਦੀਪਕ ਜੋਤ ਸਵਾਈ ਆਪੇ ਕਰ ਵੇਖੇ ਵਡਿਆਈ ਜੋਤ ਸਰੂਪ ਸਦਾ ਸੁਖਦਾਤਾ ਸੱਚੇ ਸੋਭਾ ਪਾਇਂਦਾ ਗੜਮੈ ਹਟ ਪਟਨ ਬਾਦ ਵਾਪਾਰ ਪੂਰੇ ਤੋਲ ਤੋਲੇ ਤੋਲੇ ਵਣਜਾਰ ਆਪੇ ਰਤਨ ਸਾਹੇ ਲੇਵੇ ਆਪੇ ਕੀਮਤ ਪਾਇਂਦਾ ਕੀਮਤ ਪਾਈ ਪਾਵਣ ਹਾਰੇ ਵੇ ਪਰਵਾ ਪੂਰੇ ਭੰਡਾਰੇ ਸਰਬ ਕਲਾ ਲੈ ਆਪੇ ਰਹਿਆ ਗੁਰਮੁਖ ਕਿਸੇ ਬੁਝਾਇਂਦਾ ਨਦਰ ਕਰੇ ਪੂਰਾ ਗੁਰ ਪੇਟੇ ਜਮ ਜੰਦਾਰ ਨ ਮਾਰੇ ਫੇਟੇ ਜਿਉਂ ਜਲ ਅੰਤਰ ਕਮਲ ਵਿਗਾਸੀ ਵਿਗਾਸੀ ਆਪੇ ਵਿਗਸ ਆਇਂਦਾ ਆਪੇ ਵਰਖੇ ਅੰਮ੍ਰਿਤਾਰਾ ਰਤਨ ਜਵੇਹਰ ਲਾਲ ਅਪਾਰਾ ਸਤਿਗੁਰੂ ਮਿਲੇ ਤਾਂ ਪੂਰਾ ਪਾਈਏ ਪ੍ਰੇਮ ਪਦਾਰਥ ਪਾਇਂਦਾ ਪ੍ਰੇਮ ਪਦਾਰਥ ਲੈ ਅਮੁੱਲੋ ਕਵੀ ਨ ਘੱਟ ਸ ਪੂਰਾ ਤੋਲੋ ਸੱਚੇ ਕਾ ਵਪਾਰੀ ਹੋਵੇ ਸੱਚੋ ਸੌਦਾ ਪਾਇਂਦਾ ਸੱਚਾ ਸੌਦਾ ਵਿਰਲਾ ਖੋ ਪਾਏ ਪੂਰਾ ਸਤਿਗੁਰੂ ਮਿਲੇ ਮਿਲਾਏ ਗੁਰਮੁਖ ਹੋਏ ਸਵਾ ਹੁਕਮ ਬਛਾਨੇ ਮਨ ਇਹ ਹੁਕਮ ਸਮਾਇਂਦਾ ਹੁਕਮੇ ਆਇਆ ਹੁਕਮ ਸੁਭਾਏ ਸਮਾਇਆ ਹੁਕਮੇ ਦਿਸੈ ਜਗਤ ਉਪਾਏ ਹੁਕਮੇ ਸੁਰਗ ਮਛ ਪੇ ਆਲਾ ਹੁਕਮੇ ਕਲਾ ਰਹਾਇਂਦਾ ਹੁਕਮੇ ਧਰਤੀ ਤੋਲ ਸਿਰ ਫਾਰੰਗ ਹੁਕਮੇ ਪੌਣ ਪਾਣੀ ਗੈ ਨਾਰੰਗੇ ਹੁਕਮੇ ਸਿਰ ਸਹਿ ਸਿਵ ਸ਼ਕਤੀ ਕਰ ਵਾਸਾ ਹੁਕਮੇ ਖੇਲ ਖਲਾਇਂਦਾ ਹੁਕਮੇ ਆਡਾਣੇ ਆਗਾਸੀ ਹੁਕਮੇ ਜਲ ਤਲ ਤ੍ਰਿਪੁਣ ਵਾਸੇ ਹੁਕਮੇ ਸਾਸ ਗਿਰਾ ਸਦਾ ਫੁਣ ਹੁਕਮੇ ਦੇਖ ਦਿਖਾਇਂਦਾ ਹੁਕਮ ਉਪਾਏ ਦਸ ਉਤਾਰਾ ਦੇਵਦਾਨ ਅਗਨਤ ਅਪਾਰਾ ਮਨ ਹੁਕਮ ਸੁਧਰ ਗਏ ਫੈਜੇ ਸੱਚ ਮਿਲਾਏ ਸਮਾਇਂਦਾ ਹੁਕਮੇ ਜੁਗ ਛੱਤੀ ਗੁਦਾਰੇ ਹੁਕਮੇ ਸਿਰ ਸਾਧਕ ਵਿਚਾਰੇ ਆਪ ਨਾਥ ਨੱਥੀ ਸਭ ਜਾਂਕੀ ਬਖਸ਼ੇ ਮੁਕਤ ਕਰਾਇਂਦਾ ਕਾਇਆ ਕੁੜ ਗੜੇ ਮੈਂ ਰਾਜਾ ਨੇਵ ਖਵਾਸ ਭਲਾ ਦਰਵਾਜਾ ਮਿਥਿਆ ਲੋਭ ਨਾਹੀ ਕਰਵਾਸਾ ਲਾਪਾ ਪਛਤਾਇਂਦਾ
ਸਤ ਸੰਤੋਖ ਨਗਰ ਮੈਂ ਕਾਰੀ ਜਤ ਸਤ ਸੰਜਮ ਸਰਨ ਮੁਰਾਰੀ ਨਾਨਕ ਸਹਿਜ ਮਿਲੇ ਜਗ ਜੀਵਨ ਗੁਰਸ਼ਬਦ ਦੀ ਪਤ ਪਾਏ ਦਾ ਮਾਰੂ ਮਹੱਲਾ ਪਹਿਲਾ ਸੁਨ ਕਲਾ ਪਰੰਪਰ ਤਾਰੀ ਆਪ ਨਿਰਾਲਮ ਪੁਰਫਾਰੇ ਆਪੇ ਕੁਦਰਤ ਕਰ ਦੇਖੇ ਸੁਨੋ ਸੁਨੋ ਪਾਏ ਦਾ ਪੌਣ ਪਾਣੀ ਸੁਨੈ ਤੇ ਸਾਜੇ ਸਿਸ਼ਟ ਉਪਾਏ ਕਾਇਆ ਗੜਕ ਰਾਜ ਰਾਜੇ ਅਗਨ ਪਾਣੀ ਜੋ ਜੋ ਤੁਮਾਰੀ ਸੁਨੇ ਕਲਾ ਰਹਾਏ ਦਾ ਸੁਨੋ ਬ੍ਰਹਮਾ ਵਿਸ਼ਨ ਮੇ ਸੋ ਪਾਏ ਸੁਨੇ ਵਰਤੈ ਜੁਗ ਸੋ ਪਾਏ ਇਸ ਪਦ ਵਿਚਾਰੇ ਸੋ ਜਨ ਪੂਰਾ ਤਿਸ ਮਿਲੇ ਪਰਮ ਸੁਖਾਏ ਦਾ ਸੁਨੋ ਸਬਦ ਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਤੇ ਸਾਸਰ ਮਨੋਵਾ ਗੁਰਮੁਖ ਨਾਵੈ ਫਿਰ ਬਹੁੜ ਜੋ ਨ ਪਾਏਂਦਾ ਸੁਨੋ ਚੰਦ ਸੂਰਜ ਕੇ ਨਾਰੇ ਤਿਸਕੀ ਜੋ ਤ੍ਰਿਪੁਣ ਸਾਰੇ ਸੁਨੇ ਅਲਖਾ ਪਾਰ ਨਿਰਾਲਮ ਸੁਨੇ ਤਾੜੀ ਲਾਏਂਦਾ ਸੁਨੋ ਧਰਤੈ ਕਾਸ ਉਪਾਏ ਬਿਨ ਥੰਮਾ ਰਾਖੇ ਸਚ ਕਲਪਾਏ ਤ੍ਰਿਪੁਣ ਸਾਜ ਮੇ ਖੁੱਲੀ ਮਾਇਆ ਆਪ ਉਪਾਏ ਕਪਾਏਂਦਾ ਸੁਨੋ ਖਾਣੀ ਸੁਨੋ ਬਾਣੀ ਸੁਨੋ ਉਪਜੇ ਸੁਨ ਸੁਮਾਣੀ ਉਥ ਬ ਚਲਦ ਕੀਆ ਸਿਰ ਕਰਤੇ ਬਿਸਮਾ ਸ਼ਬਦ ਦੇ ਕਾਏਂਦਾ ਸੁਨੋ ਰਾਤ ਦਿਨ ਦੋ ਕੀਏ ਉਪਤ ਕਵਤ ਸੁਖਾਂ ਦੁੱਖ ਦੀਏ ਸੁਖ ਦੁੱਖ ਹੀ ਤੇ ਅਮਰਤੀਤਾ ਗੁਰਮੁਖ ਨਹੀਂ ਕਰ ਪਾਏਂਦਾ ਸਾਮ ਵੇਦ ਜਜਰ ਅਥਰ ਬਨ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਤਾਂ ਕਿ ਕੀਮਤ ਕਹਿ ਨਾ ਸਕੈ ਕਿਉਂ ਤੂੰ ਬੋਲੈ ਜਿਉਂ ਬੁਲਾਏਂਦਾ ਸੁਨੋ ਸ਼ਬਦ ਪਤਾ ਲੋ ਪਾਏ ਸੁਨੋ ਪਵਨ ਰੱਖੇ ਲਿਵਲਾਏ ਆਪੇ ਕਾਰਨੇ ਕੀਆ ਪਰੰਪਰੇ ਸਭ ਤੇ ਰੋਕੀਆ ਕਮਾਏਂਦਾ ਰਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹੋਮੇ ਦੁੱਖ ਪਾਏ ਆ ਜਿਸਨੂੰ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥੇ ਮੁਕਤ ਕਰਾਏਂਦਾ ਸੁਨੋ ਉਪਜੇ ਦਾ ਸੇਵ ਤਾਰ ਸਿਰ ਸੁ ਪਾਏ ਕੀਆ ਪਾਸਾਰਾ ਦੇਵ ਦਾਨਵੈ ਗਣ ਗੰਧਰਵ ਸਾਜੇ ਸਭ ਲਿਖਿਆ ਕਰਮ ਕਮਾਏਂਦਾ ਗੁਰਮੁਖ ਸਮਝੇ ਰੋਗ ਨਾ ਹੋਏ ਗੁਰ ਕੀ ਪੌੜੀ ਜਾਣੇ ਜਣ ਕੋਏ ਜੁਗੈ ਜੁਗੰਦਰ ਮੁਕਤ ਪਰਾਇਨ ਸੁਮੁਕਤ ਭਇਆ ਫਤ ਪਾਏਂਦਾ ਪੰਜ ਤੱਤ ਸੁਨੋ ਪਰਗਾਸਾ ਦੇ ਸੰਜੋਗੀ ਕਰਮ ਲਿਖਿਆ ਅਭਿਆਸਾ ਬੁਰਾ ਭੁਲਦ ਸਮਸਤਕ ਲਿਖੇ ਪਾਪ ਪੁੰਨ ਭੇਜਾਏਂਦਾ ਉੱਤਮ ਸਤਿਗੁਰੂ ਪੁਰਖ ਨਿਰਾਲੇ ਸ਼ਬਦ ਤੇ ਹਰ ਰਸਮਤ ਵਾਲੇ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈ ਹੈ ਪੂਰੇ ਭਾਗ ਮਿਲਾਏਂਦਾ ਇਸ ਮਨ ਮਾਇਆ ਕੋ ਨਹੀਂ ਕਨੀਰਾ ਕੋਈ ਪੂਜੋ ਗਿਆਨੀ ਕਰੋ ਨਵੇਰਾ ਆਸਾ ਮਨਸਾ ਹੋਮੇ ਮਨਸਾ ਸਾ ਨਰ ਲੋਭੀ ਕੂੜ ਘੁਮਾਏਂਦਾ ਸਤਿਗੁਰ ਤੇ ਪਾਏ ਵਿਚਾਰਾ ਸੁਨ ਸਮਾਜ ਸੱਚੇ ਕਰ ਬਾਰਾ ਨਾਨਕ ਨਿਰਮਲ ਨਾਥ ਸ਼ਬਦ ਧੁਣੋ ਸੱਚ ਰਾਮੇ ਨਾਮ ਸਮਾਏਂਦਾ ਮਾਰੂ ਮਹੱਲਾ ਪਹਿਲਾ ਜਹਿ ਦੇਖਾ ਤਹਿ ਦੀਨ ਦਿਆਲਾ ਆਏ ਨ ਜਾਈ ਪ੍ਰਭ ਕਿਰਪਾਲਾ ਜੀਆਂ ਅੰਦਰ ਜੁਗ ਸਮਾਈ ਰਹਿ ਨਿਰਾਲਮ ਰਾਇਆ ਜੁਗ ਤਿਸ ਕੀ ਛਾਇਆ ਜਿਸ ਬਾਪ ਨ ਮਾਇਆ ਨਾ ਤਿਸ ਭੈਣ ਨ ਪ੍ਰਭ ਕਮਾਇਆ ਨਾ ਤਿਸ ਉਪਤ ਖੁਬਤ ਕੋਲ ਜਾਤੀ ਉਹ ਅਜਰਾ ਬ੍ਰਹਮਣ ਫਾਇਆ ਤੂੰ ਅਕਾਲ ਪੁਰਖ ਨਾਏ ਸਿਰ ਕਾਲਾ ਤੂੰ ਪੁਰਖ ਲੇਖ ਅਗਮ ਨਿਰਾਲਾ ਸਤ ਸੰਤੋਖ ਸ਼ਬਦ ਯਤ ਸੀਤਲ ਸਹਿਜ ਪਾਏ ਨਿਵਲਾਇਆ ਤ੍ਰੈਵਰਤਾਏ ਚੌਥੇ ਕਰਵਾਸਾ ਕਾਲ ਵਿਕਾਲ ਕੀ ਗ੍ਰਾਸਾ ਨਿਰਮਲ ਜੋਤ ਸਰਵ ਜੁਗ ਜੀਵਨ ਗੁਰ ਅਣਦ ਸ਼ਬਦ ਖਾਇਆ
ਉੱਤਮ ਜਨ ਸੰਤ ਫਿਰ ਪਲੇ ਹਰ ਪਿਆਰੇ ਹਰ ਸਰਾਮਾ ਤੇ ਭਾਰ ਉਤਾਰੇ ਨਾਨਕ ਸਾਰਨ ਰਾਨ ਕਰੇਨ ਸੰਤ ਜਨ ਸੰਗਤ ਹਰ ਗੁਰਪ੍ਰਸਾਦੀ ਪਾਏ ਆ ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀ ਪਾਏ ਆ ਪੰਜ ਤਤ ਮਿਲ ਇਹ ਤਨ ਕੀ ਆ ਆਤਮ ਰਾਮ ਪਾਇ ਸੋ ਥੀ ਆ ਕਰਮ ਕਰਤੂਤ ਅੰਮ੍ਰਿਤ ਜਾਇ ਫਲ ਲਾਗਾ ਹਰ ਨਾਮ ਰਤਨ ਮਨ ਫਾਏ ਪਾਏ ਆ ਨਾ ਤਿਸ ਰੂਪ ਨਾ ਤਿਸ ਭੂਖ ਪਿਆਸ ਮਨ ਮਾਨੇ ਆ ਸਰਮ ਨਿਰੰਜਨ ਘਟ ਘਟ ਜਾਣੇ ਆ ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੇ ਗੁਰਮਤਿ ਭਾਏ ਸੁਭਾਏ ਆ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਸਨ ਰਸ ਰਸਨਾ ਬੇਨ ਰਸਾਲ ਵਜਾਏ ਆ ਬੇਨ ਰਸਾਲ ਵਜਾਵੈ ਸੋਈ ਜਾਂ ਕੀ ਤ੍ਰਿਪੁਣ ਸੋਜੀ ਓਏ ਨਾਨਕ ਬੂਝੋਏ ਵਿਦ ਗੁਰਮਤ ਹਰ ਰਾਮ ਨਾਮ ਲਿਵ ਲਾਏ ਆ ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੈ ਰਹਿ ਨਿਰਾਰੇ ਆਪ ਤਰੈ ਸੰਗਤ ਕੁਲ ਤਾਰੈ ਤਿਨ ਸਫਲ ਜਨਮ ਜਗ ਆਏ ਆ ਘਰ ਦਰ ਮੰਦਰ ਜਾਣੇ ਸੋਏ ਜਿਸ ਪੂਰੇ ਗੁਰ ਤੈ ਸੋ ਜੀ ਹੋਏ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸਾ ਸਾਚਾ ਤਖਤ ਰਜਾਏ ਆ ਚਤੁਰ ਵੇਦ ਦਸ ਅੱਠ ਦੀਵੇ ਦੁਇ ਦੀਵੇ ਸਾਖੀ ਸੇਵਕ ਪੰਜ ਨਾਇ ਵਿਖਾਖੇ ਅੰਤਰ ਵਸਤ ਅਨੂਪ ਨਿਰਮੋਲਕ ਗੁਰ ਮਿਲੇ ਹਰ ਦਿਨ ਪਾਏ ਆ ਤਖਤ ਬਹਿ ਤਖਤ ਹੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਆਜੁਗਾ ਦੇਹੈ ਪੀ ਹੋ ਸੇ ਸਹਿਸਾ ਭਰਮ ਚੁਖਾਏ ਆ ਤਖਤ ਸਲਾਮ ਹੋਏ ਦਿਨ ਰਾਤੀ ਇਹ ਸੱਚ ਵਡਾਈ ਗੁਰਮਤ ਲਿਵ ਜਾਤੀ ਨਾਨਕ ਰਾਮ ਜਪੋ ਤਰ ਤਾਰੇ ਹਰੇ ਅੰਤ ਸਖਾਈ ਪਾਏ ਆ ਮਾਰੂ ਮਹਲਾ ਪਹਿਲਾ ਹਰ ਤਨ ਸੰਚੋਰੇ ਜਿਨ ਫਾਏ ਸਤਿਗੁਰੂ ਸਾਹਿਬ ਰਹੋ ਸਰਣ ਆਏ ਤਸਕਰੇ ਚੋਰਨ ਲਾਗੇ ਤਾਂ ਕੋ ਤੁਣ ਉਪਜੈ ਸ਼ਬਦ ਜਗਾਏ ਆ ਤੂੰ ਏਕਾਰ ਨਿਰਾਲਮ ਸਾ ਰਾਜਾ ਤੂੰ ਆਪ ਸਵਾਰ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲ ਕੇ ਹਰ ਅਸਥਿਰ ਥਾਨ ਸੁਹਾਏ ਆ ਦੇਹੀ ਨਗਰੀ ਉੱਤਮ ਥਾਨ ਪੰਚ ਲੋਕ ਵਸੈ ਪ੍ਰਧਾਨ ਉਪਰ ਏਕਾਰ ਨਿਰਾਲਮ ਸੁਨ ਸਮਾਦ ਲਗਾਏ ਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨੇ ਹਾਰੇ ਸਾਜੇ ਦਸਵੇਂ ਪੁਰਖ ਅਤੀਤ ਨਿਰਾਲ ਆਪੇ ਲਲਖ ਲਖਾਏ ਆ ਪੁਰਖ ਅਲੇਖ ਸੱਚੇ ਸਰਣ ਦੀਵਾਨਾ ਹੁਕਮ ਚਲਾਏ ਸੱਚ ਨਿਸ਼ਾਨਾ ਨਾਨਕ ਖੋਜ ਲਹੋ ਹਰੇ ਆਪਣਾ ਹਰ ਆਤਮ ਰਾਮ ਨਾਮ ਪਾਏ ਆ ਸਰਵ ਨਿਰੰਜਨ ਪੁਰਖ ਸੁਜਾਨਾ ਅਦਨ ਕਰੇ ਗੁਰ ਗਿਆਨ ਸਮਾਨ ਕਾਮ ਕ੍ਰੋਧ ਲੈ ਗਰਦਨ ਮਾਰੇ ਹੁਮੇ ਲੋਭ ਚੁਕਾਏ ਆ ਸੱਚੇ ਥਣ ਵਸੇ ਨਿਰੰਕਾਰ ਪਛਾਣੇ ਸ਼ਬਦ ਵਿਚਾਰ ਸੱਚੇ ਮਹਿਲ ਨਿਵਾਸ ਨਿਰੰਤਰ ਆਉਣ ਜਾਣ ਚੁਕਾਏ ਆ ਨਾ ਮਨ ਚਲੇ ਨਾ ਪਾਉਣ ਉਡਾਵੇ ਜੋਗੀ ਜੁਗਤ ਨਾਥ ਵਾਵੇ ਜੋਗੀ ਸ਼ਬਦ ਨਾਥ ਵਾਵੇ ਪੰਜ ਸੌ ਚੁਨ ਕਰ ਨਿਰਾਲਮ ਪ੍ਰਭ ਆਪੇ ਵਾਏ ਸੁਣਾਏ ਆ ਭਉ ਪੈ ਰਗ ਸਹਿ ਸਮਾਤ ਹੋਮੇ ਤਿਆਗੀ ਹਨ ਦਰਾਤ ਅੰਜਨ ਸਾਰ ਨਿਰੰਜਨ ਜਾਨੈ ਸਰਮ ਨਿਰੰਜਨ ਰਾਏ ਆ ਦੁਖ ਬੈ ਭੰਜਨ ਪ੍ਰਭ ਨਸੀ ਰੋਕਟ ਕਾਟੀ ਜਮ ਫਾਸੇ ਨਾਨਕ ਹਰ ਪ੍ਰਭ ਸੋ ਪੋ ਪੰਜਨ ਗੁਰ ਮਿਲੇ ਹਰ ਪ੍ਰਭ ਪਾਏ ਆ ਕਾਲੇ ਕਲ ਨਿਰੰਜਨ ਜਾਨੇ ਬੂਜੈ ਕਰਮ ਸੋ ਸ਼ਬਦ ਪਛਾਣੇ ਆਪੇ ਜਾਣੇ ਆਪ ਪਛਾਣੇ ਸਾਬਿਕ ਤਿਸਕਾ ਚੋ ਸਵਾਏ ਆ ਆਪੇ ਸ਼ਾਹ ਆਪੇ ਵਣਜਾਰ ਆਪੇ ਪਰਖੇ ਪਰਖਣ ਹਾਰ ਆਪੇ ਕਸ ਕਸ ਵੱਟੀ ਲਾਏ ਆਪੇ ਕੀਮਤ ਪਾਏ ਆ ਆਪ ਦਿਆਲ ਦਿਆ ਪ੍ਰਵਤਾਰੀ ਘੜ ਘੜ ਰਵ ਰਹਿਆ ਬਣਵਾਰੀ ਪੁਰਖ ਅਤੀਤ ਵਸੈ ਨੇ ਕੇਵਲ ਗੁਰਪੁਰਖੇ ਪੁਰਖ
ਮਿਲਾਇਆ ਪ੍ਰਭ ਦਾ ਨਾ ਬਿਨਾ ਗਰਮ ਖੁਆਏ ਦੂਜਾ ਮਿਟੇ ਸਿਖਾਏ ਆਸਾ ਮਾ ਨਿਰਾਲਮ ਜੋਨੀ ਅਕਲ ਨਿਰੰਜਨ ਰਗਾਇਆ ਹੋਮੇ ਮਿੜ ਸ਼ਬ ਸੋਈ ਆ ਵਿਚਾਰੇ ਗਿਆਨੀ ਸੋਏ ਨਾਨਕ ਹਰ ਜਸ ਹਰ ਗੁਣ ਲਹਾ ਸਤ ਸੰਗਤ ਸਚ ਫਲ ਪਾਇਆ ਮਾਰੂ ਮਹੱਲਾ ਪਹਿਲਾ ਸਚ ਕਹੋ ਸੱਚੇ ਕਰ ਨਾ ਜੀਵਤ ਮਰੋ ਭਉ ਜਲ ਜਗ ਧਰਨਾ ਗੁਰ ਬੋਤ ਗੁਰ ਬੇੜੀ ਤੁਲਹਾ ਮਨ ਹਰ ਜਪ ਪਾਰ ਲੰਘਾਇਆ ਹੋਮ ਮਮਤਾ ਲੋ ਬਿਨਾਸਨ ਨੌ ਦਰ ਮੁਕਤੇ ਦਸਵੇਂ ਆਸਨ ਉਪਰ ਪਰੇ ਪਰੇ ਅਪਰੰਪਰੇ ਜਿਨੇ ਆਪੇ ਆਵ ਪਾਇਆ ਗੁਰਮਤ ਲੇਵੋ ਹਰ ਲਿਵਰੀਏ ਅਕਲ ਗਿਆ ਜਮ ਤੇ ਕਿਆ ਡਰੀਏ ਜਾ ਜਾ ਦੇਖੋ ਤਤ ਤੁਮਹੀ ਅਵਨੰਦ ਤੀਆਂ ਗਾਇਆ ਸੱਚ ਹਰ ਨਾਮ ਸੱਚ ਹੈ ਸਰਨਾ ਸੱਚ ਗੁਰ ਸ਼ਬਦ ਤੇ ਲਗ ਧਰਨਾ ਅਕਾਤ ਕਥੇ ਦੇਖੇ ਪਰੰਪਰ ਹੁਣ ਗਰਭ ਜੋੜ ਨਾ ਜਾਇਆ ਸੱਚ ਬਿਨ ਸਾਸ ਤੋਖ ਨਾ ਪਾਵੇ ਬਿਨ ਗੁਰ ਮੁਕਤ ਨਾ ਆਵੇ ਜਾਵੇ ਮੂਲ ਮੰਤਰ ਹਰ ਨਾਮ ਰਸਾਇਨ ਕਹੁ ਨਾਨਕ ਪੂਰਾ ਪਾਇਆ ਮਾਰੂ ਸੱਚ ਬਿਨ ਸਾ ਪਉ ਜਲ ਜਾਏ ਨ ਤਰਿਆ ਇਹ ਸਮੁੰਦ ਅਥਾ ਮਹਾਂ ਬਿਗ ਪਰਿਆ ਰਹੇ ਅਤੀਤ ਗੁਰਮਤ ਲੇ ਉਪਰ ਹਰ ਨਿਰਭਉ ਕੇ ਕਰ ਪਾਇਆ ਝੂਠੀ ਜਗ ਹਿਤ ਕੀ ਚਿਤਰਾਏ ਬਿਲਮਨ ਲਾਗੇ ਆਵੇ ਜਾਏ ਨਾ ਵਿਸਾਰ ਚਲੇ ਬਿਮਾਨੀ ਉਪਜੈ ਬਿਨ ਸਹਿ ਪਾਇਆ ਭੌਜਲ ਉਪਜੈ ਬਿਨ ਸਹਿ ਬੰਧਨ ਬੰਦੇ ਹੋਮੇ ਕਮਾਇਆ ਕੇ ਗਲ ਫੰਦੇ ਜਿਸ ਰਾਮ ਨਾਮ ਨਾ ਹੀ ਮਤ ਗੁਰਮਤ ਸੋ ਜੰਪੁਰ ਬੰਧ ਜਲਾਇਆ ਗੁਰਬਣ ਮੋਖ ਮੁਕਤ ਕਿਉਂ ਪਾਈ ਹੈ ਬਿਨ ਗੁਰੂ ਰਾਮ ਨਾਮ ਕਿਉਂ ਤਿਆਈ ਹੈ ਗੁਰਮਤਿ ਲਿਹੁ ਤਰ ਤਰੋ ਪਉ ਦੁੱਤਰ ਮੁਕਤ ਭਏ ਸੁਖ ਪਾਇਆ ਗੁਰਮਤਿ ਕ੍ਰਿਸ਼ਨ ਗੁਰਦਨ ਤਾਰੇ ਗੁਰਮਤਿ ਸਾਇਰ ਪਾਹਣ ਤਾਰੇ ਗੁਰਮਤਿ ਲਿਹੁ ਪਰਮ ਬਧ ਪਾਈਏ ਨਾਨਕ ਗੁਰ ਪਰਮ ਚੁਕਾਏ ਆ ਗੁਰਮਤਿ ਲਿਹੁ ਤਰੋ ਤਾਰੀ ਆਤਮ ਚੀਨੋ ਹਿਰਦੇ ਮੁਰਾਰੀ ਜਮ ਕੇ ਫਾਹੇ ਕਾਟੇ ਹਰ ਜਪ ਅਕੁਲ ਨਿਰੰਜਨ ਪਾਇਆ ਗੁਰਮਤਿ ਪੰਜ ਸਖੇ ਗੁਰੂ ਪਾਏ ਗੁਰਮਤਿ ਅਗਨਿਵਾਰ ਸਮਾਏ ਮਨਮੁਖ ਨਾਮ ਜਪੋ ਜਗ ਜੀਵਨ ਹਿਰਦੇ ਅੰਤਰ ਅਲਖ ਲਖਾਏ ਆ ਗੁਰਮੁਖ ਬੂਝੇ ਸਦ ਬਤੀਜੇ ਸਦ ਨਿੰਦਾ ਕਿਸ ਕੀ ਕੀਜੇ ਚਿੰਨੋ ਆਪ ਜਪੋ ਜਗਦੀਸਰ ਹਰ ਜਗਨਾਥ ਮਨ ਪਾਏ ਆ ਜੋ ਬ੍ਰਹਮੰਡ ਅਖੰਡ ਸੋ ਜਾਣੋ ਗੁਰਮੁਖ ਬੂਝੇ ਸ਼ਬਦ ਪਛਾਣੋ ਘੜਕੜ ਭੋਗੇ ਭੋਗਣ ਹਾਰਾ ਰਹੇ ਅਤੀਤ ਸਬਾਏ ਆ ਗੁਰਮਤਿ ਬੋਲੋ ਹਰ ਜਸ ਉੱਚਾ ਗੁਰਮਤਿ ਆਖੀ ਦੇਖੋ ਉੱਚਾ ਸਰਣੀ ਨਾਮ ਸੁਨੇ ਹਰ ਬਾਣੀ ਨਾਨਕ ਹਰ ਰੰਗ ਰੰਗਾਏ ਆ ਮਾਰੂ ਮਹੱਲਾ ਪਹਿਲਾ ਕਾਮ ਕ੍ਰੋਧ ਪਰ ਹਰ ਪਰ ਨਿੰਦਾ ਲਵ ਲੋ ਮਾ ਤਜ ਹੋ ਨਚਿੰਦਾ ਭਰਮ ਕਾ ਸੰਗਲ ਤੋੜ ਨਿਰਾਲਾ ਹਰੇ ਅੰਤਰ ਹਰ ਸਪਾਇਆ ਨਿਸਦਾਮਨ ਜੋ ਚਮਕ ਸੰਦਾਇਣ ਦੇਖੈ ਐਣ ਜੋਤ ਨਿਰੰਤਰ ਵੇਖੈ ਅਣਦ ਰੂਪ ਅਨੂਪ ਰੂਸ ਰੂਪ ਗੁਰ ਪੂਰੇ ਦੇਖਾਏ ਆ ਸਤਿਗੁਰ ਮਿਲੂ ਆਪੇ ਪ੍ਰਭ ਤਾਰੇ ਸਤਿਕਾਰ ਸੂਸ ਦਿਵਗ ਨਾਰੇ ਦੇਖ ਅਦਿਸ਼ਟ ਰਹੋ ਲਿਵ ਲਾਗੀ ਸਭ ਤ੍ਰਿਪੁਣ ਬ੍ਰਹਮ ਸੁਭਾਏ ਆ ਅੰਮ੍ਰਿਤ ਰਸ ਪਾਏ ਤਿਸਨਾ ਪਉ ਜਾਏ ਅਨਪੋ ਪਦ ਪਾਵੇ ਆਪ ਗੁਆਏ ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਏ ਆ ਅਦਿਸ਼ਟ ਅਗੋਚਰ ਨਾਮ ਅਪਾਰਾ ਅਤਰਸ ਮੀਠਾ ਨਾਮ ਪਿਆਰਾ ਨਾਨਕ ਜੁਗ ਜੁਗ ਹਰ ਜਸ ਦੀਜੈ ਹਰ ਜਪੀ ਅੰਤ ਨ ਪਾਏ ਆ ਅੰਤਰ ਨਾਮ ਪਰਾ ਪਦ ਹੀਰਾ ਹਰ ਜਪ ਤੇ ਮਨ ਮਨ ਤੇ ਤੀਰਾ
ਦੋ ਘੱਟ ਦੋ ਘੱਟ ਘੱਟ ਪੋ ਪੰਜਨ ਪਾਈਐ ਬਹੁੜ ਜਨਮ ਨਾ ਜਾਇਆ ਭਗਤ ਤ੍ਰੈ ਰਤੇ ਭਗਤ ਹੈ ਤੇ ਗੁਰੂ ਸ਼ਬਦ ਤਰੰਗਾ ਹਰ ਜਸ ਨਾਮ ਪਦਾਰਥ ਮੰਗਾ ਹਰ ਭਾਵੇ ਗੁਰਮੇਲ ਮਿਲਾਏ ਹਰ ਤਾਰੇ ਜਗ ਸਵਾਏ ਆ

0: ਨਿਰਭਉ ਸਤਿਗੁਰੂ ਹੈ ਰਖਵਾਲਾ, ਭਗਤ ਪ੍ਰਾਪਤ ਗੁਰ ਗੋਪਾਲਾ, ਤੁਣ ਆਨੰਦ ਅਨਾਹਤ ਵਜੇ ਗੁਰ ਸ਼ਬਦ ਨਿਰੰਜਨ ਪਾਏ ਆ। ਨਿਰਭਉ ਸੋ ਸਿਰ ਨਾਹੀ ਲੇਖਾ, ਆਪ ਲੈ ਕੁਦਰਤ ਹੈ ਦੇਖਾ, ਆਪ ਅਤੀਤ ਅਜੂਨੀ ਸੰਭੋ, ਨਾਨਕ ਗੁਰਮਤਿ ਸੋ ਪਾਇਆ, ਅੰਤਰ ਕੀ ਗਤ ਸਤਿਗੁਰੁ ਜਾਣੇ, ਸੋ ਨਿਰਭਉ ਗੁਰ ਸ਼ਬਦ ਪਛਾਣੇ, ਅੰਦਰ ਦੇਖ ਨਿਰੰਤਰ ਬੂਜੇ, ਅਣਤਨ ਮੰਡੋ ਲਾਹੇ ਆ। ਨਿਰਭਉ ਸੋ ਅਵੰਤਰ ਵਸਿਆ, ਨਿਜਨ ਨਾਮ ਨਿਰੰਜਨ ਰਸਿਆ, ਨਾਨਕ ਹਰ ਜਸ ਸੰਗਤ ਪਾਈ ਹੈ, ਹਰ ਸਹਿਜੇ ਸਹਿਜ ਮਿਲਾਏ ਆ। ਅੰਤਰ ਬਾਰ ਸੋ ਪ੍ਰਭ ਜਾਣੇ, ਰਹੇ ਅਲਪਿਤ ਚਲਤੇ ਕਰਿਆਨੇ, ਉਪਰ ਆਦਿ ਸਰਬ ਤੈ ਲੋਏ, ਸਚ ਨਾਨਕ ਅੰਮ੍ਰਿਤ ਰਸ ਪਾਇਆ, ਮਾਰੂ ਮਹਲਾ ਪਹਿਲਾ, ਕੁਦਰਤ ਕਰਨੇ ਹਾਰੇ ਅਪਾਰਾ, ਕੀਤੇ ਕਾ ਨਾਹੀ ਕੇ ਚਾਰਾ, ਜੀ ਉਪਾਇ ਰਿਜਕ ਦੇ ਆਪੇ, ਸਿਰ ਸਿਰ ਹੁਕਮ ਚਲਾਹੇ ਆ। ਹੁਕਮ ਚਲਾ ਰਿਹਾ ਫਿਰ ਪੂਰੇ, ਕਿਸ ਨੇੜੇ ਕਿਸ ਅੱਖਾਂ ਦੂਰੇ, ਗੁਪਤ ਪ੍ਰਗਟ ਹਰ ਘਟ ਘਟ ਦੇਖੋ, ਵਰਤੇ ਤਾਕ ਸਵਾਹੇ ਆ। ਜਿਸ ਕੋ ਮਿਲੇ ਸੁਰ ਸਮਾਏ, ਗੁਰ ਸ਼ਬਦੀ ਹਰ ਨਾਮ ਤੇ ਆਏ, ਅਣਦ ਰੂਪ ਅਨੁਭਵ ਗੋਚਰ, ਗੁਰ ਮਿਲੇ ਪਰਮ ਜਾਏ ਆ। ਮਨ ਤਨ ਧਨ ਦੇ ਨਾਮ ਪਿਆਰਾ, ਸਖਾਹੀ ਚੱਲਣ ਵਾਰਾ, ਮੋਹ ਪਸਾਰ ਨਾਹੀ ਸੰਗ ਬੇਲੀ, ਬਿਨ ਹਰ ਗੁਰ ਕਿਨ ਸੁਖ ਪਾਏ ਆ। ਜਿਸ ਕੋ ਨਦਰ ਕਰੇ ਗੁਰ ਪੂਰਾ, ਸ਼ਬਦ ਮਿਲਾਏ ਗੁਰਮਤਿ ਸੂਰਾ, ਨਾਨਕ ਗੁਰ ਕੇ ਚਰਨ ਸਰੇ ਵੋ, ਜਿਨ ਭੂਲਾ ਮਾਰਗ ਪਾਏ ਆ। ਸੰਜਨ ਹਰ ਤਨ ਜਸ ਪਿਆਰਾ, ਗੁਰਮਤਿ ਪਾਇਆ ਨਾਮ ਤੁਮਾਰਾ, ਜਾਚਕ ਸੇਵ ਕਰੇ ਦਰ ਹਰ ਕੇ, ਹਰ ਦਰ ਗੈ ਜਸ ਗਾਏ ਆ। ਸਤਿਗੁਰ ਮਿਲੇ ਤਮੈਲ ਬੁਲਾਏ, ਸਾਚੀ ਦਰ ਗੈ ਗਤ ਬਦ ਪਾਏ, ਸਾਕਲ ਠੌਰ ਨਾਈ ਹਰ ਮੰਦਰ, ਜਨਮ ਰੇ ਦੁੱਖ ਪਾਏ ਆ। ਸਿਵ ਸਤਿਗੁਰ ਸਮੁੰਦ ਥਾਹ, ਪਾਵੋ ਨਾਮ ਰਤਨ ਧਨ ਲਾਹ, ਵਿਖਿਆ ਮਲ ਜੈ ਅੰਮ੍ਰਿਤ ਹਰ ਪਾਵੋ, ਗੁਰ ਸਰ ਸੰਤੋਖ ਪਾਏ ਆ। ਸਤਿਗੁਰ ਸੇਵ ਸੰਘਣਾ ਕੀਜੇ, ਆਸਾ ਮਾਹ ਨਿਰਾਸ ਰਹੀ ਜੇ, ਸੰਸਾ ਦੁਖ ਬਿਨਾਸਨ ਸੇਵੋ, ਫਿਰ ਬੋਹੜ ਰੋਗ ਨਾ ਲਾਏ ਆ। ਸੱਚੇ ਭਾਵੇ ਤੇ ਸੁਣਿਆ
1: ਹਰ ਗੁਰ ਮੂਰਤ ਇੱਕਾ ਵਰਤੈ, ਨਾਨਕ ਹਰ ਗੁਰ ਪਾਇਆ, ਵਾਚਹਿ ਪੁਸਤਕ ਵਿਧ ਪੁਰਾਣਾ, ਇੱਕ ਬਹਿਸ ਸੁਣੈ ਸੁਣਾਵੇ ਕਾਨਾ, ਅਜਗਰ ਕਪਟ ਕਹੋ ਕਿਉਂ ਖੁਲੈ, ਮੈਂ ਸਤਿਗੁਰ ਤੱਤ ਨਾ ਪਾਇਆ, ਕਰੇ ਵਿਭੂਤ ਲਗਾਵੇ ਪਸਮੈ, ਅੰਤਰ ਕ੍ਰੋਧ ਨਾਲ ਸੁਹੋਮੈ, ਪਖੰਡ ਕੀਨੇ ਜੋਗ ਨਾ ਪਾਈਐ, ਬਿਨ ਸਤਿਗੁਰ ਅਲਖ ਨਾ ਪਾਇਆ, ਤੀਰਥ ਵਰਤ ਨੇਮ ਕਰੇ ਉਧਿਆਨਾ, ਜਤ ਸਭ ਸੰਜਮ ਕਥੀ ਗਿਆਨਾ, ਰਾਮ ਨਾਮ ਬਿਨ ਕਿਉ ਸੁਖ ਪਾਈਐ, ਬਿਨ ਸਤਿਗੁਰ ਭਰਮ ਨਾ ਜਾਇਆ, ਨਿਉਲੀ ਕਰਮ ਭੁਅੰਗਮ ਪਾਠੀ, ਰਿਚ ਕੁੰਭਕ ਪੂਰਕ ਮਨ ਹਾਠੀ, ਪਖੰਡ ਧਰਮ ਪ੍ਰੀਤ ਨਹੀਂ ਹਰ ਸੋ, ਗੁਰ ਸ਼ਬਦ ਮਹਾਰਸ ਪਾਇਆ।

ਸਤਿਗੁਰ ਅਲਖ ਲਿਖਾਇਆ। ਮਾਰੂ ਸੋਲ ਹੈ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਸਾਚੇ ਸ਼ਬਦ ਸਤਿਗੁਰ ਸੇਵੈ ਜਰਾ ਜਮਤ ਸੋਇ ਨ ਚਾਕੈ ਸਾਚੇ ਸਿਵ ਬਣਿਹਾਈ ਹੇ ਤ੍ਰਿਸ਼ਨਾ ਅਗਨ ਜਲੇ ਸੰਸਾਰਾ ਜਲ ਜਲ ਖਪੇ ਬਹੁਤ ਵਿਕਾਰਾ ਮਨਮੁਖ ਠੌਰ ਨਾ ਪਾਏ ਕਪਹੂੰ ਸਤਿਗੁਰ ਪੂਜ ਪਜਾਈ ਹੇ ਸਤਿਗੁਰ ਸੇਵਣ ਸੇਵਟ ਪਾਗੀ ਸਾਚੇ ਨਾਮ ਸਦਾ ਲਿਵ ਲਾਗੇ ਅੰਦਰ ਨਾਮ ਰਿਆ ਨੇ ਕੇਵਲ ਤ੍ਰਿਸ਼ਨਾ ਸ਼ਬਦ ਬੁਝਾਈ ਹੇ ਸੱਚਾ ਸ਼ਬਦ ਸਚੀ ਹੈ ਬਾਣੀ ਗੁਰਮੁਖ ਮਿਰ ਲੈ ਕਿਨੇ ਪਛਾਣੀ ਸੱਚੈ ਸ਼ਬਦ ਰਤੇ ਪੈਰਾ ਕੀ ਆਵਣ ਜਾਣ ਰਹਾਈ ਹੇ ਸ਼ਬਦ ਬੂਝੇ ਸੋ ਮੈਲ ਚੁਕਾਏ ਨਿਰਮਲ ਨਾਮ ਸਿਮਨੇ ਆਏ ਸਤਿਗੁਰ ਆਪਣਾ ਸਦੇਹੀ ਸੇਵੀ ਵਿੱਚੋਂ ਹਉਮੈ ਵਿੱਚੋਂ ਜਾਈ ਹੇ ਗੁਰਤੇ ਬੂਝੇ ਧਾਦਰ ਸੂਜੈ ਨਾ ਵਿਹੋਣਾ ਕਥ ਕਥ ਲੂਜੈ ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸ਼ਨਾ ਪੂਕਵਾਈ ਹੇ ਆਪੇ ਆਪ ਮਲੇ ਤਾਂ ਬੂਝੈ ਗਿਆਨ ਵਿਹੋਣਾ ਕਿਸ਼ਨਾ ਸੂਜੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੇ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਕੋਈ ਨਾ ਮੇਟੇ ਤੁਰ ਫਰਮਾਇਆ ਸਤਸੰਗਤ ਮੈਂ ਤਿਨਹੀਂ ਵਾਸਾ ਜਿਨ ਕੋ ਤੁਰ ਲਿਖ ਪਾਈ ਹੇ ਆਪਣੀ ਨਦਰ ਕਰੇ ਸੋ ਪਾਏ ਸੱਚੇ ਸ਼ਬਦ ਤਾੜੀ ਚਿਤ ਲਾਏ ਨਾਨਕ ਦਾਸ ਕਹੇ ਬੇਨੰਤੀ ਭੀਖਿਆ ਨਾਮ ਦਰ ਪਾਈ ਹੇ ਮਾਰੂ ਮਹਲਾ ਤੀਜਾ ਇੱਕੋ ਏਕ ਵਰਤੇ ਸਭ ਸੋਈ ਗੁਰਮੁਖ ਵਿਰਲਾ ਪੂਜੈ ਕੋਈ ਇੱਕੋ ਰਵ ਰਹਿਆ ਸਭ ਅੰਤਰ ਤਿਸਮਿਨ ਅਵਰਣਾ ਕੋਈ ਹੇ ਲੱਖ ਚੌਰਾਸੀ ਜੀਉ ਪਾਏ ਗਿਆਨੀ ਤਿਆਨੀ ਅਖ ਸੁਣਾਏ ਸਭਨਾ ਰਿਚਕ ਸੰਭਾਹੇ ਆਪੇ ਕੀਮਤ ਹੋਰ ਨਾ ਹੋਈ ਹੇ ਮਾਇਆ ਮੋਹ ਅਧਾਰਾ ਹਮੇ ਮੇਰਾ ਪਸਰਿਆ ਪਾਸਾਰਾ ਅਣਦਨ ਜਲਤ ਰਹਿ ਦਿਨ ਰਾਤੀ ਗੁਰਬਿਨ ਸਾਂਤ ਨਾ ਹੋਈ ਹੇ ਆਪੇ ਜੋੜ ਵਿਛੋੜੇ ਆਪੇ ਆਪੇ ਥਾਪ ਥਾਪੇ ਆਪੇ ਸੱਚਾ ਹੁਕਮ ਸੱਚਾ ਪਾਸਾਰਾ ਹੋਰ ਹੁਕਮ ਨਾ ਹੋਈ ਹੇ ਆਪੇ ਲਾਏ ਲਏ ਸੋ ਲਾਗੇ ਗੁਰਪ੍ਰਸਾਦੀ ਜਮਕਾ ਪਉ ਭਾਗੈ ਅੰਤਰ ਸ਼ਬਦ ਸਦਾ ਸੁਖਦਾਤਾ ਗੁਰਮੁਖ ਪੂਜੈ ਕੋਈ ਹੈ ਆਪੇ ਮੇਲੇ ਮੇਲ ਮਿਲਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਅੰਦਨ ਭਗਤ ਕਰੇ ਦਿਨ ਰਾਤੀ ਗੁਰਮੁਖ ਸੇਵਾ ਹੋਈ ਹੈ ਸਤਿਗੁਰ ਸੇਵ ਸਦਾ ਸੁਖਦਾਤਾ ਆਪੇ ਆਏ ਮਿਲਿਆ ਸਭਨਾ ਕਾ ਦਾਤਾ ਹਮੈ ਮਾਰ ਤ੍ਰਿਸ਼ਨਾ ਅਗਨਵਾਰੀ ਸ਼ਬਦ ਚੇਨ ਸੁਖ ਹੋਈ ਹੇ ਕਾਇਆ ਕਟੰਬ ਮੋਹ ਨਾ ਮੂਜੈ ਗੁਰਮੁਖ ਹੋਵੇ ਤਾਂ ਕੀ ਸੂਜੈ ਅੰਦਰ ਨਾਮ ਰਵੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਹੋਈ ਹੇ ਮਨਮੁਖ ਧਾਤ ਤੂੰ ਜਾਹੈ ਲਾਗਾ ਜਨਮਤ ਕੀ ਨਾ ਮੋਯੋ ਅਭਾਗਾ ਆਵਤ ਜਲ ਪਿਰਥਾ ਜਨਮ ਗਵਾਇਆ ਬਿਨ ਗੁਰਮੁਖ ਨਾ ਹੋਈ ਹੇ ਕਾਇਕ ਸੁਧ ਹੋਮੇ ਮਨ ਲਾਈ ਜੇ ਸੋ ਧੋਵੈ ਤਾਂ ਮੈਲ ਨਾ ਜਾਈ ਸ਼ਬਦ ਧੋਪੇ ਤਾਂ ਹੱਛੀ ਹੋਵੈ ਸ਼ਬਦ ਧੋਪੈ ਤਾਂ ਹੱਛੀ ਹੋਵੈ ਫਿਰ ਮੈਲੀ ਮੂਲ ਨਾ ਹੋਈ ਹੈ ਪੰਚ ਦੂਤ ਕਾਇਆ ਸਕਾਰੇ ਮਰਮਰ ਜੰਮੈ ਸ਼ਬਦ ਨਾ ਵਿਚਾਰੇ ਅੰਤਰ ਮਾਇਆ ਮੋਹ ਗਵਾਰਾ ਜਿਉਂ ਸੁਪਨੇ ਸੁਧ ਨਾ ਹੋਈ ਹੈ ਇੱਕ ਪੰਚਾ ਮਾਰ ਸ਼ਬਦ ਹੈ ਲਾਗੈ ਸਤਿਗੁਰ ਆਏ ਮਿਲਿਆ ਵਡ ਭਾਗੈ ਅੰਤੁਰ ਸਾਚ ਰਵੇ ਰੰਗ ਰਾਤੇ ਸਹਿਜੇ ਸਮਾਵੇ ਸੋਈ ਹੇ ਗੁਰ ਕੀ ਚਾਲ ਗੁਰੂ ਤੇ ਜਾਪੇ ਪੂਰਾ ਸੇਵਕ ਸ਼ਬਦ ਸੰਜਾਪੈ ਸਦਾ ਸ਼ਬਦ ਰਵੈ ਕਟ ਅੰਤਰ ਰਸਨਾ ਹਰਸ ਰਸਨਾ ਰਸ ਝਾਕੇ ਸੱਚ ਸੋਈ ਹੇ ਹਮੈ ਮਾਰੈ ਸ਼ਬਦ ਮਾਰੇ ਹਰ ਕਾ ਨਾਮ ਰਕੇ ਉਰਧਾਰੈ ਏਕ ਸਬਿਨ ਹੋ ਹੋਰ ਨਾ ਜਾਣਾ ਸਹਿਜੈ ਹੋਏ ਸੋ ਹੋਈ ਹੇ ਬਿਨ ਸਤਿਗੁਰ ਸਹਿਜ ਕਿਨੇ ਨਹੀਂ ਪਾਇਆ ਗੁਰਮੁਖ ਬੂਝੈ ਸੱਚ ਸਮਾਇਆ ਸੱਚਾ ਸੇਵ ਸ਼ਬਦ ਸੱਚ ਰਾਤੈ ਹਮੈ ਸ਼ਬਦ ਖੋਈ ਹੈ ਆਪੇ ਗੁਣ ਦਾਤਾ ਵਿਚਾਰੀ

ਮਾਰੂ ਮਹੱਲਾ ਤੀਜਾ। ਜਗ ਜੀਵਨ ਸਾਚਾ ਏਕੋ ਜਾਤਾਤਾ, ਗੁਰ ਸੇਵੈ ਤੈ ਸ਼ਬਦ ਪਛਾਤਾ। ਏਕੋ ਅਮਰ ਏਕਾ ਪਾਤਸ਼ਾਹੀ, ਜੁਗ ਜੁਗ ਸਰਕਾਰ ਬਣਾਈ ਹੈ। ਸੋ ਜਨ ਨਿਰਮਲ ਨੇ ਆਪ ਪਛਾਤਾ, ਆਪੇ ਆਏ ਮਿਲਿਆ ਸੁਖਦਾਤਾ। ਰਸਨਾ ਸ਼ਬਦ ਬਣੀ ਸ਼ਬਦ ਰਤੀ ਗੁਣ ਗਾਵੈ, ਦਰ ਸਾਚੇ ਪਤ ਪਾਈ ਹੀ। ਗੁਰਮੁਖ ਨਾਮ ਲੈ ਵਡਿਆਈ, ਮਨਮੁਖ ਨਿੰਦਕ ਪਤ ਗਵਾਈ। ਨਾਮ ਰਤੇ ਪਰਮਹੰਸ ਬੈਰਾਗੀ, ਨਿਚਕੜ ਤਾੜੀ ਲਾਈ ਹੈ। ਸ਼ਬਦ ਮਰੈ ਸੁਜਨ ਪੂਰਾ, ਸਤਿਗੁਰ ਆਖ ਸੁਣਾਏ ਸੂਰਾ। ਕਾਇਆ ਅੰਦਰ ਅਮਸਰ ਸਾਚਾ, ਮਨ ਪੀਵੇ ਪਾਏ ਸੁਭਾਈ ਹੈ। ਪਰ ਪੰਡਤ ਅਵਰਾ ਸਮਝਾਏ, ਕਰ ਚਲਤੇ ਕੀ ਖਬਰ ਨ ਪਾਏ। ਬਿਨ ਸਤਿਗੁਰ ਸੇਵੇ ਨਾਮ ਨ ਪਾਈਐ, ਪੜ ਥਾਕੇ ਸਾਂਤ ਨਾਈ ਐ। ਇੱਕ ਭਸਮ ਲਗਾਏ ਪ੍ਰੇ ਪਿਕ ਤਾਰੀ, ਬਿਨ ਸ਼ਬਦੇ ਹਉ ਮੈਂ ਕਿਨ ਮਾਰੀ। ਅਣਦਨ ਜਲਤ ਰਹੇ ਦਿਨ ਰਾਤੀ, ਭਰਮ ਪੇਕ ਪਰਮਾਈ ਹੈ। ਇੱਕ ਗ੍ਰਹਿ ਕਟਾਂਬ ਮੈਂ ਸਦਾ ਉਦਾਸੀ, ਸ਼ਬਦ ਮੋਏ ਹਰ ਨਾਮ ਨਿਵਾਸੀ। ਅਣਦਨ ਸਦਾ ਰਹੇ ਰੰਗ ਰਾਤੀ, ਪੈ ਭਾਏ ਭਗਤ ਚਿਤਲਾਈ ਹੈ। ਮਨਮੁਖ ਨਿੰਦਾ ਕਰ ਕਰ ਵਿਗੁੱਤਾ, ਅੰਤਰ ਰੂਪ ਭੁੰਕੇ ਜਿਸ ਕੁੱਤਾ। ਜਮਕਾਲ ਤਿਸ ਕਦੇ ਨਾ ਛੋਡੈ, ਅੰਤ ਕਿਆ ਪਛਤਾਈ ਹੈ। ਸੱਚੇ ਸ਼ਬਦ ਸੱਚੀ ਪਤ ਹੋਈ, ਬਿਨ ਨਾਵੈ ਮੁਕਤ ਨਾ ਪਾਵੈ ਕੋਈ। ਬਿਨ ਸਤਿਗੁਰੂ ਕੋ ਨਾਉ ਨਾ ਪਾਏ, ਪ੍ਰਭ ਐਸੀ ਬੰਤ ਬਣਾਈ ਹੈ। ਇੱਕ ਸਤ ਸਾਧਕ ਬਹੁਤ ਵਿਚਾਰੀ, ਇੱਕ ਐਨਸ ਨਾਮ ਰਤੇ ਨਿਰੰਕਾਰੀ। ਜਿਸਨੂੰ ਆ ਮਲਾਏ ਸੋ ਬੂਜੈ, ਭਗਤ ਪਾਏ ਪਉ ਜਾਈ ਹੈ। ਇਸ਼ਨਾਨ ਦਾਨ ਕਰੇ ਨਹੀਂ ਬੂਜੈ, ਇੱਕ ਮਨੁਆ ਮਾਰ ਮਨੇ ਸੋ ਲੂਜੈ ਹੈ। ਸਾਚੇ ਸ਼ਬਦ ਰਤੇ ਇੱਕ ਰੰਗੀ, ਸਾਚੇ ਸ਼ਬਦ ਮਲਾਈ ਹੈ। ਆਪੇ ਸਿਰਜੈ ਦੇ ਵਡਿਆਈ, ਆਪਣੇ ਭਾਣ ਹੈ ਆਪੇ ਪਾਣੇ ਦੇ ਮਲਾਈ। ਆਪੇ ਨਦਰ ਕਰੇ ਮਨ ਵਸਿਆ, ਮੇਰੇ ਪ੍ਰਭ ਇਉਂ ਫਰਮਾਈ ਹੈ। ਸਤਿਗੁਰ ਸੇਵੇ ਸੇ ਜਨ ਸਾਚੈ, ਮਨਮੁਖ ਸੇਵ ਨਾ ਜਾਣਨ ਕਰਚੈ। ਆਪੇ ਕਰਤਾ ਕਰ ਕਰ ਵੇਖੇ, ਜੋ ਭਾਵ ਹੈ ਤਿਉਂ ਲਾਈ ਹੈ। ਜੁਗ ਜੁਗ ਸਾਚਾ ਇੱਕੋ ਦਾਤਾ, ਪੂਰੇ ਭਾਗ ਸ਼ਬਦ ਪਛਾਤਾ। ਸ਼ਬਦ ਮਲੇ ਸੇ ਨਾ ਵਿਛੜੇ, ਨਾਹੀ ਨਦਰੀ ਸਹਿਜ ਮਲਾਈ ਹੈ। ਹਉਮੈ ਮਾਇਆ ਮੈਲ ਕਮਾਇਆ, ਮਰ ਮਰ ਜੰਮੈ ਦੂਜਾ ਭਾਇਆ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਮਨ ਦੇਖੋ ਲਿਵਲਾਈ ਹੈ। ਜੋ ਤਿਸ ਪਾਵੈ ਸੋਈ ਕਰਸੀ, ਆਪੋ ਹੋਆ ਨਾ ਕਿਸ ਹੋਸੀ। ਨਾਨਕ ਨਾ ਮਿਲੇ ਵਡਿਆਈ, ਦਰ ਸੱਚੇ ਪਤ ਪਾਈ ਹੈ। ਮਾਰੂ ਮਹੱਲਾ ਤੀਜਾ, ਜੋ ਆਇਆ ਸੋ ਸਭ ਕੋ ਜਾਸੀ, ਦੂਜੇ ਪਾਏ ਬਾਧਾ ਜਮਫਾਸੀ। ਸਤਿਗੁਰ ਰਾਖੇ ਸੀ ਜਨ ਉਬਰੈ, ਸਾਚੇ ਸਾਚ ਸਮਾਈ ਹੈ। ਆਪੇ ਕਰਤਾ ਕਰ ਕਰ ਵੇਖੈ, ਜਿਸਨੂੰ ਨਦਰ ਕਰੇ ਸੋਈ ਜਨ ਲੇਖੈ। ਗੁਰਮੁਖ ਗਿਆਨ ਤੇ ਸਭ ਕੇ ਸੂਜੈ, ਅਗਿਆਨੀ ਅੰਧ ਕਮਾਈ ਹੈ। ਮਨਮੁਖ ਸਹਿਸਾ ਬੂਝ ਨ ਪਾਈ, ਮਰ ਮਰ ਜੰਮੈ ਜਨਮ ਗਵਾਈ। ਗੁਰਮੁਖ ਨਾਮ ਰਤੀ ਪਾਇਆ, ਸਹਿਜੇ ਸਾਚ ਸਮਾਈ ਹੈ। ਧੰਦੇ ਤਾਵਤ ਮਨ ਪਿਆ ਮਨੂਰਾ, ਫਿਰ ਹੋਵੈ ਕੰਚਨ ਪੇਟੇ ਗੁਰਪੂਰਾ। ਆਪੇ ਬਖਸ਼ ਲਹੇ ਸੁਖ ਪਾਏ, ਪੂਰੇ ਸ਼ਬਦ ਮਲਾਈ ਹੈ। ਦੁਰਮਾ ਝੂਠੀ ਬੁਰੀ ਬੁਰਿਆਰ, ਔਗੁਣਿਆਰੀ ਔਗੁਣਿਆਰ। ਕੱਚੀ ਮਤ ਫੀਕਾ ਮੁਖ ਬੋਲੈ, ਦੁਰਮਤ ਨਾਮ ਨ ਪਾਈ ਹੈ। ਔਗੁਣਿਆਰੀ ਕੰਤ ਨ ਭਾਵੈ, ਮਨ ਕੀ ਝੂਠੀ ਝੂਠ ਕਮਾਵੈ। ਫਿਰਕਾ ਸਾਉ ਨਾ ਜਾਣੇ ਮੂਰਖ, ਬਿਨ ਗੁਰ ਬੂਝ ਨਾ ਪਾਈ ਹੈ। ਦੁਰਮਤ ਖੋਟੀ ਖੋਟ ਕਮਾਵੈ, ਸਤਿਗੁਰ ਕਰੇ ਫਿਰ ਖਸਮ ਨਾ ਭਾਵੈ। ਗੁਣਵੰਤੀ ਸਦਾ ਪਿਰ ਰਾਵੈ, ਸਤਿਗੁਰ ਮੇਲ ਮਲਾਈ ਹੈ। ਆਪੇ ਹੁਕਮ ਕਰੇ ਸਭ ਵੇਖੈ, ਇੱਕ ਨਾ ਬਖਸ਼ ਲੈ ਤੁਰ ਲੇਖੈ। ਅੰਧਨ ਨਾਮ ਰਤੇ ਸਚ ਪਾਇਆ, ਆਪੇ ਮੇਲ ਮਲਾਈ ਹੈ। ਹਮੈ ਧਾਤ ਮੁਰਸ ਲਾਈ, ਗੁਰਮੁਖ ਲਿਵ ਸਾਚੀ ਸਹਿਜ ਸਮਾਈ। ਆਪੇ ਮੇਲੇ ਆਪੇ ਕਰ ਵੇਖੈ, ਬਿਨ ਸਤਿਗੁਰ ਪੂਜ ਨਾ ਪਾਈ ਹੈ। ਇੱਕ ਸ਼ਬਦ ਵਿਚਾਰ ਸਦਾ ਜਨਲ ਜਾਗੈ, ਇੱਕ ਮਾਇਆ ਮੋਹ ਸੋ ਰਹੇ ਸੋਹੇ ਰਹੇ ਅਪਾਗੈ। ਆਪੇ ਕਰੇ ਕਰਾਏ ਆਪੈ, ਹੋਰ ਕਰਨਾ ਕਿਛੂ ਨਾ ਜਾਈ ਹੈ। ਕਾਲ ਮਾਰ ਗੁਰ ਸ਼ਬਦ ਨਿਵਾਰੈ, ਹਰ ਕਾ ਨਾਮ ਰੱਖੇ ਉਰਧਾਰੈ। ਸਤਿਗੁਰ ਸੇਵਾ ਤੇ ਸੁਖ ਪਾਇਆ, ਹਰ ਕੈ ਨਾਮ ਸਮਾਈ ਹੈ। ਦੂਜੇ ਭਾਏ ਫਿਰੇ ਦੇਵਾਨੀ, ਮਾਇਆ ਮੋਹ ਦੁਖ ਮਾਏ ਸਮਾਨੀ। ਬਹੁਤੇ ਪੇਕ ਕਰੇ ਨਹੀਂ ਪਾਏ, ਬਿਨ ਸਤਿਗੁਰ ਸੁਖ ਨਾ ਪਾਈ ਹੈ। ਕਿਸ ਨੂੰ ਕਹੀਏ ਜਾ ਆਪ ਕਰਾਏ, ਜਿਤ ਭਾਵੇ ਤਿਤ ਰਾਹ ਚਲਾਏ। ਆਪੇ ਮਿਹਰਬਾਨ ਸੁਖਦਾਤਾ, ਜਿਉਂ ਪਾਵੈ ਤਿਵੈ ਚਲਾਈ ਹੈ। ਆਪੇ ਕਰਤਾ ਆਪੇ ਪੁੱਤਾ, ਆਪੇ ਸੰਜਮ ਆਪੇ ਜੁਗਤਾ।
ਆਪੇ ਨਿਰਮਲ ਮਿਹਰਵਾਨ ਮਧਸੂਦਨ ਜਿਸ ਦਾ ਹੁਕਮ ਨਾ ਮਿਟਿਆ ਜਾਈ ਹੈ। ਸੇ ਵਡਭਾਗੀ ਇੱਕੋ ਜਾਤਾ, ਸੇ ਵਡਭਾਗੀ ਜਿਨੀ ਇੱਕੋ ਜਾਤਾ, ਘੱਟ ਘੱਟ ਵਸ ਰਹਿਆ ਜਗ ਜੀਵਨ ਦਾਤਾ। ਇੱਕ ਥੈ ਗੁਰ ਗੁਪਤ ਪ੍ਰਗਟ ਹੈ ਆਪੈ, ਗੁਰਮੁਖ ਭਰਮ ਪਉ ਜਾਈ ਹੈ। ਗੁਰਮੁਖ ਹਰ ਜੀਉ ਇੱਕੋ ਜਾਤਾ, ਅੰਤਰ ਨਾਮ ਸ਼ਬਦ ਪਛਾਤਾ, ਜਿਸ ਤੂੰ ਦੇਹ ਸੋਈ ਜਨ ਪਾਏ, ਨਾਨਕ ਨਾਮ ਵਡਾਈ ਹੈ। ਮਾਰੂ ਮਹੱਲਾ ਤੀਜਾ, ਸੱਚ

ਨਾਹੀ ਸਾਚੇ ਅੰਮ੍ਰਿਤ ਪੀਜੀ ਹੀ ਕਿਲਬਕ ਦੁੱਖ ਨਿਵਾਰਨ ਹਾਰ ਗੁਰਮੁਖ ਸੀ ਵਿਆਹ ਸ਼ਬਦ ਵਿਚਾਰ ਸਭ ਕਿਛ ਆਪੇ ਆਪ ਵਰਤੈ ਗੁਰਮੁਖ ਤਨ ਮਨ ਪੀਜੇ ਹੀ ਮਾਇਆ ਅਗਨ ਜਲੇ ਸੰਸਾਰੇ ਗੁਰਮੁਖ ਨਿਵਾਰੇ ਵਿਚਾਰੇ ਅੰਤਰ ਸ਼ਾਂਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੇ ਹੇ ਇੰਦਰ ਇੰਦਰਾਸਨ ਬੈਠੇ ਜਮਕਾ ਪੋ ਪਾਵੈ ਹੈ ਜਮਨਾ ਛੋਡੇ ਬਹੁ ਕਰਮ ਕਮਾਵ ਸਤਿਗੁਰ ਭੇਟੇ ਤਾ ਮੁਕਤ ਪਾਈਐ ਹਰ ਹਰ ਰਸਨਾ ਪੀਜੇ ਹੇ ਮਨ ਅੰਤਰ ਭਗਤ ਨ ਹੋਈ ਗੁਰਮੁਖ ਭਗਤ ਸ਼ਾਂਤ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤ ਅੰਤਰ ਪੀਜੇ ਹੇ ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ ਤ੍ਰੇ ਗੁਣ ਵਧਕ ਮੁਕਤ ਨਰਾਰੀ ਗੁਰਮੁਖ ਗਿਆਨ ਇੱਕੋ ਹੈ ਜਾਤਾ ਅਣਦਿਨ ਨਾਮ ਰਵੀਜੇ ਹੇ ਵੇਦ ਪੜੈ ਹਰ ਨਾਮ ਨ ਬੂਜੈ ਮਾਇਆ ਕਾਰਨ ਪੜ ਪੜ ਲੂਜੈ ਅੰਤਰ ਮੈਲ ਅਗਿਆਨੀ ਅੰਦਾ ਕਿਉਂ ਕਰ ਦੂਤਰ ਤਰੀਜੇ ਹੇ ਵੇਦ ਬਾਦ ਸਭ ਅੱਖ ਵਖਾਣੈ ਨਾ ਅੰਤਰ ਭੀਜੈ ਨਾ ਸ਼ਬਦ ਪਛਾਣੈ ਪੁੰਨ ਪਾਪ ਸਭ ਬੇਦ ਰੜਾਇਆ ਗੁਰਮੁਖ ਅੰਮ੍ਰਿਤ ਪੀਜੇ ਹੇ ਆਪ।

ਲਾਗੈ ਅੰਤਰ ਸ਼ਬਦ ਮਸਤਕ ਵੱਡ ਪਾਗੈ ਸੱਚੇ ਸ਼ਬਦ ਸਦਾ ਗੁਣ ਗਾਵੈ ਸ਼ਬਦ ਰਤੇ ਵਿਚਾਰੀ ਹੈ ਸੱਚ ਸੱਚਾ ਸੱਚ ਸਾਲਾਹੀ ਇੱਕ ਵੇਖਾ ਦੂਜਾ ਨਾਹੀ ਗੁਰਮਤ ਉੱਚ ਉੱਚੀ ਪੌੜੀ ਗਿਆਨ ਰਤਨ ਹਉਮੈ ਮਾਰੀ ਹੈ ਮਾਇਆ ਮੋਹ ਸ਼ਬਦ ਜਲਾਇਆ ਸੱਚ ਮਨ ਵਸਿਆ ਜਾਤ ਪਾਇਆ ਸੱਚੇ ਕੀ ਸਭ ਸੱਚੀ ਕਰਨੀ ਹਉਮੈ ਤਿਕਨ ਵਾਰੀ ਹੈ ਮਾਇਆ ਮੋਹ ਸਭ ਆਪੇ ਕੀਨਾ ਗੁਰਮੁਖ ਵਰ ਲੈ ਨਹੀਂ ਕੀਂਦਾ ਗੁਰਮੁਖ ਹੋਵੈ ਸੋ ਸੱਚ ਕਮਾਵੈ ਸਾਚੀ ਕਰਨੀ ਸਾਰੀ ਹੈ ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ਹਮੈ ਤ੍ਰਿਸ਼ਨਾ ਸ਼ਬਦ ਬੁਝਾਈ ਗੁਰਮਤ ਸਦ ਹੇ ਅੰਤਰ ਸੀਤਲ ਹਮੈ ਮਾਰਨ ਵਾਰੀ ਹੈ ਸੱਚ ਲਗ ਸੱਚ ਲਗੈ ਤਿੰਨ ਸਭ ਕਿਛ ਭਾਵੈ ਸੱਚੇ ਸ਼ਬਦ ਸੱਚ ਸੁਹਾਵੇ ਇੱਥੇ ਸਾਚੇ ਸਿਦਰ ਸੱਚ ਹੈ ਨਦਰੀ ਨਦਰ ਸਵਾਰੀ ਹੈ ਬਿਨ ਸਾਚੇ ਜੋ ਦੂਜਾ ਲਾਇਆ ਮਾਇਆ ਮੋਹ ਦੁੱਖ ਸੁਭਾਇਆ ਬਿਨ ਗੁਰ ਦੁੱਖ ਸੁਖ ਜਾਪੇ ਨਾਹੀ ਮਾਇਆ ਮੋਹ ਦੁੱਖ ਭਾਰੀ ਹੈ ਸਾਚਾ ਸ਼ਬਦ ਜਿਨ ਮਨ ਜਿਨਾ ਮਨ ਭਾਇਆ ਪੂਰਬ ਲਿਖਿਆ ਤਨੀ ਕਮਾਇਆ ਸੱਚੂ ਸੇਵੈ ਸੱਚ ਧਿਆਵੇ ਸੱਚ ਰਤੀ ਵਿਚਾਰੀ ਹੈ ਗੁਰ ਕੀ ਸੇਵਾ ਮਿੱਠੀ ਲਾਗੀ ਅੰਦਰ ਸੁਖ ਸਹਿਜ ਸਮਾਧੀ ਹਰ ਹਰ ਕਰਤਿਆ ਨਿਰਮਲ ਹੋਆ ਗੁਰ ਕੀ ਸੇਵ ਪਿਆਰੀ ਹੈ ਸੇ ਜਨ ਸੁਖੀ ਹੈ ਸਤਿਗੁਰ ਸੱਚੇ ਲਾਏ ਆਪਣੇ ਆਪੇ ਭਾਣੇ ਆ ਮਿਲਾਏ ਸਤਿਗੁਰ ਰਾਖੇ ਸੇ ਜਨ ਉਭਰੈ ਹੋਰ ਮਾਇਆ ਮੂਹ ਖੁਆਰੀ ਹੈ ਗੁਰਮੁਖ ਸਾਚਾ ਸ਼ੁਧ ਪਛਾਤਾ ਨਾ ਤਿਸ ਕੁਟੰਬ ਨਾ ਤਿਸ ਮਾਤਾ ਇੱਕੋ ਏਕ ਰਵਿਆ ਸਭ ਅੰਤਰ ਸਭਨਾ ਜੀਆਂ ਕਾ ਆਧਾਰੀ ਹੈ ਹਉਮੈ ਮੇਰਾ ਦੂਜਾ ਪਾਇਆ ਕਿਸ਼ਨਾ ਚਲੈ ਤੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸਾਚ ਕਮਾਵੈ ਸਾਚੇ ਦੁਖ ਨਿਵਾਰੀ ਹੈ ਜਾ ਤੂੰ ਦੇਸ ਦਾ ਸੁਖ ਪਾਏ ਸਾਚੇ ਸ਼ਬਦੇ ਸਾਚ ਕਮਾਏ ਅੰਦਰ ਸਾਚਾ ਮੰਤਨ ਸਾਚਾ ਭਗਤ ਭਰੇ ਭੰਡਾਰੀ ਹੈ ਆਪੇ ਵੇਖੇ ਹੁਕਮ ਚਲਾਏ ਆਪਣਾ ਭਾਣਾ ਆਪ ਕਰਾਏ ਨਾਨਕ ਨਾਮ ਰਤੇ ਬੈਰਾਗੀ ਮਨ ਤਨ ਰਸਨਾ ਨਾਮ ਸਵਾਰੀ ਹੈ ਮਾਰੂ ਮਹਲਾ ਤੀਜਾ ਆਪੇ ਆਪ ਪਾਏ ਪੰਨਾ ਸਭ ਮੈਂ ਵਰਤੇ ਇੱਕ ਪ੍ਰਸ਼ੰਦਾ ਸਭ ਨ ਸਾਰ ਕਰੇ ਜਗ ਜੀਵਨ ਜਿਨ ਆਪਣਾ ਆਪ ਪਛਾਤਾ ਹੈ ਜਿਨ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਸਿਰ ਸਿਰ ਤੰਦੇ ਆਪੇ ਲਾਏ ਜਿਸ ਭਾਵੇ ਤਿਸ ਆਪੇ ਮੇਲੇ ਜਿਨ ਗੁਰਮੁਖ ਇੱਕੋ ਜਾਤਾ ਹੈ ਆਵਾ ਗੌਣ ਹੈ ਸੰਸਾਰਾ ਮਾਇਆ ਬਹੁ ਬਹੁਚ ਤੇ ਬਿਕਾਰਾ ਤਿਰ ਸਾਚਾ ਸਲਾਹੀ ਸਦਹੀ ਜਿਨ ਗੁਰ ਕਾ ਸ਼ੁਧ ਪਛਾਤਾ ਹੈ ਇੱਕ ਮੂਲ ਲਾਗੈ ਉਨੀ ਸੁਖ ਪਾਇਆ ਡਾਲੀ ਲਾਗੈ ਤਿੰਨ ਜਨ ਗਵਾਇਆ ਅੰਮ੍ਰਿਤ ਫਲ ਤਿੰਨ ਕੋ ਤਿੰਨ ਜਨ ਕੋ ਲਾਗੈ ਜੋ ਬੋਲੇ ਅੰਮ੍ਰਿਤ ਬਾਤਾ ਹੈ ਆਮ ਗੁਣ ਨਾਹੀ ਕਿਆ ਬੋਲੇ ਬੋਲਾ ਤੂੰ ਸਭਨਾ ਦੇਖੈ ਤੁਲੈ ਤੋਲਾ ਜੋ ਪਾਵੈ ਤੂੰ ਰਾਖੇ ਰਹਿਣਾ ਗੁਰਮੁਖ ਏਕੋ ਜਾਤਾ ਹੈ ਜਦ ਭਾਣਾ ਤਾਂ ਸੱਚੀ ਕਾਰੇ ਲਾਏ ਅਵਗੁਣ ਛੋਟ ਗੁਣਮਾਏ ਸਮਾਏ ਗੁਰਮੈਂ ਇੱਕੋ ਨਿਰਮਲ ਸਾਚਾ ਗੁਰ ਕੈ ਸ਼ਬਦ ਪਛਾਤਾ ਹੀ ਜਾ ਦੇਖਾ ਤਾਂ ਇੱਕ ਸੋਈ ਦੂਜੀ ਦਰਮਾ ਸ਼ਬਦ ਖੋਈ ਇੱਕ ਸਮੈ ਪ੍ਰਭ ਇੱਕ ਸਮਾਨਾ ਆਪਣੇ ਰੰਗ ਸਦਾ ਰਾਤਾ ਹੀ ਕਾਇਆ ਕਮਲ ਹੈ ਕਮਲਾਨਾ ਮਨਮੁਖ ਸ਼ਬਦ ਨਾ ਬੁਝੀ ਇਆਣਾ ਗੁਰਪ੍ਰਸਾਦੀ ਕਾਇਆ ਖੋਜੈ ਭਾਈ ਜਗ ਜੀਵਨ ਦਾਤਾ ਹੀ ਕੋਟ ਕਹੀ ਕੈ ਪਾਪ ਨਵਾਰੈ ਸਦਾ ਹਰ ਜੀਵ ਰਾਖੇ ਉਤਾਰੇ ਜੋ ਇੱਛਾ ਸੋਈ ਫਲ ਪਾਏ ਜੋ ਰੰਗ ਮਜੀਠੇ ਰਾਤਾ ਹੈ ਮਨਮੁਖ ਗਿਆਨ ਕਥੇ ਨਾ ਹੋਈ ਫਿਰ ਫਿਰ ਆਵੈ ਠੌਰ ਨਾ ਕੋਈ ਗੁਰਮੁਖ ਗਿਆਨ ਸਦਾ ਸਲਾਹੇ ਜੁਗ ਜੁਗ ਇੱਕੋ ਜਾਤਾ ਹੈ ਮਨਮੁਖ ਕਾਰ ਕਰੇ ਸਭ ਦੁੱਖ ਸੁਭਾਏ ਅੰਤਰ ਸ਼ਬਦ ਨਾਹੀ ਕਿਉਂ ਦਰਜਾਏ ਗੁਰਮੁਖ ਸ਼ਬਦ ਵਸੇ ਮਨ ਸਾਚਾ ਸਦ ਸੇਵੈ ਸੁਖਦਾਤਾ ਹੈ ਜੈ ਦੇਖਾ ਤੂੰ ਸਭਣੀ ਥਾਈ ਪੂਰੇ ਗੁਰ ਤੇ ਪੂਰੇ ਗੁਰ ਸਭ ਸੋ

ਹੋਏ ਬਿਨ ਨੀਰਾ ਆਵਹਿ ਜਾਵਹਿ ਨਾਮ ਨਹੀਂ ਬੂਝੈ। ਇਕਨਾ ਗੁਰਮੁਖ ਸ਼ਬਦ ਪਛਾਤਾ ਹੀ ਪੂਰੇ ਸਤਿਗੁਰ ਬੂਝ ਬੁਝਾਈ ਬਿਨ ਨਾਵੈ ਮੁਕਤ ਕਿਨੇ ਨਾ ਪਾਈ ਨਾ।

आपे साजे सृष्ट उपाय विरले को गुर शब्द बुझाए। सतगुर से वैसे जन साचे काटे जम का फाहे। पन्ने कड़े सवारे साजे माया मो दूजे जंत पाजे। मन मुख फिरे सदा अंध कमावे। जम का जीवड़ा गल फाहे। आपे बख्शे गुर सेवा लाए गुरमति नाम मन वसाए। अनदिन नाम ते आए साचा इस जग में नामो लाहे। आपे सच्चा सच्ची नाई गुरमुख देवै मन वसाई। जिन मन वसिया हसे जन सोहै तिन सिर चूका काहे। अगम अगोचर कीमत नहीं पाई गुरु प्रसादे मन वसाई। सदा शब्द सलाही गुण दाता लेखा कोई न मंगे ताहा हे। ब्रह्मा बिसन रुद्र तिस की सेवा अंत न पावे अलख अपेवा। जिनको नदर करे तू अपनी गुरमुख अलख लखाहा हे। पूरे सतगुरु सोजी पाई एको नाम मन वसाई। नाम जपी तै नाम ते आई मैल पाए गुण गाहे। सेवक सेवै मन हुक्म अपारा मनमुख हुक्म न जाने सारा। हुक्म मन्नै हुक्म वडिआई हुक्म वे परवाहे। गुर प्रसादी हुक्म पछाणै तहावत राखै एकत करियाणै। नामे राता सदा बैरागी नाम रतन मन ताहे। सब जग में वरतै एको सोई गुर प्रसादी प्रगट होई। शब्द सलाहे से जन निर्मल निज कर वासा ताहे। सदा भक्तरी शरणाई अगम गोचर कीमत नहीं पाई। जो तत भावै त्यों तू राखै गुरमुख नाम त्याहे। सदा सदा तेरे गुण गावा सच्चे साहिब तेरे मन भावा। नानक साच कहे बेनती नानक साच कहे बेनती। सच देवै सच समाहे। मारु महला तीजा सतगुर सेवन से बड़भागी। अणदन साच नाम लिव लागे। सदा सुखदाता रव्या कट अंतर शब्द सचे उमाहे। नदर करे ता गुरु मिलाए हर का नाम मन वसाए। हर मन वसिया सदा सुखदाता शब्द मन उमाहे। कृपा करेता मेल मिलाए हमें ममता शब्द जलाए। सदा मुक्त रह एक रंगी नाही किसे नाल कहा हे। बिन सतगुरु सेवा घूर अंधियारा बिन शब्द कोई ना पावे पारा। जो आप जो शब्द राते महाबरागी सो सच शब्दे लाहा हे। दुख सुख करतै तुर लिख पाया दूजा भाओ आप वरता। गुरमुख होवै सौ अलिप तो वरतै। मनमुख का क्या विसाह हे। से मनमुख जो शब्द न पछाणै गुर कै भै की सार न जाणै। भै बिन क्यों निरपौ सच पाई है जमकाड लएगा साहे। अफरियो जम मारिया ना जाई गुर कै शब्द निड़ न आई। शब्द सुने ता दूरु भागै मत मारे हर जियो वे परवाह हे। हर जियो की है सब सिरकारा ए जम क्या करे बेचारा। हुक्मी बंदा हुक्म कमावै
ਹੁਕਮੈ ਕੱਢਦਾ ਸਾਹਾ ਹੀ। ਗੁਰਮੁਖ ਸਾਚੇ ਕੀਆ ਆਕਾਰਾ, ਗੁਰਮੁਖ ਪਸਰਿਆ ਸਭ ਸੰਸਾਰਾ। ਗੁਰਮੁਖ ਹੋਵੈ ਸੋ ਸਚ ਬੂਝੈ, ਸ਼ਬਦ ਸਚੈ ਸੁਖ ਤਾਹਾ ਹੀ। ਗੁਰਮੁਖ ਜਾਤਾ ਕਰਮ ਵਿਧਾਤਾ, ਜੁਗ ਚਾਰੈ ਗੁਰ ਸ਼ਬਦ ਪਛਾਤਾ। ਗੁਰਮੁਖ ਮਰੈ ਨਾ ਜਨਮੈ ਗੁਰਮੁਖ, ਗੁਰਮੁਖ ਸ਼ਬਦ ਸਮਾਹਾ ਹੀ। ਗੁਰਮੁਖ ਨਾਮ ਸ਼ਬਦ ਸਾਲਾ ਹੈ, ਅਗਮ ਅਗੋਚਰ ਵਿਪਰਵਾਹ ਹੈ। ਏਕ ਨਾਮ ਜੁਗ ਚਾਰ ਉਦਾਰ ਹੈ, ਸ਼ਬਦੈ ਨਾਮ ਵਿਸਾਹਾ ਹੀ। ਗੁਰਮੁਖ ਸ਼ਾਂਤ ਸੁਦਾ ਸੁਖ ਪਾਏ, ਗੁਰਮੁਖ ਹਿਰਦੈ ਨਾਮ ਵਿਸਾਏ। ਗੁਰਮੁਖ ਹੋਵੈ ਸੋ ਨਾਮ ਬੂਝੈ, ਕਾਟੈ ਦੁਰਮਤ ਫਾਹਾ ਹੀ। ਗੁਰਮੁਖ ਉਪਜੈ ਸਾਚ ਸਮਾਵੈ, ਨਾ ਮਰ ਜੰਮੈ ਨਾ ਜੋਨੀ ਪਾਵੈ। ਗੁਰਮੁਖ ਸਦਾ ਰਹੇ ਰੰਗ ਰਾਤੈ, ਅੰਦਨ ਲੈਂਦੇ ਲਾਹਾ ਹੀ। ਗੁਰਮੁਖ ਭਗਤ ਸੋਹੇ ਦਰਬਾਰ ਹੈ, ਸੱਚੀ ਬਾਣੀ ਸ਼ਬਦ ਸਵਾਰ ਹੈ। ਅਣਦਨ ਗੁਣ ਗਾਵੈ ਦਿਨ ਰਾਤੀ, ਸਹਿਜ ਸੇਤੀ ਕਰ ਜਾਹਾ ਹੀ। ਸਤਿਗੁਰ ਪੂਰਾ ਸ਼ਬਦ ਸੁਣਾਏ, ਅੰਦਨ ਭਗਤ ਕਰਹੁ ਲਿਵਲਾਏ। ਹਰ ਗੁਣ ਗਾਵੈ ਸਦ ਹੀ ਨਿਰਮਲ, ਨਿਰਮਲ ਗੁਣ ਪਾਤ ਸ਼ਾਹਾ ਹੀ। ਗੁਣ ਕਾ ਦਾਤਾ ਸੱਚਾ ਸੋਈ, ਗੁਰਮੁਖ ਵਿਰਲੈ ਬੂਝੈ ਕੋਈ। ਨਾਨਕ ਜਨ ਨਾਮ ਸਲਾਹੈ, ਬਿਕਸੈ ਸੋ ਨਾਮ ਵੇਪਰਵਾਹ ਹੈ। ਮਾਰੂ ਮਹੱਲਾ ਤੀਜਾ, ਹਰ ਜੀਉ ਸੇਵਹੁ ਅਗਮ ਅਪਾਰਾ, ਤਿਸਦਾ ਅੰਤ ਨਾ ਪਾਈਏ ਪਾਰਾ ਵਾਰਾ। ਗੁਰਪ੍ਰਸਾਦ ਰਵਿਆ ਕਟ ਅੰਤਾਰਾ, ਗੁਰਪ੍ਰਸਾਦ ਰਵਿਆ ਕਟ ਅੰਤਾਰਾ, ਤਿਤ ਕਟ ਮਤ ਆਗਾਹਾ ਹੈ। ਸਭ ਮੈਂ ਵਰਤੈ ਇੱਕੂ ਸੋਈ, ਗੁਰਪ੍ਰਸਾਦੇ ਪ੍ਰਗਟ ਹੋਏ। ਸਭਨਾ ਪ੍ਰਤ ਪਾਰ ਕਰੇ ਜਗ ਜੀਵਨ ਦਿੰਦਾ, ਰਿਜਕ ਸਵਾਹਾ ਹੈ। ਪੂਰੇ ਸਤਿਗੁਰ ਬੂਝ ਬੁਝਾਇਆ, ਹੁਕਮੈ ਹੀ ਸਭ ਜਗਤੂ ਪਾਇ। ਹੁਕਮ ਮੰਨੈ ਸੋਈ ਸੁਖ ਪਾਏ, ਹੁਕਮ ਸਿਰ ਸ਼ਾਹ ਪਾਤਸ਼ਾਹ ਹੈ। ਸੱਚਾ ਸਤਿਗੁਰ ਸ਼ਬਦ ਅਪਾਰਾ, ਤਿਸਦੈ ਸ਼ਬਦ ਨਿਸਤਰੈ ਸੰਸਾਰਾ। ਆਪੇ ਕਰਤਾ ਕਰ ਕਰ ਵੇਖੈ, ਦੇਂਦਾ ਸਾਸ ਗ੍ਰਾਹਾ ਹੈ। ਕੋਟ ਮਦੈ ਕਿਸੇ ਬੁਝਾਏ, ਗੁਰ ਕੈ ਸ਼ਬਦ ਰਤੀ ਰੰਗ ਲਾਏ। ਹਰ ਸਲਾਹੈ ਸਦਾ ਸੁਖ ਦਾਤਾ, ਹਰ ਬਖਸ਼ੈ ਭਗਤ ਸਲਾਹਾ ਹੈ। ਸਤਿਗੁਰ ਸੇਵੈ ਸੇ ਜਨ ਸਚੈ, ਜੋ ਮਰ ਜੰਮੈ ਕਾਚਨ ਕਾਚੇ। ਅਗਮ ਅਗੋਚਰ ਵਿਪਰਵਾਹ, ਭਗਤ ਵਛਲ ਆਥਾਹਾ ਹੈ। ਸਤਿਗੁਰ ਪੂਰਾ ਸਾਚ ਦ੍ਰਿੜਾਏ, ਸੱਚੇ ਸ਼ਬਦ ਸਦਾ ਗੁਣ ਗਾਏ। ਗੁਣਦਾਤਾ ਵਰਤੇ ਸਭ ਅੰਤਰ, ਸਿਰਸਰ ਲਿਖਦਾ ਸਾਹਾ ਹੈ। ਸਦਾ ਹਦੂਰ ਗੁਰਮੁਖ ਜਾਪੈ, ਸ਼ਬਦੈ ਸੇਵੈ ਸੋ ਜਨ ਤ੍ਰਾਪੈ। ਅਣਦਨ ਸੇਵੈ ਸੱਚੀ ਬਾਣੀ, ਸ਼ਬਦ ਸੱਚੇ ਓ ਮਾਹਾ ਹੈ। ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ, ਮਨ ਹਟ ਕਰਮ ਫਿਰ ਜੋਨੀ ਪਾਏ। ਵਿਖਿਆ ਕਾਰਨ ਲਭ ਲੋਭ ਕਮਾਵੈ, ਦੁਰਮਤ ਕਾ ਦੋਰਾਹਾ ਹੈ। ਪੂਰਾ ਸਤਿਗੁਰ ਭਗਤ ਦ੍ਰਿੜਾਏ, ਗੁਰ ਕੈ ਸ਼ਬਦ ਹਰ ਨਾਮ ਚਿਤਲਾਏ। ਮਨ ਤਨ ਹਰ ਰਵਿਆ ਕਟ ਅੰਤਰ, ਮਨ ਭੀਨੈ ਭਗ

ਹੋਵੇ ਸੋ ਗੁਰਮੁਖ ਬੂਝੈ ਸਾਚੀ ਸਿਫਤ ਸਲਾਹਾ ਹੈ ਦੇਹੀ ਅੰਦਰ ਵਸਤ ਅਪਾਰਾ ਆਪੇ ਕਪਟ ਕੁਲਾ ਬਣਹਾਰਾ ਗੁਰਮੁਖ ਸਹਿਜੈ ਅੰਮ੍ਰਿਤ ਪੀਵੈ ਤ੍ਰਿਸ਼ਨਾ।

ਸੱਚ ਸੰਜਮ ਸਤ ਗੁਰੂਦੁਆਰੇ ਹਮੈ ਕ੍ਰੋਧ ਸ਼ਬਦ ਨਿਵਾਰੈ ਸਤਿਗੁਰ ਸੇਵ ਸਦਾ ਸੁਖ ਪਾਈਐ ਸਿਲ ਸੰਤੋਖ ਸਭ ਤਾਹਾ ਹੇ ਹਮੇ ਮੋਹ ਉਪਜੇ ਸੰਸਾਰਾ ਸਭ ਜਗ ਬਿਨਸੈ ਨਾਮ ਵਿਸਾਰਾ ਬਿਨ ਸਤਿਗੁਰ ਸੇਵੇ ਨਾਮ ਨ ਪਾਈਐ ਨਾਮ ਸੱਚੇ ਲਗਲਾਹਾ ਹੇ ਸੱਚਾ ਅੰਮ੍ਰਿਤ ਸੁਹਾਇਆ ਪੰਚ ਸ਼ਬਦ ਮਿਲ ਵਾਜਾ ਵਾਇਆ ਸਦਾ ਕਾਰਜ ਸੱਚ ਨਾਮ ਸੁਹੇਲੈ ਸਦਾ ਕਾਰਜ ਸੱਚ ਨਾਮ ਸੁਹੇਲਾ ਬਿਨ ਸ਼ਬਦੇ ਕਾਰਜ ਕਿਹਾ ਹੈ ਖਿਨ ਮੈਂ ਹੱਸੈ ਖਿਨ ਮੈਂ ਰੋਵੈ ਦੂਜੀ ਦੁਰਮੰਦ ਕਾਰਜ ਨਾ ਸੋਵੈ ਸੰਜੋਗ ਮਜੋਗ ਕਰਤੇ ਲਿਖ ਪਾਏ ਕਿਰਤਨਾ ਚਲੇ ਚਲਾਹਾ ਹੈ ਜੀਵਨ ਮੁਕਤ

ਭੇਦ ਪੜੈ ਪੜ ਬਾਦ ਵਿਖਾੜੈ ਘਟ ਘਟ ਮੈਂ ਬ੍ਰਹਮ ਤਿਸ ਸ਼ਬਦ ਨਾ ਪਛਾੜੈ ਗੁਰਮੁਖ ਹੋਵੇ ਸੋ ਤਤ ਪਿਲੋਵੇ ਰਸਨਾ ਰਸਤਾ ਹੇ ਘਰ ਵਤ ਛੋਡੈ ਬਾਰ ਤਾਵੈ ਮਨਮੁਖ ਅੰਧੈ ਸਾਧਨ ਪਾਵੈ ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰਸ ਮੂਲ ਨਾ ਤਾਹਾ ਹੇ ਮਨਮੁਖ ਦੇਹੀ ਭਰਮ ਪਤਾਰੋ

ਕੰਚਨ ਦੇਹ ਸ਼ਬਦ ਪਧਾਰੋ ਅਨੰਦਨ ਭੋਗੇ ਭੋਗ ਅੰਦਨ ਭੋਗ ਭੋਗੇ ਹਰ ਸਿਉ ਪਿਆਰੋ ਮਹਿਲਾ ਅੰਦਰ ਗਹਿਰ ਗੈਰ ਮਹਿਲ ਪਾਏ ਪਾਣਾ ਪੁੱਜ ਸਮਾਹਾ ਏ ਆਪੇ ਦੇਵੇ ਦੇਵਨਹਾਰਾ ਤਿਸ ਆਗੇ ਨਹੀਂ ਕਿਸੇ ਕਾ ਚਾਰਾ।

ਜਾ ਗੁਰਮੁਖ ਨਾਦ ਪਿਤ ਵਿਚਾਰੂ ਗੁਰਮੁਖ ਗਿਆਨ ਧਿਆਨ ਅਪਾਰੂ ਗੁਰਮੁਖ ਕਾਰ ਕਰੇ ਪ੍ਰਭਾਵੈ ਗੁਰਮੁਖ ਪੂਰਾ ਪਾਏਂਦਾ ਗੁਰਮੁਖ ਮਨੁਆ ਲੁੱਟ ਭਰਾਵੈ ਗੁਰਮੁਖ ਬਾਣੀ ਨਾਥ ਬਿਜਾਵੈ ਗੁਰਮੁਖ ਸੱਚ ਰਤੇ ਬੈਰਾਗੀ ਨਿਜ ਕਰ ਵਾਸਾ ਪਾਏਂਦਾ ਗੁਰਮੁਖ ਸਾਖੀ ਅੰਮ੍ਰਿਤ ਪਾਖੀ ਸ਼ਬਦੇ ਸੱਚੇ ਸ਼ਬਦੇ ਸੱਚ ਪਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏਂਦਾ ਗੁਰਮੁਖ ਨਰਮ ਗੁਰਮੁਖ ਮਨ ਨਿਰਮਲ ਸਤ ਸਰਣਾਵੈ ਮੈਲ ਨਾ ਲਾ ਕੇ ਸੱਚ ਸਮਾਵੈ ਸੱਚੋ ਸੱਚ ਕਮਾਵੈ ਸਦਹੀ ਸੱਚੀ ਭਗਤ ਦ੍ਰਿੜਾਏਂਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੈ ਕਰਨੇ ਸਦਹੀ ਸੱਚ ਕਹਿ ਦਿਨ ਰਾਤੇ ਅਵਰਾ ਸੱਚ ਕਹਾਏਂਦਾ ਗੁਰਮੁਖ ਸੱਚੀ ਉੱਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸੱਚ ਸੇਵੈ ਸੱਚੋ ਸੱਚ ਗੁਰਮੁਖ ਸ਼ਬਦ ਸੁਣਾਏਂਦਾ ਗੁਰਮੁਖ ਹੋਵੇ ਸੋ ਸੋਜੀ ਪਾਏ ਹਉਮੈ ਮਾਇਆ ਭਰਮ ਗਵਾਏ ਗੁਰ ਕੀ ਪੌੜੀ ਉੱਤਮ ਉੱਚੀ ਦਰ ਸੱਚੇ ਹਰ ਗੁਣ ਗਾਏਂਦਾ ਗੁਰਮੁਖ ਸੱਚ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੁਗਦਵਾਰ ਪਾਏ ਭਗਤ ਸਦਾ ਰੰਗ ਰਾਤਾ ਆਪ ਗਵਾਏ ਸਮਾਏਂਦਾ ਗੁਰਮੁਖ ਹੋਵੇ ਮਨ ਖੋਜ ਸੁਣਾਏ ਸੱਚੇ ਨਾਂ ਸਦਾ ਲਿਵਲਾਏ ਜੋ ਤਿਸ ਭਾਵੈ ਸੋ ਹੋਈ ਕਰ ਸੇ ਜੋ ਸੱਚੇ ਮਨ ਭਾਏਂਦਾ ਜਦ ਤਿਸ ਭਾਵੇਂ ਸਤਿਗੁਰੂ ਮਿਲਾਏ ਜਦ ਤਿਸ ਭਾਵੇਂ ਤਾਂ ਮਨ ਵਸਾਏ ਆਪਣੇ ਪਾਣੇ ਸਦਾ ਰੰਗਰਾਤਾ ਪਾਣੇ ਮਨ ਵਸਾਏਂਦਾ ਮਨ ਹਟ ਕਰਮ ਕਰੇ ਸੋ ਸੀਜੈ ਬਹੁਤੇ ਪੇਕ ਕਰੇ ਨੇ ਭੀਜੈ ਵਿਖਿਆ ਰਾਤੈ ਦੁੱਖ ਕਮਾਵੈ ਦੁੱਖੈ ਦੁੱਖ ਸਮਾਏਂਦਾ ਗੁਰਮੁਖ ਹੋਵੇ ਸੋ ਸੁਖ ਕਮਾਏ ਮਰਨ ਜੀਵਨ ਕੀ ਸੋ ਜੀ ਪਾਏ ਮਰਨ ਜੀਵਨ ਜੋ ਸਮਕਰ ਜਾਣੇ ਸੋ ਮੇਰੇ ਪ੍ਰਭ ਪਾਏਂਦਾ ਗੁਰਮੁਖ ਮਰੇ ਸੋ ਹੈ ਪਰਵਾਨ ਮਨ ਜਾਣਾ ਸ਼ਬਦ ਪਛਾਣ ਮਰੇ ਨਾ ਜੰਮੈ ਨਾ ਦੁੱਖ ਪਾਏ ਮਨ ਹੀ ਮਨੇ ਸਮਾਏਂਦਾ ਸੇਵੜ ਭਾਗੀ ਨੇ ਸਤਿਗੁਰ ਪਾਇਆ ਹੋਮੇ ਵਿੱਚ ਬਹੁ ਚੁਕਾਇਆ ਮਨ ਨਿਰਮਲ ਫਿਰ ਮੈਲ ਨਾ ਲਾਗੇ ਦਰ ਸੱਚੇ ਸੋਭਾ ਪਾਏਂਦਾ ਆਪੇ ਕਰੇ ਕਰਾਏ ਆਪੇ ਆਪੇ ਵੇਖੇ ਥਾਪ ਥਾਪੇ ਗੁਰਮੁਖ ਸੇਵੇ ਗੁਰਮੁਖ ਸੇਵਾ ਮੇਰੇ ਪ੍ਰਭਾਵੇ ਸੱਚ ਸੁਣ ਲੇਖਾ ਪਾਏਂਦਾ ਗੁਰਮੁਖ ਸੱਚੋ ਸੱਚ ਕਮਾਵੈ ਗੁਰਮੁਖ ਨਿਰਮਲ ਮੈਲ ਨਾ ਲਾਵੈ ਨਾਨਕ ਨਾਮ ਰਤੇ ਵਿਚਾਰੇ ਨਾਮੇ ਨਾਮ ਸਮਾਏਂਦਾ ਮਾਰੂ ਮਹੱਲਾ ਤੀਜਾ ਆਪੇ ਸਿਠ ਹੁਕਮ ਸਭ ਸਾਜੇ ਆਪੇ ਥਾਪ ਥਾਪ ਨਵਾਜੇ ਆਪੇ ਨਿਆਉ ਕਰੇ ਸਭ ਸਾਚਾ ਸਾਚੇ ਸੱਚ ਮਿਲਾਏਂਦਾ ਕਾਇਆ ਕੋਟ ਹੈ ਆਕਾਰਾ ਮਾਇਆ ਮੋਹ ਪਸਰਿਆ ਪਸਾਰਾ ਬਿਨੁ ਸ਼ਬਦ ਹੈ ਭਸਮੈ ਕੇ ਢੇਰੀ ਖੇਹੂ ਖੇਰ ਲਾਏਂਦਾ ਕਾਇਆ ਕੰਚਨ ਕੋਟ ਪਾਰਾ ਜਿਸ ਵਿੱਚ ਰਵਿਆ ਸ਼ਬਦ ਪਾਰਾ ਗੁਰਮੁਖ ਗਾਵੇ ਸਦਾ ਗੁਣ ਸਾਚੇ ਮਿਲ ਪ੍ਰੀਤਮ ਸੁਖ ਪਾਏਂਦਾ ਕਾਇਆ ਹਰ ਮੰਦਰ ਹਰਿ ਅਵਸਵਾਰੈ ਤਿਸ ਵਿੱਚ ਹਰ ਜਿਉ ਸਿਮਰਾਰੈ ਗੁਰ ਕੈ ਸ਼ਬਦ ਵਣ ਜਨਵਾ ਪਾਰੇ ਨੰਦਰੀ ਆਪ ਲਾਏਂਦਾ ਸੋ ਸੂਚਾ ਜੋ ਕ੍ਰੋਧ ਨਿਵਾਰੈ ਸ਼ਬਦੈ ਪੂਜੇ ਆਪ ਸਵਾਰੈ ਆਪੇ ਕਰੈ ਕਰਾਈ ਆਪੇ ਕਰੇ ਕਰਾਏ ਕਰਤਾ ਆਪੇ ਮਨ ਵਸਾਏਂਦਾ ਨਿਰਮਲ ਭਗਤ ਹੈ ਨਿਰਾਲੇ ਮਨ ਤਨ ਧੋਵੈ ਸ਼ਬਦ ਵਿਚਾਰੇ ਅਣਦਨ ਸਦਾਰੈ ਰੰਗ ਰਾਤਾ ਕਰ ਕਿਰਪਾ ਭਗਤ ਕਰਾਏਂਦਾ ਇਸ ਮੰਦਰ ਇਹ ਮਨੁਆ ਧਾਵੈ ਸੁਪਲਰ ਤਿਆਗ ਮਹਾਂ ਦੁੱਖ ਪਾਵੈ ਬਿਨ ਸਤਿਗੁਰ ਭੇਟੇ ਠੌਰ ਨਾ ਪਾਵੈ ਆਪੇ ਖੇਲ ਕਰਾਏਂਦਾ ਆਪ

0: ਆਪੇ ਸਤਿਗੁਰ ਮੇਲੇ ਪੂਰਾ ਸੱਚੇ ਸ਼ਬਦ ਮਹਾਬਲ ਸੂਰਾ ਆਪੇ ਮੇਲੇ ਦੇ ਵਡਿਆਈ ਸੱਚੇ ਸੁਚ ਤਲਾਏ ਦਾ ਕਰ ਹੀ ਅੰਦਰ
1: ਸਾਚਾ ਸੋਈ ਗੁਰਮੁਖ ਗਿਰਲਾ ਬੂਝੈ ਕੋਈ ਨਾਮ ਨਿਦਾਨ ਵਸਿਆ ਘਟ ਅੰਤਰ ਰਸਨਾ ਨਾਮ ਧਿਆਏ ਦਾ ਦਸੰਤਰ ਭਾਵੈ ਦਸੰਤਰ ਭਵੈ ਅੰਤਰ ਨਹੀਂ ਭਾਲੇ ਮਾਇਆ ਮੋਹ ਬੱਧਾ ਜਮਕਾਲੇ ਜਮਕੀ ਫਾਸੀ ਕਬੂ ਨ ਟੁੱਟੈ ਦੂਜੈ ਭਾਏ ਭਰਮਾਏ ਦਾ ਜਪ ਤਪ ਸੰਜਮ ਹੋਰ ਕੋਈ ਨਾਹੀ ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕੈ ਸ਼ਬਦ ਮਿਲਿਆ ਸੱਚ ਪਾਇਆ ਸੱਚੇ ਸੱਚ ਸਮਾਏ ਦਾ ਕਾਮ ਕ੍ਰੋਧ ਸਬਲ ਸੰਸਾਰਾ ਬਹੁ ਕਰਮ ਕਮਾਵੈ ਸਭ ਦੁੱਖਾ ਪਾਸਾਰਾ ਸਤਿਗੁਰ ਸੇਵੈ ਸੇ ਸੁਖ ਪਾਵੈ ਸੱਚੈ ਸ਼ਬਦ ਮਿਲਾਏਂਦਾ ਪੌਣ ਪਾਣੀ ਹੈ ਬੈ ਸੰਤਰ ਮਾਇਆ ਮੋਹ ਵਰਤੈ ਸਭ ਅੰਤਰ ਜਿਨ ਕੀਤਾ ਐਸਾ ਜਿਨ ਕੀਤਾ ਜਾਤ ਸਹਿ ਪਛਾਣੇ ਮਾਇਆ ਮੋਹ ਚੁਕਾਏਂਦਾ ਇਕ ਮਾਇਆ ਮੋਹ ਗਰਭ ਵਿਆਪੇ ਹਉਮੈ ਹੋਏ ਰਹੇ ਹੈ ਆਪੇ ਜਮਕਾਲੈ ਕੀ ਖਬਰ ਨ ਪਾਈ ਅੰਤ ਗਿਆ ਪਛਤਾਏਂਦਾ ਜਿਨੇ ਉਪਾਏ ਸੋ ਬਿਦ ਜਾਣੈ ਗੁਰਮੁਖ ਦੇ ਵੈ ਸ਼ਬਦ ਪਛਾਣੈ ਨਾਨਕ ਦਾਸ ਕਹਿ ਬੇਨੰਤੀ ਸੱਚ ਨਾਮ ਚਿਤ ਲਾਏਂਦਾ ਮਾਰੂ ਮਹੱਲਾ ਤੀਜਾ ਆਦ ਜੁਗਾਦ ਦਇਆ ਪਤ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਤੁਧ ਨੂੰ ਸੇ ਵੈਸੇ ਤੁਝੈ ਸਮਾਵੈ ਤੂੰ ਆਪੇ ਮੇਲ ਮਿਲਾਏਂਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਜੀ ਜੰਤ ਤੇਰੀ ਸਰਣ ਆਈ ਜੋ ਤੁਧ ਪਾਵੈ ਤਿਵੈ ਚਲਾਵੈ ਤੂੰ ਆਪੇ ਮਾਰਗ ਪਾਏਂਦਾ ਹੈ ਪੀ ਸਾਚਾ ਹੋਸੀ ਸੋਈ ਆਪੇ ਸਾਜੇ ਅਵਰਨ ਕੋਈ ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕ ਪਹੁੰਚਾਏਂਦਾ ਅਗਮਾ ਗੋਚਰ ਅਲਖ ਅਪਾਰਾ ਕੋਈ ਨ ਜਾਣੈ ਤੇਰਾ ਪਰ ਪਰਵਾਰਾ ਆਪਣਾ ਆਪ ਪਛਾਣੇ ਆਪੇ ਗੁਰਮਤੀ ਆਪ ਬੁਝਾਏਂਦਾ ਪਤਾਲ ਪੁਰੀਆ ਲੋਹਾ ਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਟਾਹੇ ਹੁਕਮੇ ਮੇਲ ਮਿਲਾਏਂਦਾ ਹੁਕਮੈ ਬੂਝੈ ਸੋ ਹੁਕਮ ਸਲਾਹੇ ਅਗਮ ਅਗੋਚਰ ਵੇ ਪ੍ਰਵਾਹੇ ਜੇ ਹੀ ਮਤ ਦੇਹੇ ਸੋ ਹੋਵੈ ਤੂੰ ਆਪੇ ਸ਼ਬਦ ਬੁਝਾਏਂਦਾ ਅੰਧ ਨਿਆਰਜਾ ਸਜਦੀ ਜਾਏ ਰਹਿਣ ਦਿਨ ਸਦੋਏ ਸਾਖੀ ਆਏ ਮਨਮੁਖ ਅੰਧ ਨ ਚੇਤੈ ਮੂੜੈ ਸਿਰ ਉੱਪਰ ਕਾਲ ਰਵਾਏਂਦਾ ਮਨ ਤਨ ਸੀਤਲ ਗੁਰ ਚਰਨੀ ਲਾਗਾ ਅੰਤਰ ਪਰਮ ਗਿਆ ਪਉ ਭਾਗਾ ਸਦਾ ਆਨੰਦ ਸੱਚੇ ਗੁਣ ਗਾਵੈ ਸੱਚ ਬਾਣੀ ਬੋਲਾਏਂਦਾ ਜਿਨ ਤੂੰ ਜਾਤਾ ਕਰਮ ਵਿਧਾਤਾ ਪੂਰੇ ਭਾ ਗੁਰ ਸ਼ਬਦ ਪਛਾਤਾ ਜਤ ਪਤ ਸੱਚ ਸੱਚਾ ਸੱਚ ਸੋਈ ਹਉਮੈ ਮਾਰ ਮਿਲਾਏਂਦਾ ਮਨ ਕਠੋਰ ਦੂਜੈ ਭਾਏ ਲਾਗਾ ਭਰਮੇ ਪੂਲਾ ਫਿਰੇ ਅਭਾਗਾ ਕਰਮ ਹੋਵੇ ਤਾਂ ਸਤਿਗੁਰ ਸੇਵੇ ਸਹਿਜੇ ਹੀ ਸੁਖ ਪਾਏਂਦਾ ਲੱਖ ਚੁਰਾਸੀ ਆਪ ਉਪਾਏ ਮਾਨਸ ਜਨਮ ਗੁਰ ਭਗਤ ਦਿੜਾਏ ਬਿਨ ਗੁਰ ਬਿਨ ਭਗਤੀ ਬਿਸਟਾ ਵਿੱਚ ਵਾਸਾ ਬਿਸਟਾ ਵਿੱਚ ਫਿਰ ਪਾਏਂਦਾ

ਸਭ ਕਿਛ ਆਪੇ ਆਪ ਕਰਾਏ, ਆਪੇ ਸਿਰ ਸਿਰ ਧੰਦਾ ਲਾਏ, ਆਪੇ ਥਾਪ ਥਾਪੇ ਵੇਖੇ ਗੁਰਮੁਖ ਆਪ ਬੁਝਾਇੰਦਾ। ਸੱਚਾ ਸਾਹਿਬ ਗੈਰ ਗੰਭੀਰਾ, ਸਦਾ ਸਲਾਹੀ ਤਾਮਨ ਧੀਰਾ, ਕਮ ਗੋਚਰ ਕੀਮਤ ਨਹੀਂ ਪਾਈ।

ਉਤਰੈ ਗੁਰ ਸ਼ਬਦੀ ਸਾਚੇ ਸਿਉਂ ਚਿਤ ਲਾਇੰਦਾ। ਬਾਜੇ ਬਾਜੇ ਧੁਨ ਬਾਜੈ

ਕਿਉਂ ਸੁਖ ਪਾਈਐ ਬਿਨਾ ਮੈਂ ਦੁੱਖ ਪਾਇੰਦਾ। ਆਪ ਕਰੈ ਤੇ ਆਪ ਕਰਾਏ, ਗੁਰਪ੍ਰਸਾਦੀ ਕਿਸੈ ਬੁਝਾਏ, ਗੁਰਮੁਖ ਹੋਵੈ ਸਬੰਧਨ ਤੋੜੈ, ਮੁਕਤੀ ਕਹਿਗਤ ਘਰ ਪਾਇੰਦਾ। ਗਣਤ ਗਣੈ ਸੋ ਜਲੈ ਸੰਸਾਰਾ, ਸਹਿਜਾ ਮੂਲ ਸਹਿਸਾ ਮੂਲ ਨ ਚੁਕੈ ਵਿਕਾਰਾ। ਗੁਰਮੁਖ ਹੋਵੇ ਸੋ ਗਣਤ ਚੁਕਾਏ, ਸੱਚੇ ਸੱਚ ਸਮਾਇੰਦਾ। ਜੇ ਸੱਚ ਦੇ ਤਾਂ ਪਾਏ ਕੋਈ, ਗੁਰਪ੍ਰਸਾਦੀ ਪ੍ਰਗਟ ਹੋਈ, ਸੱਚ ਨਾਮ ਸਲਾਏ ਰੰਗ ਰਾਤਾ, ਗੁਰ ਕਿਰਪਾ ਤੇ ਸੁਖ ਪਾਇੰਦਾ। ਜਪ ਤਪ ਸੰਜਮ ਨਾਮ ਪਿਆਰਾ, ਕਿਲਵੇ ਕਾਟੇ ਕਾਟਣ ਹਾਰਾ, ਹਰ ਕੇ ਨਾਮ ਤਨ ਮਨ ਸੀਤਲ ਹੋਵਾ, ਸਹਿਜੇ ਸਹਿਜ ਸਮਾਇੰਦਾ।

ਨਿਰਮਲ ਬਾਣੀ ਕੋ ਮਨ ਵਸਾਏ, ਗੁਰ ਪ੍ਰਸਾਦੀ ਸਹਿਸਾ ਜਾਏ, ਗੁਰ ਕੈ ਭਾਣੇ ਚਲੇ ਦਿਨ ਰਾਤੀ, ਨਾਮ ਚੇਤ ਸੁਖ ਪਾਇੰਦਾ। ਆਪ ਸਿਰੰਦਾ ਸੱਚਾ ਸੋਈ, ਆਪ ਉਪਾਏ ਖਪਾਏ ਸੋਈ, ਗੁਰਮੁਖ ਹੋਵੈ ਸੋ ਸਦਾ ਸਲਾਹੇ, ਮਿਣ ਸੱਚੈ ਮਿਣ ਸਾਚੇ ਸੁਖ ਪਾਇੰਦਾ। ਅਨੇਕ ਜਨ ਜਤਨ ਕਰੇ ਇੰਦਰੀ, ਵਸ ਨ ਹੋਈ ਕਾਮ ਕ੍ਰੋਧ ਜਲੈ ਸਭ ਕੋਈ, ਸਤਿਗੁਰ ਸੇਵੇ ਮਨ ਮਸਿਆਵੈ, ਮਨ ਮਾਰੈ ਮਨ ਸਮਾਇੰਦਾ। ਮੇਰਾ ਤੇਰਾ ਤੁਦ ਆਪੇ ਕੀ ਆ, ਸਭ ਤੇਰੇ ਜੰਤ ਤੇਰੇ ਸਭ ਜੀ ਆ, ਨਾਨਕ ਨਾਮ ਸੰਭਾਲ ਸਦਾ ਤੂੰ, ਗੁਰਮਤੀ ਮਨ ਵਸਾਏਂਦਾ। ਮਾਰੂ ਮਹੱਲਾ ਤੀਜਾ। ਹਰ ਜੀਉ ਦਾਤਾ ਅਗਮ ਅਥਾਹ, ਉਸ ਦਿਲ ਨਾ ਤਮਾਏ ਬੇਪਰਵਾਹ, ਤਿਸ ਨੂੰ ਅੱਪੜ ਨਾ ਸਕੈ ਕੋਈ, ਆਪੇ ਮੇਲ ਮਿਲਾਏਂਦਾ। ਜੋ ਕੁਛ ਕਰੈ ਸੁਨਿਚੋ ਹੋਈ, ਤਿਸ ਬਿਨ ਦਾਤਾ ਅਵਰ ਨ ਕੋਈ, ਜਿਸ ਨੂੰ ਨਾਮ ਦਾਨ ਕਰੇ ਸੋ ਪਾਏ, ਗੁਰ ਸ਼ਬਦੀ ਮਿਲਾਏਂਦਾ। ਚੌਦਾਂ ਪਵਣ ਤੇਰੇ ਹਟ ਨਾਲੇ, ਸਤਿਗੁਰ ਦਿਖਾਏ ਅੰਤਰ ਨਾਲੇ,

ਸਤਿਗੁਰ ਤੇ ਵਿਛੜੇ ਤਨੀ ਦੁੱਖ ਪਾਇਆ, ਅੰਦਨ ਮਰੀਆ ਦੁੱਖ ਸਭਾਇਆ, ਮੱਥੇ ਕਾਲੇ ਮਹਿਲ ਨਾ ਪਾਵੈ ਦੁਖੀ ਵਿੱਚ ਦੁੱਖ ਪਾਇੰਦਾ। ਸਤਿਗੁਰ ਸੇ ਵੈਸੇ ਵਡਭਾਗੀ, ਸਹਿਜ ਪਾਏ ਸੱਚੀ ਲਿਵ ਲਾਗੀ, ਸੱਚੋ ਸੱਚ ਕਮਾਵੈ ਸਦ ਹੀ ਸੱਚਿਆ ਮੇਲ ਮਿਲਾਇੰਦਾ। ਜਿਸਨੂੰ ਸੱਚਾ ਦੇ ਸੋ ਪਾਏ, ਅੰਤਰ ਸਾਚ ਭਰਮ ਝੁਕਾਏ, ਸੱਚ ਸੱਚੈ ਕਾ ਆਪੇ ਦਾਤਾ, ਜਿਸ ਦੇ ਵੈ ਸੋ ਸੱਚ ਪਾਇੰਦਾ। ਆਪੇ ਕਰਤਾ ਸਭਨਾ ਕਾ ਸੋਈ, ਜਿਸਨੂੰ ਆਪ ਬੁਝਾਏ ਬੁਝੈ ਕੋਈ, ਆਪੇ ਬਖਸ਼ੈ ਦੇ ਵਡਿਆਈ, ਆਪੇ ਮੇਲ ਮਿਲਾਇੰਦਾ। ਹਉ ਮੈਂ ਕਰਦਿਆਂ ਜਨਮ ਗਵਾਇਆ, ਆਗੈ ਮੋਹ ਨਾ ਚੂਕੈ ਮਾਇਆ, ਆਗੈ ਜਮਕਾਲ ਲੇਖਾ ਲੇਵੈ ਜੋ ਤਿਲ ਕਹਾਣੀ ਭੇੜਾਇੰਦਾ। ਪੂਰੇ ਪਾਗ ਗੁਰ ਸੇਵਾ ਹੋਈ, ਨਦਰ ਕਰੇ ਤਾਂ ਸੇਵੈ ਕੋਈ, ਜਮਕਾਲ ਤਸਨੇੜ ਨਾ ਆਵੈ ਮੈੜ ਸੱਚੇ ਸੁਖ ਪਾਇੰਦਾ। ਤਿੰਨ ਸੁਖ ਪਾਇਆ ਜੋ ਤੁਧ ਪਾਏ, ਪੂਰੇ ਪਾਗ ਸੇਵਾ ਲਾਏ, ਤੇਰੇ ਹੱਥ ਹੈ ਸਭ ਵਡਿਆਏ, ਜਿਸ ਦੇ ਵੈ ਸੋ ਪਾਇੰਦਾ। ਅੰਦਰ ਪ੍ਰਗਾਸ ਗੁਰੂ ਤੇ ਪਾਏ, ਨਾਮ ਪਦਾਰਥ ਮਨ ਵਸਾਏ, ਗਿਆਨ ਰਤਨ ਸਦਾ ਘਟ ਚਾਨਣ, ਗਿਆਨ ਅੰਧੇਰ ਗਵਾਇੰਦਾ। ਅਗਿਆਨੀ ਅੰਦੇ ਦੂਜੇ ਲਾਗੇ, ਬਿਨ ਪਾਣੀ ਡੂਬ ਮੂਹੇ ਆ ਭਾਗੇ, ਚਲਦਿਆਂ ਕਰਦਰ ਨਦਰ ਨਾ ਆਵੈ ਜਮਦਰ ਬਾਦਾ ਦੁੱਖ ਪਾਇੰਦਾ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਗਿਆਨੀ ਧਿਆਨੀ ਪੁੱਛ ਕੋਈ, ਸਤਿਗੁਰ ਸੇਵੇ ਤਿਸ ਮਿਲੈ ਵਡਿਆਈ, ਦਰ ਸੱਚੇ ਸੋਭਾ ਪਾਇੰਦਾ। ਸਤਿਗੁਰ ਨੂੰ ਸੇਵੈ ਤਿਸ ਆਪ ਮਿਲਾਏ, ਮਮਤਾ ਕਾਲ ਸੱਚ ਲਿਵ ਲਾਏ, ਮਮਤਾ ਘਾਟ ਸੱਚ ਲਿਵ ਲਾਏ, ਸਦਾ ਸੱਚ ਬਣ ਜੈ ਵਾ ਭਾਈ।

ਮਾਰੂ ਮਹੱਲਾ ਤੀਜਾ। ਜੋ ਤੁਧ ਕਰਨਾ ਸੋ ਕਰ ਪਾਇਆ, ਪਾਣੇ ਵਿੱਚ ਗੋ ਵਿਰਲਾ ਆਇਆ। ਪਾਣਾ ਮੰਨੈ ਸੋ ਸੁਖ ਪਾਏ, ਪਾਣੇ ਵਿੱਚ ਸੁਖ ਪਾਏਂਦਾ। ਗੁਰਮੁਖ ਤੇਰਾ ਪਾਣਾ ਪਾਵੈ, ਸਹਿਜੇ ਹੀ ਸੁਖ ਸੱਚ ਕਮਾਵੈ। ਪਾਣੇ ਨੂੰ ਲੋਚੈ ਬਹੁ ਤੇਰੀ, ਆਪਣਾ ਪਾਣਾ ਆਪ ਮਨਾਏਂਦਾ। ਤੇਰਾ ਭਾਣਾ ਮੰਨੇ ਸੋ ਮਿਲੈ ਤੁਧ ਆਏ, ਜਿਸ ਭਾਣਾ ਪਾਵੈ ਸੋ ਤੁਝੈ ਸਮਾਏ। ਭਾਣੇ ਵਿੱਚ ਵੱਡੀ ਵਡਿਆਈ, ਭਾਣਾ ਕਿਸੇ ਕਰਾਏਂਦਾ। ਜਾਂ ਤਿਸ ਭਾਵੈ ਤਾਂ ਗੁਰੂ ਮਿਲਾਏ, ਗੁਰਮੁਖ ਨਾਮ ਪਦਾਰਥ ਪਾਏ। ਤੁਧੇ ਆਪਣੇ ਭਾਣੇ ਸਭ ਸਿਸ਼ਟਿ ਉਪਾਏ, ਜਿਸ ਨੂੰ ਭਾਣਾ ਦੇ ਤਿਸ ਪਾਏਂਦਾ। ਮਨਮੁਖ ਅੰਧ ਕਰੇ ਚਤੁਰਾਈ, ਮਨਮੁਖ ਅੰਧ ਕਰੇ ਚਤੁਰਾਈ। ਭਾਣਾ ਨਾ ਮੰਨੈ ਬਹੁ ਦੁਖ ਪਾਈ, ਪਰਮੇ ਭੁਲਾਇਆ ਵਹਿ ਜਾਏ। ਕਰ ਮਹਿਲ ਨ ਕਬੂ ਪਾਏਂਦਾ। ਸਤਿਗੁਰ ਮੇਲੇ ਦੇ ਵਡਿਆਈ, ਸਤਿਗੁਰ ਕੀ ਸੇਵਾ ਤੁਰ ਫਰਮਾਈ। ਸਤਿਗੁਰ ਸੇਵੇ ਤਾਂ ਨਾ ਪਾਏ, ਨਾਮ ਹੀ ਸੁਖ ਪਾਏਂਦਾ। ਸਭ ਨਾਉ ਉਪਜੈ ਨਾਉ ਸ਼ਿਜੈ, ਗੁਰ ਕਿਰਪਾ ਤੇ ਮਨ ਤਨ ਭੀਜੈ। ਰਸਨਾ ਨਾਮ ਤੇ ਆਏ, ਰਸ ਭੀਜੈ ਰਸ ਹੀ ਤੇ ਰਸ ਪਾਏਂਦਾ। ਮਹਿਲੈ ਅੰਦਰ ਮਹਿਲ ਕੋ ਪਾਏ, ਗੁਰ ਕਹਿ ਸ਼ਬਦ ਸੱਚ ਚਿਤ ਲਾਏ। ਜਿਸ ਨੂੰ ਸੱਚ ਦੇ ਸੋਈ ਸੱਚ ਪਾਏ, ਸੱਚੇ ਸੱਚ ਮਿਲਾਏਂਦਾ। ਨਾਮ ਵਿਸਾਰ ਮਨ ਤਨ ਦੁਖ ਪਾਇਆ, ਮਾਇਆ ਮੋਹ ਸਭ ਰੂਹ ਕਮਾਇਆ। ਬਿਨਾ ਮੈਂ ਮਨ ਤਨ ਹੈ ਕੁਸ਼ਟੀ, ਨਰਕੈ ਵਾਸਾ ਪਾਏਂਦਾ। ਨਾਮ ਰਤੇ ਤਿੰਨ ਨਿਰਮਲ ਦੇਹਾ, ਨਿਰਮਲ ਹੰਸਾ ਸਦਾ ਸੁਖ ਨੇਹਾ। ਨਾਮ ਸਲਾਏ ਸਦਾ ਸੁਖ ਪਾਇਆ, ਨਿਜ ਕਰ ਵਾਸਾ ਪਾਏਂਦਾ। ਸਭ ਕੋ ਵਣਜ ਕਰੇ ਵਪਾਰਾ, ਵਿਣ ਨਾਵੈ ਸਭ ਟੋਟਾ ਸੰਸਾਰਾ। ਨਾ ਗੋ ਆਇਆ ਨਾ ਗੋ ਜਾਸੀ, ਵਿਣ ਨਾਵੈ ਦੁਖ ਪਾਏਂਦਾ।

ਨਾ ਮੈਨੂੰ ਲੋਚੈ ਜੀਤੇ ਜੀ ਸਭ ਆਈ ਨਉ ਤੇ ਨਾ ਮਿਲ ਤੁਰ ਪੁਰਬ ਕਮਾਏ ਜਿਨੀ ਨਾ ਪਾਇਆ ਸੇਵੜ ਭਾਗੀ ਗੁਰ ਕੈ ਸ਼ਬਦ ਮਿਲਾਇੰਦਾ ਕਾਇਆ ਕੋਟ ਅਥੇ ਪਾਰਾ ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ ਸੱਚਾ ਨਿਆਉ ਸਚੋ ਵਾ ਪਾਰਾ ਨਿਸ਼ਚਲ ਵਾਸਾ ਪਾਇੰਦਾ ਅੰਤਰ ਕਰ ਬੰਕੇ ਥਾਨ ਸੁਹਾਇਆ ਗੁਰਮੁਖ ਵਿਰਲੈ ਕਿਨੇ ਥਾਨ ਪਾਇਆ ਇਤ ਸਾਥ ਨਿਭਾਹੇ ਸਲਾਹੇ ਸੱਚੇ ਹਰ ਸਾਚਾ ਮਨ ਮਸਾਇੰਦਾ ਮੇਰਾ ਕਰਤਾ ਇੱਕ ਬਣਤ ਬਣਾ ਇਸ ਦੇਹੀ ਵਿੱਚ ਸਭ ਵਤ ਪਾਈ ਨਾ

ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਪਾਏ ਪਰਮ ਭੁਲਾਇਆ, ਹਰ ਨਾ ਚੇਤੇ ਸਦਾ ਦੁੱਖ ਪਾਏ, ਬਿਨ ਹਰ ਚੇਤੇ ਦੁੱਖ ਪਾਏਂਦਾ। ਜੇ ਸਤਿਗੁਰ ਸੇਵੇ ਸੋ ਪਰਵਾਣ, ਕਾਇਆ ਹੰਸ ਨਿਰਮਲ ਦਰ ਸੱਚੈ ਜਾਣ, ਹਰ ਸੇਵੈ ਹਰ ਮਨ ਵਸਾਏ, ਸੋ ਹੈ ਹਰ ਗੁਣ ਗਾਏਂਦਾ। ਬਿਨ ਭਾਗਾਂ ਗੁਰ ਸੇਵਿਆ ਨਾ ਜਾਏ, ਮਨਮੁਖ ਭੂਲੇ ਮੂਹੇ ਬਿਲਾਏ, ਜਿਨ ਕੋ ਨਦਰ ਹੋਵੈ ਗੁਰ ਕੇਰੀ, ਹਰ ਜੀਉ ਆਪ ਮਿਲਾਏਂਦਾ। ਕਾਇਆ ਕੋਟ ਪੱਕੇ ਹਟ ਨਾਲੇ, ਗੁਰਮੁਖ ਲੇਵੈ ਵਸਤ ਸੰਭਾਲੇ, ਹਰ

ਮਨ ਮੁਖ ਬਹੁਤ ਕਰੇ ਅਭਿਮਾਨ, ਦਰਗਹਿ ਕਵੀ ਨਾ ਪਾਵੈ ਮਾਨ, ਦੂਜੇ ਲਾਗੇ ਜਨਮ ਗਵਾਇਆ ਬਿਨ ਬੂਜੇ।

ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ, ਮੇਰਾ ਠਾਕੁਰੇ ਬਣਤ ਬਣਾਈ, ਗੁਰਮੁਖ ਵੈ ਸੋ ਕਾਇਆ ਸੋਧੈ ਆਪੇ ਆਪ ਮਿਲਾਏਂਦਾ। ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ, ਗੁਰਮੁਖ ਬੋਜੈ ਵੇ ਪਰਵਾਹ, ਗੁਰਮੁਖ ਵਣਜ ਸਦਾ ਸੁਖ ਪਾਏ, ਸਹਿਜੇ ਸਹਿਜ ਮਿਲਾਏਂਦਾ।

ਸ਼ਬਦ ਸਹਿਜ ਸਮਾਏ ਦਾ ਆਪੇ ਸੱਚਾ ਸ਼ਬਦ ਮਿਲਾਏ, ਸ਼ਬਦ ਵਿੱਚੋਂ ਭਰਮ ਚੁਕਾਏ ਨਾ।

ਤੂੰ ਆਪੇ ਸਹਿਜ ਸਮਾਇਆ, ਨਾਮ ਮੋਲ ਕਗਮ ਪਾਰਾ ਨਾ ਕੋਹਵਾ, ਤੁਲਣ ਹਾਰਾ ਆਪੇ ਤੁਲੇ, ਤੋਲ ਤੁਲਾਏ ਗੁਰ ਸ਼ਬਦੀ ਮੇਲ ਤੁਲਾਇਆ।

ਹਰੀ ਜੀਵਤ ਮਰੈ ਤਾ ਮੁਕਤ ਪਾਏ ਸਾਚੇ ਨਾਇ ਸਮਾਇਆ ਅਗਿਆਨ ਤ੍ਰਿਸ਼ਨਾ ਇਸ ਤਰ੍ਹਾਂ ਜਲਾਏ ਤਿਸਦੀ ਬੂਜੈ ਜੇ ਗੁਰ ਸ਼ਬਦ ਕਮਾਏ।

ਭਗਤਾ ਲਹਿ ਮਿਲਾਈ ਭਗਤ ਸਲਾਹਣ ਸਦਾ ਲਿਵਲਾਈ ਤੋ ਸਰਨਾਈ ਉਬਰੇ ਕਰਤੇ ਆਪੇ ਮੇਲ ਮਿਲਾਇਆ ਪੂਰਾ ਸ਼ਬਦ ਭਗਤ ਸੁਹਾਈ ਅੰਤਰ ਸੁਖ ਤੇਰਾ ਮਨ ਭਾਈ ਮੰਤਨ ਸੱਚੀ ਭਗਤੀ ਰਾਤਾ ਸੱਚੇ ਸਿਉ ਚਿਤ ਲਾਇਆ ਹਉ ਮੈਂ ਵਿੱਚ ਸਦ ਜਲਹਿ ਸਰੀਰਾ ਕਰਮ ਹੋਵੇ ਭੇਟੇ ਗੁਰ ਪੂਰਾ ਅੰਤਰੇ ਗਿਆਨ ਸ਼ਬਦ ਬੁਝਾਏ ਸਤਿਗੁਰ ਤੇ ਸੁਖ ਪਾਇਆ ਮਨਮੁਖ ਅੰਧਾ ਅੰਧ ਕਮਾਏ ਬਹੁ ਸੰਕਟ ਜੋਨੀ ਪਰਮਾਏ ਜਨਮ ਕਾ ਜੇਵੜਾ ਕਦੇ ਨ ਕਾਟੇ ਅੰਤੇ ਬਹੁ ਦੁਖ ਪਾਇਆ ਆਮਣ

ਆਵਣ ਜਾਣੈ ਪਰਜ ਵਗੋਈ, ਬਿਨ ਸਤਿਗੁਰ ਥਿਰ ਕੋ ਨਾ ਹੋਈ। ਅੰਤਰ ਜੋਤ ਸ਼ਬਦ ਸੁਖ ਵਸਿਆ, ਜੋਤੀ ਜੋਤ ਮਿਲਾਇਆ। ਪੰਚ ਦੂਤ ਚਿਤ ਵੈ ਵਿਕਾਰਾ, ਮਾਇਆ ਮੋਕਾ ਏ ਪਾਸਾਰਾ, ਸਤਿਗੁਰ ਸੇਵੈ ਤਾਂ ਮੁਕਤ ਹੋਵੈ। ਪੰਚ ਦੂਤ ਵਸ

ਸਤਿਗੁਰ ਭੇਟੇ ਸੱਚ ਦੜਾਏ, ਸੱਚ ਨਾਮ ਮਨ ਪਾਇਆ, ਸੱਚਾ ਦਰ ਸੱਚਾ ਦਰਬਾਰਾ, ਸੱਚੇ ਸੇਵਾ ਸ਼ਬਦ ਪਿਆਰਾ, ਸੱਚੀ ਧੁਨ ਸੱਚੇ ਗੁਣ ਗਾਵਾ, ਸੱਚੇ ਮਾਹੇ ਸਮਾਇਆ, ਕਰੈ ਅੰਦਰ ਕੋ ਘਰ ਪਾਏ, ਗੁਰ ਕੈ ਸ਼ਬਦ ਸਹਿਜ ਸੁਭਾਏ, ਉਥੇ ਸੋਗ ਵਿਯੋਗ ਨਾ ਵਿਆਪੈ, ਸਹਿਜੇ ਸਹਿਜ ਸਮਾਇਆ, ਦੂਜੇ ਪਾਏ ਦੁਸ਼ਟਾ ਕਾ ਵਾਸਾ, ਪਾਉਂਦੇ ਫਿਰੇ ਬਹੁਤ ਮੋਹ ਪਿਆਸਾ, ਕੋ ਸੰਗਤ ਬਹਿ ਸਦਾ ਦੁੱਖ ਪਾਵੈ, ਦੁੱਖੋ ਦੁੱਖ ਕਮਾਇਆ, ਸਤਿਗੁਰ ਬਾਜੋ ਸੰਗਤ ਨਾ ਹੋਈ।

ਕਾਇਆ ਬਿਰਖ ਪੰਖੀ ਵਿੱਚ ਵਾਸਾ, ਅੰਮ੍ਰਿਤ ਚੁਗੈ ਗੁਰ ਸ਼ਬਦ ਨਿਵਾਸਾ। ਉਡਹਿ ਨਾ ਮੂਲੇ ਨਾ ਆਵੈ ਨਾ ਜਾਹੀ, ਨਿਜ ਕਰ ਵਾਸਾ ਪਾਇਆ। ਕਾਇਆ ਸੋਧੈ ਸ਼ਬਦ ਵਿਚਾਰੈ, ਮੋਠ ਗੌਰੀ ਪਰਮ ਨਿਵਾਰੈ।

ਸਦ ਹੀ ਨੇੜੇ ਦੂਰ ਨਾ ਜਾਣੋ। ਗੁਰ ਕੈ ਸ਼ਬਦ ਨਜ਼ੀਕ ਪਛਾਣੋ। ਬਿਕਸੈ ਕਮਲ ਕਿਰਮ ਪਰਗਾਸੈ, ਬਿਕਸੈ ਕਮਲ ਕਿਰਨ ਪਰਗਾਸੈ,

सुख पाया वाहेगुरु जी का खालसा वाहेगुरु जी की फतेह सतनाम।

ਲਾਹਾਂ ਸੋ ਸੱਜਣ ਟੋਲ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ

ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਅਰਥੋ ਨੰਦਨ ਪ੍ਰਥਮ ਰਾਗ ਪੈਰੂ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਪੈਰਵੀ ਬਿਲਾਵਲੀ ਪੁਨਿਆਕੀ ਗਾਵੈ ਮੰਗਲੀ ਪੁਨ ਅਸਲੇਖੀ ਕੀ ਪਈ ਬਾਰੀ ਪੈਰੋਂ ਕੀ ਪੰਚੋ ਨਾਰੀ

ਅਸ਼ਟ ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਲ ਕੌਂਸਕਿਆ ਲਾਪ ਹੈ ਸੰਗ ਰਾਗਨੀ ਪਾਂਚੋ ਥਾਪ ਹੈ ਗੋਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾ ਸ਼੍ਰੀ ਏ ਪਾਂਚੋ ਗਾਈ ਮਾਲ ਰਾ ਕੌਸਕ ਸੰਗਲਾਈ ਮਾਰੂ ਮਸਤ ਅੰਗ ਮੇ ਵਾਰਾ ਪ੍ਰਭਲ ਚੰਡ ਕੌਸਕਿਓ ਬਾਰਾ ਖਾਉ ਖਟਿਓ ਪੌਰਾ ਨਦ ਗਾਈ ਅਸ਼ਟ ਮਾਲ ਕੌਸਕ ਸੰਗਲਾਈ ਪੁਨ ਆਯੁ ਹਿੰਡੋਲਾ ਪੰਚ ਨਾਰ ਸੰਗ ਅਸ਼ਟ ਸੋਤੋ ਟੈ ਤਾਨ ਕਲੂਲ

ਅਸ਼ਟਪੁੱਤਰ ਸ੍ਰੀ ਰਾਗ ਕੀ ਗੁੰਡ ਕੌਮ ਬਹਾਮੀਰ ਖਸ਼ਟਮ ਮੀਗ ਰਾਗ ਵੈ ਗਾਵੈ ਪੰਚੋ ਸੰਗ ਬਰੰਗਣ ਲਾਵੈ ਸੂਰਡ ਗੋਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਨੀ ਉੱਚੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵ ਨਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੀ, ਦੁੱਖ ਸਭ ਵਿਸਾਰਨਾ।

ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ, ਜਿਸ ਦੇਹੀਂ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੈ। ਨਾਮ ਜਿਨ ਕਹਿ ਮਨ ਵਸਿਆ, ਵਾਜੀ ਸ਼ਬਦ ਕਨੇਰੀ।

ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਾਉ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ, ਜਿਤ ਘਰ ਧਾਰੀਆ, ਪੰਚ ਦੋ ਤਦ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੀ ਆਨੰਦ, ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੀ, ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਚ।

ਤੁਮ ਹੇਜ ਨਾਨਕ ਦਾਸ ਬੋਲਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਰ ਦੁਖ ਹੰਤਾ ਸੁਖਰਾਸ ਤਾਕੋ ਵਿਘਨਾਂ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦੇ ਸਿਮਰਤਮ ਗੌਤੇ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਾਰ ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਦਿਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੀਕ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪੁੱਤਰ ਕਮਾਈ ਵੱਲ ਧਿਆਨ ਤਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਹ ਦਿੱਤੇ ਬੰਦ ਬੰਦ ਕਟਵਾਏ ਖੂਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਨਛਿਆਰਿਆ ਦੇਗ ਤੇਗ ਫਤਿਹ ਬਿਰਦ ਕੇ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਪੂੰਗੇ ਜੁਗੋ ਜੁਗਟਾਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੂੰ ਸਤਿਗੁਰ ਸੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਦਰੇ ਨਦਰ ਨਿਹਾਲ ਕਰ ਰਹੇ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਆ ਸਤਿਗੁਰ ਸੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰਿੰਦਰ ਸਹਿਜ ਬਾਣੀ ਦੇ ਪਾਠ ਹੋਣ ਬਾਣੀ ਪੜ੍ਹਦੇ ਹਨ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜਾਣ ਪਤੇ ਜਾਣ ਕੇ ਮੁਆਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਗਰੀਬ ਨਿਵਾਜ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਅੰਦਰ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਰਦਾਰ ਬਲਵਿੰਦਰ ਸਿੰਘ ਬੀਬੀ ਬਲਵੀਰ ਕੌਰ ਜੀ ਸਤਿਗੁਰ ਸੇ ਪਾਤਸ਼ਾਹ ਸਮੂਹ ਪਰਿਵਾਰ ਨੇ ਆਪਣੇ ਸਪੁੱਤਰ ਜਸਪ੍ਰੀਤ ਸਿੰਘ ਦੇ ਸਤਿਗੁਰ ਸੇ ਪਾਤਸ਼ਾਹ ਜੀ ਸੰਯੋਗਾਂ ਦੀ ਆਪ ਜੀ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਟੇਕ ਉਹ ਟਾਸਰ ਲੈ ਕੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਾਏ ਹੋਏ ਸਨ ਆਪ ਜੀ ਦੇ ਹਜ਼ੂਰੀ ਅੰਦਰ ਸਤਿਗੁਰ ਸੇ ਪਾਤਸ਼ਾਹ ਸੰਪੂਰਨ ਭੋਗ ਪਾਏ ਗਏ ਹਨ ਪਾਠੀ ਸਿੰਘਾਂ ਕੋਲੋਂ ਬਾਣੀ ਪੜ੍ਹਦੇ ਹਨ ਸੇਵਾਦਾਰਾਂ ਕੋਲੋਂ ਸੇਵਾ ਕਰਦੇ ਹਨ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਸੇਵਕ ਪਰਿਵਾਰ ਦੇ ਹਿਰਦੇ ਵਿਖੇ ਸੁਣਾ ਸੇਵਕ ਪਰਿਵਾਰ ਦੀਆਂ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸੇ ਪਾਤਸ਼ਾਹ ਜੀ ਸੇਵਕ ਪਰਿਵਾਰ ਦੇ ਅਰਦਾਸ ਬੇਨਤੀ ਪ੍ਰਵਾਨ ਕਰਨੀ ਸਤਿਗੁਰ ਸੇ ਪਾਤਸ਼ਾਹ ਜੀ ਕਾਕਾ ਜਸਪ੍ਰੀਤ ਸਿੰਘ ਦੇ ਸੰਯੋਗਾਂ ਵਾਸਤੇ ਜੋ ਗੁਰਮੁਖ ਪਰਿਵਾਰ ਅਰਦਾਸ ਬੇਨਤੀ ਕਰ ਰਿਹਾ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ
संजोग बख्शिश करने आप अंग संघ हो के सहायता करनी चढ़दियां कला की दात बख्शनी नाम बाणी नाल प्रेम बख्शना गुरसिखी जीवन की दात बख्शनी सतगुरु सच्चे पातशाह जी गुरमुख परिवार वालों आप जी वास्ते दर्शनी भेटा बेअंत माया हाजरी सेवकों के खजाने भरपूर करने श्री सहज पाठ की भेटा 300 पौन देख वास्ते 51 पौन माया हतगुरु सेवकों के खजाने भरपूर करने अपने चरणा कमलों के प्रेत बख्शनी अंग संघ हो के सहायता करनी चढ़दियां कला की दात बख्शनी गुरमुख परिवार ने जिनों भावनावां करके आप जी के चरणों का टेक उल्ट आसर लैके श्री सहज पाठ प्रारंभ करार के भोग पाए सतगुरु सच्चे पातशाह जी गुरमुख परिवार दियां गुरमत अनुसार शुभ मनोभावना संपूर्ण कन्या बच्चों परिवार को चढ़दियां कला की दात बख्शने नाम बाणी नाल प्रेम बख्शना अंग संघ हो के सहायता करनी हर मैदान फतेह बख्शनी सतगुरु सच्चे पातशाह किरत कमाई च वाधे बख्शने आप अंग संघ हो के सहायता करनी सतगुरु सच्चे पातशाह जी आप जी दे चरण सेवक सरदार बलजीत सिंह बीबी कुलविंदर कौर जी समूह परिवार तरफों सतगुरु सच्चे पातशाह जी जगजीवन सिंह की देह रोगता तंदुरुस्ती वास्ते सतगुरु सच्चे पातशाह गुरमुख परिवार अरदास बेनती करदे सतगुरु सच्चे पातशाह जी बख्शिशां रहमतां करके सतगुरु सच्चे पातशाह जी जगजीवन सिंह दे सिर ते मेहर भरिया हथ रखना तंदुरुस्तियां बख्शनियां आप अंग संघ हो के सहायता करनी चढ़दियां कला की दात बख्शनी गुरसिखी जीवन की दात बख्शनी हर मैदान फतेह बख्शनी सतगुरु सच्चे पातशाह जी आप जी दे बख्शे हुए खजाने विच अमृत कड़ाह प्रसाद की देख हाजरा भी दर प्रवान होवे दर प्रवान होया प्रसाद विशाल सिंह वरते जो सके सो आप जी का ही नाम सतनाम श्री वाहिगुरु जपे आई संगत की हाजरी कदम लेखे लाउणी तिल फुल भेटा प्रवान करनी परिवारों विखे सुख शांति खुशियां खेड़े नाम दान की दात बख्शनी खालसा पंथ के सिर ते मेहर भरियात रखना आपस विच प्रेम प्यार एकता इतफाक चढ़दियां कला की दात बख्शनी हर मैदान फतेह बख्शनी सतगुरु सच्चे पातशाह इस वेले आप अपने मुखारबन चो पवित्र हुक्मनामे बख्श के दारियां संगतां नूं कृतार्थ करो पवित्र हुक्मनामे ते चलन का बल बख्शो अते हफ्तावारी दीवान सजाण की आग्या बख्शिश करो जी सही गुरमुख प्यारियां दा मेलना जिन्हां ने मिलिया आप जी दा पवित्र नाम चित्ते आवे नानक नाम चढ़दे तेरे भाणे।

ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੇ ਮਾਨਿਓ ਪ੍ਰਗਟ ਗੁਰਾਂ ਕੇ ਜੋ ਬ੍ਰਹਮ ਕੋ ਮਿਲ ਬੂਚ ਹੈ ਖੋਜ

ਜੀ ਫਤਿਹ। ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਉਹ ਹਫ਼ਤਾ ਭਰੀ ਦੀਵਾਨ ਸਜੇ ਆਪ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਕਿ ਭਾਈ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਮੁਖਵਾਕ ਹੁਕਮਨਾਮਾ ਸਾਹਿਬ ਸਰਵਣ ਕੀਤਾ। ਸਤਿਗੁਰੂ ਪਾਤਸ਼ਾਹ ਜੀ ਸ਼ਬਦ ਦੀ ਦਾਤ ਸਾਡੀ ਝੋਲੀ ਪਾਉਂਦੇ ਤਾਂ ਕਿ ਜੀਵ ਦਾ ਭਲਾ ਹੋਏ, ਇਹ ਲੋਕ ਸੁਖੀਆ ਪਰਲੋਕ ਸੁਹੇਲਾ ਬਣ ਜਾਏ। ਜਿਹੜੇ ਜੀਵਨ ਅੰਦਰ ਸ਼ਬਦ ਨੂੰ ਹਿਰਦੇ ਅੰਦਰ ਵਸਾ ਲੈਂਦੇ ਨੇ, ਕਮਾਈ ਕਰਦੇ ਨੇ, ਉਹਨਾਂ ਦਾ ਭਲਾ ਹੁੰਦਾ, ਜਾਮਾ ਸਫਲਾ ਬਣ ਜਾਂਦਾ। ਸੇਵਕ ਪਰਿਵਾਰ ਨੇ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਚਰਨ ਪਰਸੇ ਪਾਵਨ ਬਾਣੀ ਦੇ ਸਹਿਜ ਪਾਠ ਨਿਰਵਿਘਨਤਾ ਸਹਿਤ ਭੋਗ ਪਾਏ ਗਏ ਨੇ। ਸੋ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਪਾਵਨ ਮੁੱਖ ਵਾਕ ਦੁਆਰਾ, ਸਾਚਾ ਸਾਹਿਬ ਸਦ ਮਿਹਰਬਾਨ, ਸਦਾ ਕਾਇਮ ਰਹਿਣ ਵਾਲਾ ਪਰਮੇਸ਼ਰ ਪਰਮਾਤਮਾ ਸਾਹਿਬ ਉਹ ਸਦਾ ਮਿਹਰਬਾਨ ਹੈ। ਉਹਦੀ ਮਿਹਰਬਾਨਤਾ ਕਦੀ ਨਹੀਂ ਘਟਦੀ, ਉਹ ਸਦ ਮਿਹਰਬਾਨ ਹੈ। ਅਜਿਹੇ ਸ਼ਬਦ ਨੂੰ ਪੜ੍ਹ ਕੇ ਮਨੁੱਖ ਵੀ ਮਿਹਰਬਾਨ ਹੁੰਦਾ, ਪਰ ਮਨੁੱਖ ਕਦੋਂ ਮਿਹਰਬਾਨ ਹੁੰਦਾ? ਮਨੁੱਖ ਹੁੰਦਾ 2 ਘੰਟੇ, 4 ਘੰਟੇ, 10 ਦਿਨ, 20 ਦਿਨ, 15 ਦਿਨ, ਮਹੀਨਾ, ਸਾਲ, ਬਸ ਇਸ ਤੋਂ ਵੱਧ ਨਹੀਂ। ਪਰਮਾਤਮਾ ਦੀ ਮਿਹਰਬਾਨਤਾ ਸਦਾ ਹੀ ਹੈ, ਉਹ ਇੱਕੋ ਸੁਭਾਅ ਵਿੱਚ ਟਿਕਿਆ ਹੋਇਆ। ਇੱਕ ਸ਼ਬਦ ਅਸੀਂ ਹੋਰ ਪੜ੍ਹਦੇ ਹਾਂ, ਤਿਲੰਗ ਰਾਗ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕਉ ਦੇ ਦਾਨ। 3 ਵਾਰ ਸ਼ਬਦ ਵਰਤਿਆ, ਮਿਹਰਬਾਨ ਮਿਹਰਬਾਨ ਮਿਹਰਬਾਨ, ਔਰ ਸਾਰੇ ਜੀਵਾਂ ਨੂੰ ਸਾਰ ਸੰਭਾਲ ਕਰਦਾ। ਕਹਿਣ ਲੱਗੇ, ਉਹਦੀ ਮਿਹਰਬਾਨਤਾ ਦਿਆਲਤਾ ਇੰਨੀ ਹੈ, ਕੋਈ ਮਨੁੱਖ ਚੇਤੇ ਕਰੇ ਨਾ ਕਰੇ, ਪਰ ਉਹ ਪਰਮਾਤਮਾ ਸਾਰੇ ਜੀਵਾਂ ਦੀ ਸਾਰ ਸੰਭਾਲ ਕਰਦਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਬੰਧ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਪੂਰੇ ਸਤਿਗੁਰੂ ਨੇ ਫਿਰ ਸਾਰੀਆਂ ਰੁਕਾਵਟਾਂ ਰੋਕ ਦਿੱਤੀਆਂ, ਬੰਨ ਲਾ ਦਿੱਤਾ। ਕਹਿਣ ਲੱਗੇ, ਫਿਰ ਇਹ ਸਾਰੀਆਂ ਰੁਕਾਵਟਾਂ ਦੇ ਵਿੱਚੋਂ ਕਲਿਆਣਤਾ ਮਿਲਦੀ ਹੈ, ਅਤੇ ਮਿਹਰਬਾਨ ਦਿਆਲੂ ਪਰਮਾਤਮਾ ਜਿਹੜਾ ਹੈ ਸਾਰੇ ਜੀਵਾਂ ਦੀ ਸਾਰ ਸੰਭਾਲ ਕਰਦਾ। ਪਾਤਸ਼ਾਹ ਜੀ ਕਹਿਣ ਲੱਗੇ, ਭਲਿਆ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦਾ ਇਹ ਸੁਭਾਅ, ਘਬਰਾਈ ਨਾ ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਧ ਰਾਖਿਆ ਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ, ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹੋ, ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਉ। ਭਲਿਆ ਤੂੰ ਉਹ ਪਰਮਾਤਮਾ ਦਾ ਪਾਰਾਵਾਰ ਬੰਨਾ ਨਹੀਂ ਲੱਭ ਸਕਦਾ, ਉਹਦਾ ਤੇ ਕੀਨ ਲੰਬਣਾ, ਉਹਦੀ ਬਣਾਈ ਹੋਈ ਕੁਦਰਤ ਦਾ ਵੀ ਪਾਰਾਵਾਰ ਨਹੀਂ ਲੱਭਿਆ ਜਾ ਸਕਦਾ, ਤੇਰੇ ਕਰਨ ਵਾਲਾ ਕੰਮ ਇਹ ਹੈ। ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਉ, ਜਿੰਨੀ ਦੇਰ ਤੇਰੇ ਅੰਦਰ ਸਾਹ ਵਗਦੇ ਨੇ, ਸਾਹ ਚੱਲਦੇ ਨੇ, ਤੂੰ ਉਹਨੂੰ ਯਾਦ ਕਰ, ਉਹਨੂੰ ਚੇਤੇ ਕਰ, ਤੂੰ ਉਹਦੀ ਬੰਦਗੀ ਕਰ, ਉਹਦਾ ਸ਼ੁਕਰਾਨਾ ਕਰ, ਆਪਣੇ ਸ਼ੁਕਰਾਨੇ ਅੰਦਰ ਯਾਦ ਕਰਿਆ ਕਰ, ਜੋ ਕੁਝ ਮੈਨੂੰ ਵਰਤਣ ਨੂੰ ਮਿਲਿਆ, ਜੇ ਮੈਂ ਜ਼ਿੰਦਗੀ ਬਤੀਤ ਕਰ ਰਿਹਾ ਤਾਂ ਉਹਦੀ ਰਹਿਮਤ ਨਾਲ ਕਰ ਰਿਹਾ। ਇਹ ਸ਼ੁਕਰਾਨੇ ਦੀ ਦਾਤ ਸਦਾ ਪਰਮੇਸ਼ਰ ਨੂੰ ਯਾਦ ਰੱਖ, ਸਦਾ ਸ਼ੁਕਰਾਨਾ ਕਰਿਆ ਕਰ। ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਉ, ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਇਹ ਜਾਚ ਸਿੱਖ ਲੈ। ਸਤਿਗੁਰੂ ਪਾਤਸ਼ਾਹ ਜੀ ਆਰੰਭ ਵਿੱਚ ਕਹਿੰਦੇ ਨੇ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ, ਅਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਇਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਜੀਓ, ਮੈਨੂੰ ਪਤਾ ਲੱਗ ਗਿਆ ਹੁਣ ਤੇਰਾ ਸੁਭਾਅ ਇਹ ਹੈ। ਇੱਕ ਛੋਟੀ ਜਿਹੀ ਗਾਥਾ ਨਾਲ ਸਾਂਝੀ ਕਰਾਂ। ਇੱਕ ਮੇਲਾ, ਉਹਦੇ ਵਿੱਚ ਛੋਟਾ ਬੱਚਾ ਹੈ, ਨਾਲ ਪਿਤਾ ਹੈ, ਅਤੇ ਮੇਲੇ ਵਿੱਚ ਚਲੇ ਗਏ ਅਤੇ ਛੋਟੇ ਬੱਚੇ ਨੇ ਆਪਣੇ ਪਿਤਾ ਦੀ ਉਂਗਲ ਪਕੜ ਲਈ ਅਤੇ ਮੇਲੇ ਵਿੱਚ ਤੁਰਿਆ ਜਾ ਰਿਹਾ। ਬੜੀ ਭੀੜ ਹੈ, ਇਕੱਠ ਹੈ, ਧੱਕਾ ਮੁੱਕੀ ਜ਼ੋਰ ਲੱਗਿਆ ਅਤੇ ਬੱਚੇ ਦੀ ਜਿਹੜੀ ਆ ਉਂਗਲ ਪਿਤਾ ਨਾਲੋਂ ਛੁੱਟ ਗਈ, ਬੱਚਾ ਵੱਖ ਹੋ ਗਿਆ।
ਹੁਣ ਬੱਚਾ ਰੋਂਦਾ ਹੈ, ਕੁਰਲਾਉਂਦਾ ਹੈ, ਪਿਤਾ ਨੂੰ ਯਾਦ ਕਰਦਾ ਹੈ, ਪਿਤਾ ਲੱਭਦਾ ਨਹੀਂ। ਕੋਲ ਖੜ੍ਹੇ ਦਾਨੇ ਸਿਆਣੇ ਸਾਰਿਆਂ ਨੇ ਸਮਝਾਇਆ, ਕੋਈ ਗੱਲ ਨਹੀਂ, ਇਕੱਠ ਜਾਦੀ ਹੈ, ਲੱਭਦੇ ਹਾਂ। ਇਸੇ ਤਰ੍ਹਾਂ ਕਹਿਣ ਲੱਗੀ, ਫਿਰ ਆਸੇ ਪਾਸੇ ਦੇਖਿਆ, ਪਿਤਾ ਨੂੰ ਲੱਭਿਆ, ਪਕੜਾ ਦਿੱਤਾ, ਖੁਸ਼ ਹੋਇਆ। ਇਸ ਤੋਂ ਸਿੱਖਿਆ ਇਹ ਹੈ ਕਿ ਇਹ ਸੰਸਾਰ ਵੀ ਇੱਕ ਮੇਲਾ ਹੈ। ਜਿਹੜੇ ਬੱਚੇ ਆਪਣੇ ਪਿਤਾ ਦੀ ਬਾਂਹ ਪਕੜਦੇ ਨੇ, ਉਹ ਮੇਲੇ ਵਿੱਚ ਗੁਆਚ ਜਾਂਦੇ ਨੇ। ਸੰਸਾਰ ਕੰਮ ਧੰਦੇ ਸੰਸਾਰ ਵਿੱਚ ਵਿਚਰਦਿਆਂ ਅਸੀਂ ਦੇਖਦੇ ਹਾਂ, ਅਤੇ ਜਿਹੜਾ ਪਿਤਾ ਆਪਣੇ ਬੱਚੇ ਦੀ ਬਾਂਹ ਪਕੜ ਲਏ, ਉਂਗਲ ਪਕੜ ਲਏ, ਉਹ ਫਿਰ ਇੰਨੀ ਘੁੱਟ ਕੇ ਬਾਂਹ ਉਂਗਲ ਪਕੜਦਾ, ਉਹ ਜਿੰਨੀ ਮਰਜ਼ੀ ਭੀੜ ਹੋਵੇ ਬਾਂਹ ਨਹੀਂ ਛੱਡਦਾ, ਬੱਚਾ ਆਪਣੇ ਪਿਤਾ ਨਾਲ ਜੁੜਿਆ ਰਹਿੰਦਾ। ਅਸੀਂ ਸੰਸਾਰ ਕੰਮ ਧੰਦੇ ਕਰਦੇ ਹਾਂ, ਮੇਲੇ ਵਿੱਚ ਖਚਤ ਹੋ ਜਾਂਦੇ ਹਾਂ, ਅਤੇ ਅਸੀਂ ਆਪਣੀ ਬਾਂਹ ਉਂਗਲ ਜੇਕਰ ਪਿਤਾ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ ਆਪ ਪਕੜਾ ਦਈਏ, ਆਪਣੀ ਸਿਆਣਪ ਛੱਡ ਦਈਏ, ਅਤੇ ਸਿਆਣਪ ਛੱਡ ਕੇ ਬਾਂਹ ਪਕੜਾ ਦਈਏ, ਅਤੇ ਜਿਹਨੇ ਆਪਣੀ ਬਾਂਹ ਐਸੇ ਮਾਲਕ ਪਰਮਾਤਮਾ ਨੂੰ ਪਕੜਾ ਦਿੱਤੀ, ਉਹ ਫਿਰ ਪਿਤਾ ਪਰਮਾਤਮਾ ਅਜਿਹੀ ਘੁੱਟ ਕੇ ਬਾਂਹ ਪਕੜਦਾ, ਉਹ ਕਦੀ ਵੀ ਗੁਆਚਦਾ ਨਹੀਂ। ਭਾਵ ਸ਼ਬਦ ਹਿਰਦੇ ਅੰਦਰ ਵਸਾ ਲੈਣਾ, ਸ਼ਬਦ ਦੇ ਅਨੁਸਾਰ ਜ਼ਿੰਦਗੀ ਜਿਉਣੀ, ਫਿਰ ਜਾਮਾ ਵੀ ਸਫਲ ਬਣ ਜਾਂਦਾ। ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਇਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਸਾਡੇ ਔਗਣ ਨੂੰ ਨਾ ਚਿਤਾਰਨਾ, ਸਾਨੂੰ ਆਪਣੇ ਨਾਲ ਬਣਾ ਕੇ ਰੱਖੋ। ਅਤੇ ਅਸੀਂ ਇਹ ਸੁਣਿਆ ਕਿ ਤੁਹਾਡਾ ਮੁੱਧ ਕਦੀਮਾਂ ਦਾ ਇਹ ਸੁਭਾਅ ਹੈ, ਬਿਰਧ ਹੈ। ਗੁਰਬਾਣੀ ਅੰਦਰ ਦੋ ਪਾਠ ਪੜ੍ਹਨ ਨੂੰ ਮਿਲਦੇ ਨੇ, ਇੱਕ ਬਿਰਧ ਅਤੇ ਇੱਕ ਬਿਰਧ, ਧੱਦੇ ਨਾਲ ਅਤੇ ਇੱਕ ਦੱਦੇ ਨਾਲ। ਧੱਦੇ ਨਾਲ ਹੁੰਦਾ ਬਿਰਧ, ਭਾਵ ਪੁਰਾਣਾ ਜਾਂ ਬਿਰਧ ਅਵਸਥਾ। ਬਿਰਧ ਤੋਂ ਭਾਵ ਹੈ ਉਹ ਪਰਮੇਸ਼ਰ ਪਰਮਾਤਮਾ ਦਾ ਮੁੱਢ ਕਦੀਮਾਂ ਦਾ ਸੁਭਾਅ। ਸ਼ਬਦ ਪੜ੍ਹਦੇ ਹਾਂ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਉਹਦਾ ਮੁੱਢ ਕਦੀਮਾਂ ਦਾ ਸੁਭਾਅ ਹੈ, ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ, ਆਪਣੇ ਔਗਣਾਂ ਨੂੰ ਨਾ ਚਿਤਾਰਦਾ ਹੋਇਆ ਪਰਮੇਸ਼ਰ ਪਰਮਾਤਮਾ ਨੂੰ ਆਪਣਾ ਜਾਣ ਕੇ ਉਹਦੇ ਅੱਗੇ ਆਪਣਾ ਸਮਰਪਿਤ ਕਰ ਦੇਵੇ, ਅਤੇ ਉਹਦਾ ਮੁੱਢ ਕਦੀਮਾਂ ਦਾ ਸੁਭਾਅ ਫਿਰ ਉਹ ਆਪਣੇ ਗਲ ਨਾਲ ਲਾ ਲੈਂਦਾ। ਹੱਥ ਦੇ ਰਾਖੇ ਘਰ ਆਪਣੇ, ਸਦਾ ਸਦਾ ਰੰਗ ਮਾਣ। ਫਿਰ ਆਪਣਾ ਹੱਥ ਦੇ ਕੇ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜਿਹੜਾ ਉਸ ਜੀਵ ਨੂੰ ਰੱਖ ਲੈਂਦਾ, ਅਤੇ ਜਿਹਨੂੰ ਰੱਖ ਲੈਂਦਾ ਫਿਰ ਉਹ ਸਦਾ ਰੰਗ ਵਿੱਚ, ਪਿਆਰ ਵਿੱਚ ਉਹਦੇ ਨਾਲ ਲਪਟਿਆ ਰਹਿੰਦਾ। ਰਹਾਉ ਦਾ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਭਾਈ ਜਿਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੇ ਇਹ ਜਿੰਦ, ਇਹ ਜੀਉ ਸਰੀਰ ਪਿੰਡ ਪੈਦਾ ਕੀਤਾ, ਸਾਜਿਆ, ਬਣਾਇਆ, ਉਹਨੇ ਸਾਰਿਆਂ ਨੂੰ ਪਹਿਨਣ ਖਾਣ ਲਈ ਵੀ ਦਿੱਤਾ ਹੈ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਦਾਸ ਨਾਨਕ, ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ, ਆਪਣੇ ਦਾਸ ਦੀ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੇ ਆਪ ਪੈਜ ਪਤ ਇੱਜ਼ਤ ਰੱਖੀ ਹੈ, ਰੱਖਣੀ ਕੀਤੀ ਹੈ। ਸੋ ਅਸੀਂ ਵੀ ਐਸੇ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਲ ਜੁੜੇ ਰਹੀਏ, ਸ਼ਬਦ ਦੀ ਦਾਤ ਲੈ ਕੇ, ਸ਼ਬਦ ਦੀ ਕਮਾਈ ਕਰਕੇ ਆਪੇ ਜਾਮੇ ਨੂੰ ਸਫਲ ਕਰੀਏ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਭੁੱਲ ਚੁੱਕ ਦੀ ਖਿਮਾ। ਕਈ ਪਰਿਵਾਰਾਂ ਵੱਲੋਂ ਤਨ ਮਨ ਧਨ ਦੁਆਰਾ ਸੇਵਾਵਾਂ ਕੀਤੀਆਂ ਗਈਆਂ ਨੇ, ਅਰਦਾਸ ਬੇਨਤੀ ਲਈ, ਲੰਗਰਾਂ ਲਈ, ਦੇਗਾਂ ਲਈ ਮਾਇਆ ਭੇਜੀ ਗਈ ਹੈ। ਨਾਮ ਇਸ ਪ੍ਰਕਾਰ ਨੇ, ਭਾਈ ਮੇਜਰ ਸਿੰਘ ਜੀ ਲੰਗਰ ਵਾਸਤੇ 20 ਪਾਉਂਡ ਭੇਜਦੇ ਨੇ, ਸਰਦਾਰ ਗੁਰਬਚਨ ਸਿੰਘ ਜੀ ਤੰਦਰੁਸਤੀ ਲਈ ਵਾਸਤੇ 5.25 ਪਾਉਂਡ, ਵਾਸੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਤੰਦਰੁਸਤੀ ਲਈ 5 ਪਾਉਂਡ ਭੇਜਦੇ ਨੇ, ਬੱਚੀ ਗੁਰਪ੍ਰੀਤ ਕੌਰ ਵੱਲੋਂ ਚੜ੍ਹਦੀ ਕਲਾ ਲਈ ਉਹਨਾਂ ਵੱਲੋਂ ਜਿਹੜੇ ਨੇ 2.5 ਪਾਉਂਡ, ਗੁਪਤ ਪਰਿਵਾਰ ਵੱਲੋਂ 20 ਪਾਉਂਡ, ਕਰਮਜੀਤ ਸਿੰਘ ਚੜ੍ਹਦੀ ਕਲਾ ਲਈ 5 ਪਾਉਂਡ, ਬੱਚੀ ਬ੍ਰਹਮਜੋਤ ਕੌਰ ਵੱਲੋਂ ਚੜ੍ਹਦੀ ਕਲਾ ਲਈ 5 ਪਾਉਂਡ, ਬੀਬੀ ਹਰਜੀਤ ਕੌਰ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ 5 ਪਾਉਂਡ, ਗੁਰਵਿੰਦਰ ਕੌਰ ਅੜਕ ਚੜ੍ਹਦੀ ਕਲਾ ਲਈ ਉਹਨਾਂ ਵੱਲੋਂ 10 ਪਾਉਂਡ, ਗੁਪਤ ਪਰਿਵਾਰ ਵੱਲੋਂ ਦੇਗਲੀ ਮਾਇਆ ਭੇਜੀ ਗਈ ਹੈ 5 ਪਾਉਂਡ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਭਨਾਂ ਪਰਿਵਾਰਾਂ ਦੇ ਨਾਮ ਆਪ ਜਾਣਦੇ ਨੇ, ਸਭਨਾਂ ਪਰਿਵਾਰਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਦਰੋਂ ਘਰੋਂ ਚੜ੍ਹਦੀ ਕਲਾ ਦੇ ਰੋਗਤਾ ਤੰਦਰੁਸਤੀਆਂ ਦਾਤਾਂ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਾਡੇ ਅਤਿ ਸਤਿਕਾਰਯੋਗ ਸੈਕਟਰੀ ਸਾਹਿਬ ਰਜਿੰਦਰ ਸਿੰਘ ਪੁਰੇਵਾਲ ਜੀ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆ ਸਤਿਗੁਰੂ ਦਾ, ਆਪਾਂ ਨੂੰ ਉਦਮ ਬਖਸ਼ਿਆ ਐਤਵਾਰ ਦੀਵਾਨਾਂ 'ਚ ਹਾਜ਼ਰੀਆਂ ਭਰਨ ਦਾ। ਰਲ ਮਿਲ ਕੇ ਆਪਾਂ ਸਾਰਿਆਂ ਨੇ ਗੁਰਬਾਣੀ ਸਰਵਣ ਕਰਨੀ ਆ, ਅਰਦਾਸਾਂ ਕਰਨੀਆਂ, ਗੁਰਬਾਣੀ ਸਾਡੇ ਹਿਰਦੇ 'ਚ ਵਸੀ, ਸਾਡਾ ਜੀਵਨ ਗੁਰਬਾਣੀ ਵਾਂਗੂ ਸੀਧ ਲੈ ਕੇ ਹੀ ਸਦਾ ਆਪਾਂ ਸਾਰੇ ਕਾਰੋਬਾਰ ਕਰੀਏ, ਦਿਨ ਵੀ ਰਾਤ ਵੀ ਬਾਹਰ ਵੀ ਕਾਰੋਬਾਰ 'ਤੇ ਵੀ ਸਰਵਿਸ 'ਤੇ ਵੀ। ਅਤੇ ਤੁਹਾਡਾ ਜੀਵਨ ਰੋਲ ਮੋਡਲ ਚਾਹੀਦੇ ਸਾਰੇ ਗੁਰਸਿੱਖ ਜਿੰਨੇ ਵੀ ਹੈਗੇ ਆ। ਕਈ ਸਿੰਘਾਂ 'ਤੇ ਬਖਸ਼ਿਸ਼ ਹੋਈ ਹੈਗੀ ਆ, ਕਈਆਂ 'ਤੇ ਹਜੇ ਉਨੀ ਨਹੀਂ ਹੈਗੀ ਬਖਸ਼ਿਸ਼ ਹੋਈ। ਸਾਰੇ ਅਸੀਂ ਉਹਨਾਂ ਲਈ ਵੀ ਅਰਦਾਸ ਕਰਨੀ ਆਪਾਂ, ਅਤੇ ਉਹ ਆਪ ਵੀ ਕਰਨ, ਆਪਾਂ ਸਾਰੇ ਚੰਗੇ ਗੁਰਸਿੱਖ ਬਣ ਲਈ। ਸਤਿਗੁਰ ਸਾਨੂੰ ਸਾਰਿਆਂ ਨੂੰ ਬਖਸ਼ੇ, ਫਿਰ ਹੀ ਮੈਸੇਜ ਆਪਣਾ ਜਾਣਾ ਹੈਗਾ ਬਾਕੀ ਸਾਰੀ ਦੁਨੀਆਂ ਦੇ ਵਿੱਚ। ਮੈਂ ਵੀ ਜ਼ਿਆਦਾ ਕਿਸੇ ਸਿੰਘ ਦਾ ਜੀਵਨ ਪ੍ਰਭਾਵਿਤ ਹੋ ਕੇ ਮੈਂ ਸਿੰਘ ਬਣਿਆ ਸੀ। ਪ੍ਰਚਾਰ ਨਾਲੋਂ ਤੁਹਾਡਾ ਜਿਹੜੀ ਜੀਵਨ ਹੈ ਉਹ ਜ਼ਿਆਦਾ ਜਿਹੜੀ ਹੈਗੀ ਉਹ ਤੋਂ ਮੈਸੇਜ ਚੱਲ ਜਾਂਦਾ ਵੀ ਨਹੀਂ ਆਹ ਅਗਰ ਸਿੱਖਿਆ ਮੇਰੇ ਦਰਗਾਹ ਬਣਨਾ। ਸਾਡੀ ਮਾਤਾ ਬੰਦੀ ਅਨਪੜ੍ਹ ਹੁੰਦੀ ਸੀ, ਉੱਦਾਂ ਪੜ੍ਹੀ ਤਾਂ ਹੈ ਨਹੀਂ ਸੀ। ਸਦਾ ਕਹਿੰਦੇ ਜਿਹੜੇ ਬੰਦੇ ਚੰਗੇ ਬੰਦੇ ਸਮਾਜ ਦੀ ਸੇਵਾ ਕਰਦੇ ਆ ਉਹਨਾਂ ਦੀ ਕਾਪੀ ਕਰਿਆ ਕਰ, ਹੋਰ ਕਿਸੇ ਦੀ ਘਟੀਆ ਬੰਦੇ ਦੀ ਜਾਂ ਜਿਹੜੇ ਬੰਦੇ ਨਹੀਂ ਠੀਕ ਉਹਨਾਂ ਦੀ ਗੱਲ ਹੀ ਨਾ ਕਰਿਆ ਕਰੋ, ਘਰ 'ਚ ਗੱਲ ਹੀ ਨਹੀਂ ਕਰਨੀ ਉਹਨਾਂ ਦੀ। ਸਦਾ ਹੀ ਜਿਹੜੇ ਰੋਲ ਮੋਡਲ ਚੰਗੇ ਗੁਰਸਿੱਖ ਜਿਹੜੇ ਸਮਾਜ ਦੀ ਸੇਵਾ ਕਰਦੇ ਆ, ਬਾਣੀ ਪੜ੍ਹਦੇ ਹੈਗੇ ਆ, ਸਾਰਿਆਂ ਦਾ ਭਲਾ ਤੱਕਦੇ ਹੈਗੇ ਆ, ਅਤੇ ਸਦਾ ਹੀ ਤਿਆਰ ਰਹਿੰਦੇ ਆ ਮੁਕਤਾ ਦੀ ਸੇਵਾ ਕਰਨ ਦੇ ਲਈ। ਆਪਾਂ ਉਹਨਾਂ ਦੀ ਕਰਨੀ ਹੁੰਦੀ ਇਹ ਹੁਣ ਜੋ ਸਹਿਜ ਪਾੜੇ ਭੋਗ ਪਾਏਗਾ ਨੇ ਇਹ ਬਲਵਿੰਦਰ ਕੌਰ, ਬਲਵਿੰਦਰ ਸਿੰਘ ਅਤੇ ਬੀਬੀ ਬਲਬੀਰ ਕੌਰ ਦੇ ਸਪੁੱਤਰ ਜਸਪ੍ਰੀਤ ਸਿੰਘ ਦੇ ਸੰਯੋਗ ਦੇ ਲਈ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਆ। ਸਤਿਗੁਰਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ, ਪਰਿਵਾਰ ਨੂੰ ਸੁਰੱਖਿਆ ਦਿੱਤਾ ਜਾਣਾ ਹੈਗਾ, ਬੱਚਾ ਜੇ ਸੰਗਤ 'ਚ ਬੈਠਾ ਤਾਂ ਉਹਨਾਂ ਨੂੰ ਘੱਲ ਦੇ ਜਾਂ ਆਪ ਪਰਿਵਾਰ ਦੇ ਮੈਂਬਰ ਕੋਈ ਆ ਜਾਓ। ਹਾਂਜੀ ਬਲਵਿੰਦਰ ਸਿੰਘ ਜੀ ਜਾਂ ਨੌਜਵਾਨ ਜਸਪ੍ਰੀਤ ਸਿੰਘ ਜੀ, ਆਉਂਦੇ ਭੈਣ ਜੀ ਆਉਂਦੇ ਆ, ਭੈਣ ਜੀ ਆਉਂਦੇ ਹੈਗੇ ਆ, ਬੱਚੇ ਲਈ ਸੰਯੋਗ ਲਈ ਇਹਨਾਂ ਨੇ ਅਰਦਾਸ ਕੀਤੀ ਹੈ। ਸਤਿਗੁਰਾਂ ਦੀਆਂ ਕਾਮਨਾ ਪੂਰੀਆਂ ਕਰੇ। ਅੱਗੇ ਤਾਂ ਆਪਾਂ ਸਾਰੇ ਝੋਲੇ ਬਣ ਜਾਂਦੇ ਹੁੰਦੇ ਸੀ, ਆਹ ਬੱਚਾ ਵਿਆਹਣ ਵਾਲਾ, ਆਹ ਨਹੀਂ ਹੈਗਾ। ਹੁਣ ਅੱਜ ਕੱਲ੍ਹ ਬੱਚੇ ਸਿਆਣੇ ਦੇ ਫੈਸਲੇ ਨੂੰ ਐਕਸੈਪਟ ਹੀ ਨਹੀਂ ਕਰਦੇ ਹੈਗੇ, ਸਾਰੇ ਘਰ ਸਮੱਸਿਆ ਇਹ, ਸਾਡੇ ਵੀ ਆ ਬਾਹਰ ਵੀ ਆ। ਬੋਲੇ ਸੋ ਨਿਹਾਲ ਨਾਲੇ ਛੋਟੀ ਜਿਹੀ ਕਿਤਾਬ ਦਿੱਤੀ ਹੈਗੀ ਆ ਕੁਐਸਚਨ ਆਨਸਰ ਦੀ, ਜ਼ਰੂਰ ਪਰਿਵਾਰ ਨੂੰ ਬੇਨਤੀ ਇਹ ਪੜ੍ਹਨੀ ਆ, ਰੋਜ਼ 10-15 ਮਿੰਟ ਪੜ੍ਹ ਲਓ, ਇੱਕ ਕੁਐਸਚਨ ਹੀ ਪੜ੍ਹ ਲਿਆ ਕਰਿਓ। ਕੁਐਸਚਨ ਆਮ ਦੁਨਿਆਵੀ ਆ ਜਿਹੜੇ ਆਪਾਂ ਆਮ ਆਪਣੇ ਹਰੇਕ ਦੀ ਦਿਮਾਗ 'ਚ ਆਉਂਦੇ ਰਹਿੰਦੇ, ਘੁੰਮਦੇ ਰਹਿੰਦੇ ਆ। ਆਨਸਰ ਗੁਰਬਾਣੀ ਦੇ, ਗੁਰਬਾਣੀ ਕੀ ਕਹਿੰਦੀ ਆ ਉਹਨਾਂ ਦੇ ਉੱਤੇ, ਬਹੁਤ ਸਿੰਪਲ ਜਿਹੀ ਆ। ਕੈਨੇਡਾ ਤੋਂ ਇੱਕ ਡਾਕਟਰ ਸਾਹਿਬ ਨੇ ਲਿਖੀ ਹੈਗੀ ਆ, ਰਿਟਾਇਰਡ ਹੋਏ ਆ ਉਹ, ਅਤੇ ਵੱਡੀ ਸੇਵਾ ਕੀਤੀ ਆ। 6 ਕਿਤਾਬਾਂ ਉਹਨਾਂ ਦੀਆਂ ਇਹ ਆ ਗਈਆਂ ਹੈਗੀਆਂ, ਅਤੇ ਕੋਸ਼ਿਸ਼ ਕਰੀਏ ਵੀ ਵੱਧ ਤੋਂ ਵੱਧ ਸੰਗਤਾਂ ਲਾਹਾ ਲੈ ਸਕਣ। ਧੰਨਵਾਦ ਆ। ਅੱਗੇ ਤਾਂ ਹੁਣ ਬੱਚਿਆਂ ਦੇ ਜੇ ਅਸੀਂ ਵੀ ਕਿਸੇ ਦਾ ਸਾਥੀ ਟੁਰਕਦੇ ਰਹਿਣਾ ਤਾਂ ਮਿੰਟ 5 ਲੱਗਦੇ ਹੁੰਦੇ ਸੀ, ਪਰ ਹੁਣ ਬਹੁਤ ਸਾਰੇ ਸਾਈਂ ਦੇਖਿਆ ਪਿਛਲੇ 15-20 ਸਾਲਾਂ 'ਚ ਪੈ ਕੇ ਨਿਆਣੇ ਨੇ, ਕਹਿੰਦੇ ਸ਼ਹਿਰ ਨਹੀਂ ਠੀਕ, ਆਹ ਉਹ ਸ਼ਹਿਰ ਚਾਹੀਦਾ ਸਾਨੂੰ, ਆਹ ਪੜ੍ਹਾਈ ਚਾਹੀਦੀ ਆ, ਆਹ ਚਾਹੀਦੀ ਆ, ਨਹੀਂ ਜੀ ਠੀਕ ਨਹੀਂ ਉਹ ਥੋੜ੍ਹਾ ਜਿਹਾ ਨਾ। ਹੁਣ ਫਿਰ ਉਹ ਮੈਂ ਵੀ ਢਿੱਲਾ ਪੈ ਗਿਆ ਵਿਚੋਲਾ ਬਣਾਉਣ ਨੇ, ਅੱਗੇ ਤਾਂ ਚਾਹੀਏ ਤਾਂ ਮਿੰਟ ਹੀ ਲੱਗਣੇ, ਪਰ ਬੱਚੇ ਹੁਣ ਨਾ ਸਿਆਣਿਆਂ ਦੀ ਸੁਣਦੇ ਨਹੀਂ ਗੇ। ਪੁਰਾਣੇ ਸਮੇਂ 'ਤੇ ਜਿੱਥੇ ਵਿਆਹ ਕਰਤਾ ਕਰਤਾ, ਅਤੇ ਸਾਡੇ ਸਮੇਂ ਵੀ ਇੱਦਾਂ ਹੀ ਸੀਗਾ, ਨਾ ਕੋਈ ਨਹੀਂ ਦੇਖਦਾ ਸੀ, ਕੋਈ ਨਹੀਂ ਮਿਲਦਾ ਸੀ, ਰਿਸ਼ਤੇਦਾਰਾਂ ਨੇ ਕਰਤਾ ਅਤੇ ਹੋ ਗਿਆ, ਆਨੰਦ ਕਾਰਜ ਕਰ ਲੈਂਦੇ ਸੀ ਅਤੇ ਸਫਲ ਹੁੰਦੇ ਸੀ 100%। ਸਾਡੀ ਮਾਤਾ ਦੱਸਦੀ ਸੀ ਉਹ 10 ਸਾਲ ਦੀ ਵਿਆਹ ਹੋ ਗਿਆ ਸੀ, ਤੂੰ ਸਾਰਿਆਂ ਨੂੰ ਸੁਣ ਆਪਣਾ, ਸਾਰਿਆਂ 10 ਸਾਲ ਦੀ ਸੀ, ਕਹਿੰਦੀ 12-11 ਸਾਲ, ਮੈਨੂੰ ਪਤਾ ਹੀ ਨਹੀਂ ਵਿਆਹ ਦਾ ਆਪਣੇ ਦਾ, ਬਸ ਉਦੀ ਕਰਤਾ ਮੈਂ ਇਹਨੂੰ ਚੱਕ ਬਿਠਾ ਲਿਆ, ਸਾਲੂ ਜਿਹਾ ਦੇ ਕੇ ਉੱਪਰ ਜਿਹੜਾ ਹੁੰਦਾ ਸੀਗਾ, ਅਤੇ ਬੜਾ ਸਕਸੈਸਫੁਲ ਉਹਨਾਂ ਦੇ ਸਭ ਕੁਝ ਠੀਕ ਠਾਕ ਰਿਹਾ ਹੈਗਾ। ਹੁਣ ਵੀ ਨਿਆਣੇ ਜ਼ਿਆਦਾ ਇੱਦਾਂ ਮੰਨ ਲੈਣ ਵੀ ਜਿੱਥੇ ਬਜ਼ੁਰਗ ਕਰ ਦੇਣਗੇ ਕਰ ਲੈਣਾ, ਪਰ ਹੁਣ ਨਿਆਣੇ ਥੋੜ੍ਹੇ ਜਿਹਾ ਹੁਣ ਇੱਥੇ ਇਸ ਮਾਹੌਲ 'ਚ ਬੜੇ ਹੈਗੇ ਆ, ਅਤੇ ਚਲੋ ਰਲ ਮਿਲ ਕੇ ਫਿਰ ਵੀ ਬਹੁਤ ਸੋਹਣਾ ਹੋ ਰਿਹਾ ਹੈਗੇ ਆ, ਅਤੇ ਆਪਾਂ ਅਰਦਾਸ ਕਰਨੀ ਆ ਪਰਿਵਾਰ ਦੇ ਨਾਲ। ਤੁਸੀਂ ਵੀ ਜਿਹੜੇ ਸੰਗਤ 'ਚੋਂ ਕੋਈ ਚਾਹੁੰਦਾ ਕੰਟੈਕਟ ਕਰ ਲਓ, ਤਾਂ ਜਾਂ ਕੋਈ ਨਾ ਕੋਈ ਉਹਨਾਂ ਨੂੰ ਬੱਚੀ ਦੀ ਦੱਸ ਪਾ ਦਿਓ, ਫਿਰ ਆਪੇ ਗੱਲ ਕਰ ਲੈਣਗੇ। ਹੁਣ ਆਪਣੇ ਸ਼ੁਰੂ ਕਰਨ ਲੱਗੇ ਪ੍ਰੋਗਰਾਮ ਆਪਾਂ, ਪਹਿਲਾਂ ਸਾਰੇ ਜਸਵਿੰਦਰ ਸਿੰਘ ਕੀਰਤਨ ਕਰਨਗੇ, ਬਾਅਦ 'ਚ ਭਾਈ ਗੁਰਪ੍ਰੀਤ ਸਿੰਘ ਦਾ ਨਾਮ ਲਿਖਿਆ ਹੈਗਾ, ਭਾਈ ਦਰਬਾਰਾ ਸਿੰਘ ਵੀ ਆ,
ਅਤੇ ਬੜੀ ਸਰਦਾ ਦੀ ਬਖਸ਼ਿਸ਼ ਹੈਗੀ ਹੈ ਵੀ ਆਪਣੇ ਕੋਲ ਬੜੇ ਕੀਰਤਨੀ ਹੈਗੇ ਆ। ਦਰਬਾਰਾ ਸਿੰਘ ਜੀ ਵੀ ਲੰਮਾ ਚਿਰ ਆਪਣੇ ਗੁਰੂ ਘਰ 'ਚ ਹੈੱਡ ਗ੍ਰੰਥੀ ਰਹੇ ਹੈਗੇ ਆ। ਸਤੂ ਦੀ ਬਖਸ਼ਿਸ਼ ਹੋਈ ਆ, ਹੁਣ ਤਾਂ ਮਲਟੀਮੀਡੀਆ ਬਣੇ ਆ ਅਤੇ 25-30 ਬੰਦੇ ਨਾਲ ਕੋਈ ਕੰਮ ਕਰਦੇ ਹੈਗੇ ਆ। ਜੇ ਕੋਈ ਦਿਲੋਂ ਸੇਵਾ ਕਰੇ ਪਿਆਰ ਦੇ ਨਾਲ ਅਤੇ ਜਿਹਨੂੰ ਸਤਿਗੁਰੂ ਬਖਸ਼ਿਸ਼ ਕਰਦੇ ਹੈਗੇ ਆ। ਬਹੁਤ ਘੱਟ ਦੁਨੀਆਂ ਦੇ, ਮੈਂ ਇੱਕ ਦੋ ਕੈਨੇਡਾ 'ਚ ਇੱਥੇ ਇੱਕ ਦੋ ਸਿੰਘ ਦੇਖੇ ਜਿਹੜੇ ਪ੍ਰਚਾਰਕ ਸੀ ਅਤੇ ਚੰਗੇ ਬਿਜ਼ਨਸਮੈਨ ਬਣੇ ਆ ਉਹ, ਬਾਕੀ ਬਹੁਤੇ ਨਹੀਂ ਤਰੱਕੀਆਂ ਕੀਤੀ। ਅਤੇ ਜਿਹੜਾ ਵੀ ਅੰਦਰੋਂ ਜੁੜ ਕੇ ਸੇਵਾ ਕਰੂਗਾ ਨਾ ਪੰਥ ਦੀ, ਅਤੇ ਉਹ ਤਾਂ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਹੈਗੇ ਆ। ਸਾਨੂੰ ਬੜੀ ਖੁਸ਼ੀ ਹੁੰਦੀ ਆ ਬਈ ਸਾਡੇ ਗੁਰੂ ਘਰ ਦੇ ਰਹਿ 'ਚ ਕੇ 20 ਸਾਲ ਜਿਹਨੇ ਸੇਵਾ ਕੀਤੀ ਸੀਗੀ ਅਤੇ ਇਸ ਵੇਲੇ ਉਹ ਮਿਲੀਨੀਅਰ ਬਣੇ ਹੈਗੇ ਆ। ਅਤੇ ਬਾਅਦ ਵਿੱਚ ਆਪਣੇ ਢਾਡੀ ਜਥਾ ਵੀ ਆ ਰਿਹਾ, ਕਵੀਸ਼ਰੀ ਜਥਾ ਬਲਵਿੰਦਰ ਸਿੰਘ ਦਾ ਆ ਰਿਹਾ, ਅਤੇ ਪਰਮਿੰਦਰ ਸਿੰਘ ਪ੍ਰਵਾਲ ਨੂੰ 12:30 ਦੇ ਪਾਠ ਵੀ ਆਰੰਭ ਹੋਣੇ ਹੈਗੇ ਆ। ਕਿਸੇ ਤੋਰ ਦੇ ਗ੍ਰਹਿ ਵਿੱਚ ਸੁਣਦੇ ਪਾਠ ਅਤੇ ਕੀਰਤਨ ਦੀ ਸੇਵਾ ਹੋ ਰਹੀ ਹੈਗੀ ਆ। ਅੱਜ ਫੁੱਟਬਾਲ ਦਾ ਟੂਰਨਾਮੈਂਟ ਵੀ ਹੈਗਾ ਅਤੇ ਜਿਹੜੇ ਜਾ ਸਕਦੇ ਆ, ਕ੍ਰਿਕਟ ਗਰਾਊਂਡ ਆਪਣੇ ਸਿਟੀ ਸੈਂਟਰ ਦੇ ਲਾਗੇ ਹੈਗੀ ਆ, ਉੱਥੇ ਹੈਗੇ ਆ, ਅਤੇ ਜਿਹੜੇ ਜਾ ਸਕਦੇ ਆ ਜਾ ਸਕਦੇ ਜਾਓ ਤੁਸੀਂ ਵੱਧ ਤੋਂ ਵੱਧ। ਰਣਜੀਤ ਸਿੰਘ ਦੀ ਵੀ 182 ਸਾਲ ਹੋ ਗਿਆ, ਉਹਨਾਂ ਦੀ ਬਰਸੀ ਸੀਗੀ ਅਤੇ ਅੱਜ ਵੀ ਸੰਗਤਾਂ ਉਹਨਾਂ ਨੂੰ ਯਾਦ ਕਰਦੀਆਂ ਵੀ ਥੋੜ੍ਹੇ ਸਮੇਂ 'ਚ ਹੀ ਉਹਨਾਂ ਨੇ ਕਿੱਡਾ ਵੱਡਾ ਰਾਜਪਕਸ ਸਥਾਪਿਤ ਕਰ ਲਿਆ ਸੀ, ਪਰ ਅਸੀਂ ਹੁਣ ਇੰਨੇ ਚਿਰਾਂ ਤੋਂ ਸਾਰੇ ਮਿਹਨਤ ਕਰਦੇ ਹਾਂ, ਸਾਡੇ 'ਚ ਅਜੇ ਵੀ ਸਤਿਗੁਰੂ ਬਖਸ਼ ਹੀ ਨਹੀਂ ਕਰ ਰਿਹਾ। ਸਾਡੇ 'ਚ ਵੀ ਘਾਟਾਂ ਹੈਗੀਆਂ, ਨਿੱਕੇ ਨਿੱਕੇ ਗਰੁੱਪ ਬਣਾ ਲਏ ਹੈਗੇ ਆ, ਜ਼ਿਆਦਾ ਐਨਰਜੀ ਇੱਕ ਦੂਜੇ ਦੇ ਅਗੇਂਸਟ ਹੀ ਵਰਤੀ ਜਾਂਦੇ ਹਾਂ, ਨਹੀਂ ਉਹ ਗਲਤ ਆ ਮੈਂ ਠੀਕ ਹਾਂ, ਉਹ ਗਲਤ ਆ ਮੈਂ ਠੀਕ ਹਾਂ। ਸਤਿਗੁਰੂ ਬਖਸ਼ਿਸ਼ ਕਰਨ, ਸਾਡਾ ਜਦੋਂ ਆਪਣਾ ਏਕਾ ਹੋ ਗਿਆ, ਪਿਆਰ ਹੋ ਗਿਆ, ਫਿਰ ਕੁਛ ਸਾਲ ਹੀ ਲੱਗਣੇ ਆ ਇਹ ਪ੍ਰਾਪਤੀਆਂ ਕਰਨ ਦੇ ਲਈ। ਇੱਕ ਸਾਡੀ ਕਾਰ ਸੇਵਾ ਕਮੇਟੀ ਦੀ ਮੀਟਿੰਗ ਨੂੰ ਦੱਸਦੇ ਹਾਂ ਥੋੜ੍ਹੀ ਜਿਹੀ ਜਾਣਕਾਰੀ ਤੁਹਾਨੂੰ, ਬਹੁਤ ਹੀ ਨਹੀਂ ਸਮਾਂ ਲੈਣਾ। ਜਿਹੜੀ ਆਪਾਂ ਪਾਕਿਸਤਾਨ ਗੁਰਦਾਂ ਸੇਵਾ ਕਰਵਾਉਂਦੇ ਹਾਂ, ਆਪਾਂ ਤੀਬਨ 30 ਸਾਲ ਤੋਂ ਸੇਵਾ ਕਰਦੇ ਹਾਂ, ਅਤੇ ਗੁਰਦੁਆਰਾ ਖੋਲ੍ਹਣ ਤੋਂ ਪਹਿਲਾਂ ਤੋਂ ਸੇਵਾ ਕਰਦੇ ਹੈਗੇ ਹਾਂ। ਅਤੇ ਹੁਣ ਸੰਗਤਾਂ ਕੁਛ ਚਾਹੁੰਦੀਆਂ ਸੀ, ਆਸਟ੍ਰੇਲੀਆ ਤੋਂ ਸਹਿਯੋਗ ਦੇ ਰਹੀਆਂ ਹੈਗੀਆਂ, ਚਾਹੁੰਦੇ ਸੀ ਵੀ ਕੁਛ ਸਾਨੂੰ ਗੁਰੂ ਘਰਾਂ ਦੀ ਸੇਵਾ ਦਿਓ, ਅਸੀਂ ਸਾਰਾ ਖਰਚ ਕਰਾਂਗੇ। ਅਤੇ ਨਾਲੇ ਜੋ ਪਿੱਛੇ ਸੇਵਾਵਾਂ ਚੱਲ ਰਹੀਆਂ ਹੈਗੀਆਂ, ਸ਼ੀਸ਼ ਸਿੰਘ ਨੇ ਵੀ ਅੱਗੇ ਨਾਲ ਕਮਰੇ ਹੋਰ ਬਣਾਏ ਗਏ ਆ, ਦੁਬਾਰਾ ਉੱਥੇ ਮੇਨਟੇਨੈਂਸ ਕਰਨ ਦੀ ਲੋੜ ਸੀ, ਉਹਦੀਆਂ ਵੀ ਵੀਡੀਓ ਬਣਾਈਆਂ ਹੈਗੀਆਂ। ਸ਼ਾਇਦ ਜਿਹੜੀਆਂ ਸੇਵਾਵਾਂ ਹੋ ਗਈਆਂ ਹੁਣ ਅਤੇ ਉਹ ਪ੍ਰੋਗਰਾਮ ਟੀਵੀ ਦੇ ਉੱਤੇ ਵੀ ਕਮੇਟੀ ਦੇ ਸੇਵਾਦਾਰ ਕਹਿੰਦੇ ਵੀ ਉਹ ਇੱਕ ਦਿਨ ਇਹਦੇ ਵਿੱਚ ਸਾਰੀ ਜਾਣਕਾਰੀ ਦੇਣਗੇ। ਤੁਹਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ ਆ ਵੀ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸਿੰਘ ਸਭਾ ਗੁਰਦੁਆਰਾ ਡਰ ਵੀ ਨੇ ਤੁਸੀਂ ਸਾਰਿਆਂ ਨੇ ਕੀਤੀ ਹੈਗੀ ਹੈ, ਲੀਡ ਕੀਤਾ, ਬਣਾਈ ਤਾਂ ਸਾਰੀ ਸੰਗਤ ਨੇ ਸਹਿਯੋਗ ਦਿੱਤਾ ਆਪਣਾ। ਇਸ ਦਰ ਖੋਲ੍ਹਣ ਤੋਂ ਪਹਿਲਾਂ ਆਪਾਂ ਉਹ ਸੇਵਾਵਾਂ ਸ਼ੁਰੂ ਕੀਤੀਆਂ ਸੀਗੀਆਂ ਅਤੇ ਉੱਥੇ ਬਹੁਤ ਸੋਹਣੇ ਆਲੀਸ਼ਾਨ ਗੁਰਦੁਆਰੇ, ਸਰਾਵਾਂ, ਲੰਗਰ ਹਾਲ, ਲਾਂਘਾ ਖਿਲਾਉਣ 'ਚ ਵੀ ਤੁਹਾਡਾ ਹੀ ਯੋਗਦਾਨ ਆ, ਬੜਾ ਮਾਣ ਆ। ਡਰ ਵੀ ਸੰਦੇ ਬੜੀ ਸਤੂ ਦੀ ਬਖਸ਼ਿਸ਼ ਹੈਗੀ ਵੀ ਤੁਹਾਨੂੰ ਇੰਨਾ ਮਾਣ ਮਿਲਿਆ। ਜਿਹੜਾ ਛੂਣੀ ਬੇਟੀ ਦਾ ਕੰਮ ਸੀਗਾ ਉਹ ਤੁਸੀਂ ਸਾਰਿਆਂ ਨੇ ਕੀਤਾ ਅਤੇ ਕਈ ਮਿਲੀਅਨ ਪਾਉਣ ਲੱਗਾ ਉੱਥੇ, ਇੱਦਾਂ ਨਹੀਂ ਗਏ ਵੀ ਥੋੜ੍ਹੇ ਹੀ ਪੈਸੇ ਲੱਗੇ ਹੈਗੇ ਆ, ਸੰਗਤਾਂ ਸਹਿਯੋਗ ਹੀ ਬਹੁਤ ਦਿੱਤਾ, ਇਹ 'ਚ ਵੀ ਕੋਈ ਦੋਰਾਵਾਂ ਨੇਗੀਆਂ। ਸਤਿਗੁਰੂ ਇੱਦਾਂ ਹੀ ਸਾਰਿਆਂ ਬਣਾਏ ਜੀ, ਅਗਲੇ ਹਫ਼ਤੇ ਆਪਣੇ ਪ੍ਰੋਗਰਾਮ ਦੀਵਾਨ ਦੋਨੇ ਵੇਲੇ ਆ, ਖਾਲਸਾ ਕਲੱਬ ਆ ਸ਼ੁੱਕਰਵਾਰ ਨੂੰ, ਕੁਐਸਚਨ ਆਨਸਰ ਪ੍ਰੋਗਰਾਮ ਵੀ ਆਪਣਾ ਹੁੰਦਾ 8-9 ਤੱਕ ਹਰੇਕ ਮੰਗਲਵਾਰ ਨੂੰ। ਸਿੱਚਵਾਲ ਨੂੰ ਕੁਲਦੀਪ ਸਿੰਘ ਪ੍ਰਵਾਲ ਸਾਹਿਬ ਦੇ ਪਾਠ ਹੋ ਰਹੇ ਹੈਗੇ ਆ, ਗੁਰਵਿੰਦਰ ਸਿੰਘ ਜਕੈਦ ਦੇ ਪ੍ਰਵਾਲ ਨੂੰ 12 ਵਜੇ ਸੇ ਸੁਖ ਦੇ ਪਾਠ, ਅਤੇ ਪਰਮਜੀਤ ਚੀਮਾ ਵੱਲੋਂ ਸੰਦੇ ਪਾਠ ਦੇ ਲਈ ਸੇਵਾ 1 ਵਜੇ ਹੈਗੀ ਆ। ਬੱਚਿਆਂ ਵੱਲੋਂ ਕੀਰਤਨਾਂ ਲੇਟ, ਐਤੋਂ ਨੇ ਸਿੰਘ ਦੀਵਾਨ ਸਜਣਗੇ। ਜਸਪਾਲ ਸਿੰਘ ਦੇ ਪ੍ਰਵਾਲ ਸੰਦੇ ਪਾਠ ਦੀ ਲੰਗਰ ਸੇਵਾ ਹੋ ਰਹੀ ਹੈਗੀ ਆ, ਅਤੇ ਬੀਬੀ ਸੁਖਵਿੰਦਰ ਗ੍ਰਹਿ ਵਿਖੇ ਸੰਦੇ ਪਾਠ 1 ਵਜੇ ਹੋਣਗੇ। ਧੰਨਵਾਦ ਸੰਗਤਾਂ ਦਾ, ਉਹ ਵਾਪਰ ਰਲ ਕੇ ਸਾਰੇ ਹੁਣ ਕੀਰਤਨ ਸਰਵਣ ਕਰੀਏ, ਪੁਸ਼ਗੁਰੂ ਨਾਲ ਬੋਲਣ ਦੀ ਵੀ, ਅਰਦਾਸਾਂ ਕਰਨ ਦੀ ਵੀ ਸੱਚੇ ਪਾਤਸ਼ਾਹ ਸਾਨੂੰ ਗੁਰਬਾਣੀ ਵਰਗਾ ਜੀਵਨ ਸਾਡਾ ਬਣਾ ਦੇਵੇ, ਤਾਂ ਸਾਡਾ ਜੀਵਨ ਸੀ ਸਫਲਾ ਹੋ ਜਾਏ, ਅਸੀਂ ਵੀ ਆਪਣਾ ਯੋਗਦਾਨ ਜਿਹੜਾ ਹੈਗਾ ਆ ਪ੍ਰਚਾਰ ਦੇ ਵਿੱਚ ਪਾ ਸਕੀਏ। ਧੰਨਵਾਦ। ਆਪਣੇ 12 ਤਰੀਕ ਨੂੰ ਪਾਕਿਸਤਾਨ ਕਮੇਟੀ ਦੇ ਸੇਵਾਦਾਰ ਆ ਰਹੇ ਆ, ਜਿਹੜੀ ਉੱਥੇ ਦੀ ਕਮੇਟੀ ਆ ਪਾਕਿਸਤਾਨ ਗੁਰਧਾਮਾਂ ਦੀ, 4-5-6 ਗੁਰਸਿੱਖ ਸੀਨੀਅਰ ਪੋਸਟਾਂ ਵਾਲੇ ਉਹ ਆ ਰਹੇ ਆ, ਅਤੇ ਇੱਕ ਦਿਨ ਪ੍ਰੋਗਰਾਮ ਆਪਣੇ ਖਾਲਸਾ ਦਰਬਾਰ 'ਚ ਆ, 18-19 ਨੂੰ ਆਪਾਂ ਸ਼ਾਇਦ ਇੱਥੇ ਰੱਖਾਂਗੇ, ਅਤੇ ਉਹ ਵੀ ਜਾਣਕਾਰੀ ਦੇਣਗੇ ਵੀ ਉੱਥੇ ਕਿਹੜੀਆਂ ਸੇਵਾਵਾਂ ਉਹ ਕਰ ਰਹੇ ਹੈਗੀਆਂ, ਕਿਹੜੀਆਂ ਕਰਨ ਦੀ ਲੋੜ ਹੈਗੀ ਆ। ਅਤੇ ਅੱਗੇ ਵੀ ਆਪਣੇ ਪਾਸ ਆਏ ਸੀਗੇ ਅਤੇ ਉਹਨਾਂ ਨੇ ਵਾਰਡਿੰਗ ਮੈਨੂੰ ਚੇਤੇ ਨਹੀਂ ਭੁੱਲੀ ਜਿਹੜੀ ਉਹਨਾਂ ਨੇ ਬੋਲੀ ਸੀ ਇੱਥੇ, ਜਿਹੜੀ ਹੁਣ ਜਲਨ ਸਾਡੀ ਬੀਬੀ ਸਤਵਿੰਦਰ ਕੌਰ ਆ ਪ੍ਰੋਫੈਸਰ ਲੱਗੀ ਹੁਣ ਤਾਂ ਉਹ ਕਹਿੰਦੇ ਸੀਗੇ ਵੀ ਜਦੋਂ ਜੇ ਤੁਸੀਂ ਨਾ ਜਾਂਦੇ ਹੁੰਦੇ ਨਾ ਇੰਗਲੈਂਡ ਵਾਲੇ, ਅਸੀਂ ਉਹਨੂੰ ਕਹਿੰਦੇ ਸੀ ਸ਼ਾਇਦ ਦੁਨੀਆਂ 'ਚ ਨਾ ਹੀ ਹੁੰਦੇ। ਉਹਦੀ ਵਾਰਡਿੰਗ ਇੱਥੇ ਆਪਣੀ ਸਟੇਜ 'ਤੇ ਆ, ਯੂਟਿਊਬ 'ਤੇ ਵੀ ਅਜੇ ਪਈ ਹੋਣੀ ਆ, ਵੀ ਜਿਹੜੇ ਤੁਹਾਡੇ ਕਹਿੰਦਾ ਸਾਨੂੰ ਰਾਸ਼ਨ ਲਈ ਪੈਸੇ ਦਿੰਦੇ ਹੁੰਦੇ ਸੀ ਲੰਗਰ ਬਣਾਉਣ ਲਈ ਨਾ, ਉਹਨੇ ਘਰ ਲੰਗਰ ਛੱਕਦੇ ਹੁੰਦੇ, ਪਹਿਲਾਂ ਉੱਥੇ ਲੰਗਰ ਆਲ ਦਾ ਪ੍ਰਬੰਧ ਹੈ ਨਹੀਂ ਸੀ ਕੋਈ ਸੋਹਣਾ, ਉੱਥੇ ਪੁਰਾਣੀਆਂ ਗੱਲਾਂ 25-30 ਸਾਲ ਪਹਿਲਾਂ ਦੀਆਂ, ਅਤੇ ਉਹ ਇਹੀ ਕਹਿ ਗਏ ਸੀ ਕਿ ਵੀ ਜਿਹੜੀਆਂ ਤੁਹਾਡੇ
ਰੋਟੀਆਂ ਬਹੀਆਂ ਵੱਜਦੀਆਂ ਹੁੰਦੀਆਂ ਸੀ, ਮਹੀਨਾ ਮਹੀਨਾ ਅਸੀਂ ਚਾਹ ਤੱਤੀਆਂ ਕਰਕੇ ਉਹ ਖਾ ਕੇ ਗੁਜ਼ਾਰਾ ਕੀਤਾ ਅਤੇ ਪੜ੍ਹਾਈ ਕੀਤੀ ਆ, ਅਤੇ ਤੁਸੀਂ ਸਾਨੂੰ ਪੜ੍ਹਾਇਆ, ਇਸ ਲਈ ਪ੍ਰੋਫੈਸਰ ਲੱਗੀ ਬੱਚੀ, ਹੁਣ ਉਹ ਜਨਰਲ ਸੈਕਟਰੀ ਆ ਗੁਰਦੁਆਰਾ ਪਾਕਿਸਤਾਨ ਦੀ ਪ੍ਰਬੰਧਕ ਕਮੇਟੀ ਦੀ, ਅਤੇ ਬੜੀ ਥੋੜ੍ਹਾ ਹੁੰਦਾ ਵੀ ਜੇ ਪੁੱਛ ਕਿਸੇ ਨੇ ਸੇਵਾ ਕੀਤੀ ਆ, ਡਰ ਵੀ ਨਹੀਂ ਕੀਤੀ ਜਾਂ ਇੰਗਲੈਂਡ ਨੇ ਕੀਤੀ ਆ, ਵੀ ਉਹ ਬੱਚੇ ਹੁਣ ਵੱਡੀਆਂ ਪੋਸਟਾਂ 'ਤੇ ਬੈਠੇ ਆ, ਥੋੜ੍ਹਾ ਮਨ ਨੂੰ ਖੁਸ਼ੀ ਹੁੰਦੀ ਆ ਵੀ ਥੋੜ੍ਹਾ ਬਹੁਤ ਸਾਡਾ ਉਦਮ ਕੀਤਾ ਆ, ਉਹ ਤੁਹਾਡਾ ਕੀਤਾ ਆ ਉਦਮ, ਸਤਿਗੁਰ ਨੇ ਜਿਹੜੇ ਹੈਗੇ ਆ ਉੱਥੇ ਉਹ ਪ੍ਰਬੰਧਕ ਬਣ ਗਏ, ਪ੍ਰੋਫੈਸਰ ਬਣ ਗਏ, ਪ੍ਰਬੰਧ ਹੁਣ ਉਹ ਚਲਾ ਰਹੇ ਹੈਗੇ ਆ, ਨਹੀਂ ਅੱਗੇ ਸਾਰਾ ਉੱਥੇ ਔਕਾਫ ਜਿਹੜਾ ਉਹ ਚਲਾਉਂਦਾ ਸੀਗਾ, ਅਤੇ ਨਾ ਉਹਨਾਂ ਨੂੰ ਮਰਿਆਦਾ ਪਤਾ ਨਾ ਜਾਣਕਾਰੀ ਸੀਗੀ, ਅਤੇ ਆਓ ਆਪਾਂ ਰਲ ਮਿਲ ਕੇ ਸਾਰੇ ਸਾਨੂੰ ਵੀ ਸੋਚ ਦਿੰਦੇ ਰਿਹਾ ਕਰੋ, ਦੱਸਦੇ ਰਿਹਾ ਕਰੋ ਕਿਹੜੇ ਕੋਈ ਕੰਮ ਕਰਨ ਵਾਲੇ ਹੈਗੇ ਆ, ਅਤੇ ਆਪਾਂ ਰਲ ਮਿਲ ਕੇ ਸਾਰੇ ਕਰਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਜਪੋ ਵਾਹਿਗੁਰੂ ਵਾਹਿਗੁਰੂ ਸਾਰੀ ਸੰਗਤ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ,
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਸਾਡੇ ਗੁਰੂ ਘਰ ਦੇ ਹਜ਼ੂਰੀ ਜਥਿਆਂ ਦਾ, ਬੜੀ ਸਤਿ ਦੀ ਬਖਸ਼ਿਸ਼ ਹੈਗੀ ਆ। ਬੱਚਿਆਂ ਨੂੰ ਟਾਈਮ ਮਿਲਿਆ ਨਹੀਂ ਅੱਜ, ਅਗਲੀ ਵੀਕੇ ਆਪਾਂ ਸਾਰੇ ਨੌਜਵਾਨਾਂ ਨੂੰ ਸਮਾਂ ਦੇਵਾਂਗੇ। ਸਾਡੇ ਪਾਸ ਕਵੀਸ਼ਰੀ ਜਥਾ ਪਹੁੰਚ ਚੁੱਕਾ ਹੈਗਾ, ਭਾਜ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਦਾ, ਤਕਰੀਬਨ 12:30 ਵਜੇ ਤੱਕ ਹਾਜ਼ਰੀ ਭਰਨਗੇ। ਜਿਹੜਾ ਆਪਣੇ ਪ੍ਰਸੰਗ ਤਿਆਰ ਕੀਤਾ ਹੈਗਾ, ਚਾਹੇ ਤਾਂ ਆਪਣੇ ਸ਼ਹੀਦੀ ਪੁਰਬ ਲੰਘ ਕੇ ਗਏ ਆ, ਨਹੀਂ 182 ਸਾਲ ਹੋ ਗਏ ਰਣਜੀਤ ਸਿੰਘ ਦੀ ਵਰਸੀ ਨੂੰ, ਆਪਣੇ ਰਾਜ ਅਤੇ ਪਹਿਲੇ ਕਿੰਗਡਮ ਜਿਹੜੇ ਸੀਗੇ ਜਿਨ੍ਹਾਂ ਨੇ ਬਹੁਤ ਵੱਡਾ ਬਸ਼ਾਰ ਰਾਜ ਕਾਇਮ ਕੀਤਾ ਸੀ, ਉਹਨਾਂ ਦੇ ਆਪਾਂ ਉਹਨਾਂ ਦੇ ਇਤਿਹਾਸ ਮੈਂ ਵੀ ਕਾਫੀ ਆਰਟੀਕਲ ਪੜ੍ਹੇ, ਤੁਸੀਂ ਵੀ ਪੜ੍ਹੇ ਹੋਣੇ ਆ। ਵੱਡੀਆਂ ਪ੍ਰਾਪਤੀਆਂ ਸੀ ਥੋੜ੍ਹੇ ਸਮੇਂ ਦੇ ਵਿੱਚ ਹੀ, ਪਰ ਹੁਣ ਆਪਾਂ ਲੰਬੇ ਚਿਰ ਤੋਂ ਹੀ ਸਟਰਗਲ ਕਰ ਰਹੇ ਹੈਗੇ ਹਾਂ, ਬਹੁਤ ਸਾਰੀਆਂ ਸ਼ਹੀਦੀਆਂ ਵੀ ਹੋ ਚੁੱਕੀਆਂ ਹੈਗੀਆਂ, ਅਤੇ ਸਾਡੀ ਥੋੜ੍ਹੀ ਆਪਸੀ ਏਕਤਾ ਕਰਕੇ ਥੋੜ੍ਹੀ ਮੰਜ਼ਿਲ ਦੂਰ ਜਾ ਹੋ ਰਹੀ ਆ। ਸਤਿਗੁਰੂ ਸਾਨੂੰ ਸਾਰਿਆਂ ਨੂੰ ਆਪਸੀ ਏਕਤਾ ਪਿਆਰ ਬਖਸ਼ੇ। ਸਾਡੇ ਸਿੰਘ ਸਭਲ ਤਾਈਂ ਸਾਰਿਆਂ ਨੂੰ ਜੀਆਂ ਕਹੀਦਾ, ਟਕਸਾਲ ਦੇ ਵੀਰ ਹੋਣ ਸਤਿਕਾਰ ਕਰੀਦਾ। ਰਾਮ ਸਿੰਘ ਜੀ ਹੁਣ ਇੱਥੇ ਆਉਂਦੇ ਰਹੇ ਹੈਗੇ ਆ, ਹਰਨਾਮ ਸਿੰਘ ਹੁਣੀ ਵੀ ਆਏ ਸੀਗੇ, ਅਸੀਂ ਜਿਹੜਾ ਉੱਥੇ ਮਾਡਲ ਬਣਿਆ ਰੱਖਿਆ ਇਹਨਾਂ ਨੇ ਆਪਣੇ ਮਿਊਜ਼ੀਅਮ ਵਿੱਚ ਅੰਮ੍ਰਿਤਸਰ, ਉਹ ਲਈ ਵੀ ਅਸੀਂ ਉਹਨਾਂ ਨੂੰ ਮਦਦ ਕੀਤੀ ਸੀ ਬਣਾਉਣ ਦੇ ਵਿੱਚ, ਵੀ ਕਿਸੇ ਤਰ੍ਹਾਂ ਲਾਗੇ ਆਈਏ ਸਾਰੇ। ਅਤੇ ਉਦੋਂ ਬਹੁਤੇ ਖੰਡ ਜਿਸਦੇ ਸਿੰਘ ਸੇਵਾ ਕਰਦੇ ਗੁਰੂ ਘਰ ਦੇ ਵਿੱਚ, ਇਹਦੇ ਵਿੱਚ ਸੇਵਾਦਾਰ ਜ਼ਿਆਦਾ, ਪਰ ਗੁਰਦੁਆਰਾ ਸੰਗਤ ਦਾ ਹੀ ਆ। ਵੱਡੀਆਂ ਸੇਵਾਵਾਂ ਸਿੰਘ ਸਭਾ ਨੇ ਕੀਤੀਆਂ, ਖਾਸ ਤੌਰ 'ਤੇ ਜਿਹੜੀਆਂ ਪਾਕਿਸਤਾਨ ਦੇ ਗੁਰਦੁਆਰਿਆਂ ਦੀਆਂ, ਜਿਹੜੀਆਂ ਹੋਰ ਸੰਸਥਾ ਨੇ ਸ਼੍ਰੋਮਣੀ ਕਮੇਟੀ ਜਾਂ ਵੱਡੀਆਂ ਸੰਸਥਾ ਨੇ, ਬਹੁਤਾ ਨਹੀਂ ਯੋਗਦਾਨ ਪਾ ਸਕੀਆਂ ਸੀਗੀਆਂ। ਵੱਡੀਆਂ ਸੇਵਾਵਾਂ ਤੁਹਾਨੂੰ ਉਹ ਮਿਲੀਆਂ, ਸ਼ਹੀਦ ਸਿੰਘ ਦੀਆਂ ਗੁਰਦੁਆਰਾ ਜਿੱਥੇ ਦੁਕਾਨਾਂ ਸੀਗੀਆਂ ਖੁੱਲੀਆਂ ਆ। ਜੇ ਕਿਤੇ ਮਹੀਨਾ ਕੁ ਮੈਂ ਲੇਟ ਚਲ ਜਾਂਦਾ ਨਾ, ਸ਼ਾਇਦ ਉਹ ਪ੍ਰੋਜੈਕਟ ਅਧੂਰਾ ਹੀ ਰਹਿ ਜਾਂਦਾ। ਕਿਰਾਏ 'ਤੇ ਨਹੀਂ ਚੜ੍ਹੀਆਂ ਸੀ, ਫਿਰ ਢਾਉਣੀਆਂ ਸੌਖੀਆਂ ਹੋ ਗਈਆਂ ਆਯਾਤ ਲੈ ਕੇ, ਨਹੀਂ ਤਾਂ ਫਿਰ ਲੀਜ਼ ਵਾਲੇ ਛੱਡਦੇ ਨੇ। ਆਪਾਂ ਨੂੰ ਪਤਾ ਹੋਰ ਵੀ ਕਿਸੇ ਹੈਗੀ ਥਾਂ ਜਿੱਥੇ ਦੁਕਾਨਾਂ ਪਈਆਂ, ਉਹ ਜਿਹੜੇ ਹੈਗੇ ਆ ਕੋਈ ਟਾਇਰਾਂ ਦਾ ਕੰਮ ਕਰਦਾ, ਕੋਈ ਇੰਜੀਨੀਅਰ ਦਾ ਕੰਮ ਕਰਦਾ, ਉਹ ਛੱਡਣ ਨੂੰ ਤਿਆਰ ਹੀ ਨਹੀਂ ਹੈਗੇ। ਆਓ ਆਪਾਂ ਰਲ ਕੇ ਸਾਰਿਆਂ ਚੰਗੇ ਸਚਿਆਰ ਗੁਰਸਿੱਖ ਬਣਨਾ ਹੈਗਾ। ਅਤੇ 12:30 ਵਜੇ ਸਮੇਂ ਦੇ ਪਾਠ ਜਿਹੜੇ ਹੈਗੇ ਆ ਉਹ ਗੁਰੂ ਘਰ ਆਪਣੇ ਇੱਥੇ ਹਾਲ 'ਚ ਆਰੰਭ ਹੋਣੇ ਹੈਗੇ ਆ, ਅਤੇ ਪਰਿਵਾਰ ਵੱਲੋਂ ਹੈਗਾ ਅਗਲੇ ਹਫ਼ਤੇ ਵੀ ਕਾਫੀ ਪ੍ਰੋਗਰਾਮ ਹੈਗੇ ਆ। ਆਓ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰਨੀ ਹੈਗੀ ਆ, ਇਤਿਹਾਸ ਵੀ ਸੁਣੀਏ, ਰਾਜ ਭਾਗ ਵੱਲ ਨੂੰ ਆਪਾਂ ਆਪਣਾ ਸਮਾਂ ਦੇਣਾ ਹੈਗਾ। ਅਤੇ ਏਕਤਾ ਤੋਂ ਬਗੈਰ ਗਾਂ ਤੁਰ ਨਹੀਂ ਰਹੀ, ਸਾਡੇ ਜਾਣੇ ਨਜਾਣੇ ਕਈ ਅਕਾਲੀ ਦਲ ਕਈ ਜਥੇ ਬਣ ਗਏ ਹੈਗੇ ਆ, ਬੜਾ ਮਨ ਦੁਖੀ ਹੁੰਦਾ ਬਈ ਕਾਹਦੇ ਲਈ, ਜਦ ਬਣ ਗਿਆ ਉਦੋਂ ਬਾਅਦ ਕਰ ਲਿਓ, ਕਿਹਨੇ ਸੰਭਾਲਣਾ ਹੈਗਾ। ਅਜੇ ਸਾਨੂੰ ਥੋੜ੍ਹਾ ਜਿਹਾ ਸਰਕਾਰ ਵੀ ਜਿਹੜੀ ਹੈਗੀ ਇੰਡੀਆ ਦੀ, ਆਪਾਂ ਸਾਰਿਆਂ ਨੂੰ ਪਤਾ ਵੀ ਉਹ ਉਹਨਾਂ ਦੀ ਇੱਕੋ ਹੀ ਨੀਤੀ ਆ ਪਹਿਲੇ ਦਿਨ ਤੋਂ ਬਈ 47 ਤੋਂ ਵੀ ਇਹਨਾਂ ਨੂੰ ਡਿਵਾਈਡ ਕਰਕੇ ਰੱਖਣਾ, ਇਹਨਾਂ ਦੀ ਐਨਰਜੀ ਆਪੋ ਵਿੱਚ ਹੀ ਲੱਗ ਜਾ ਇੱਕ ਦੂਜੇ ਦੇ ਅਗੇਂਸਟ ਪਤਾ। ਅਤੇ ਅਸੀਂ ਵੀ ਫਿਰ ਉਹੀ ਜਾਣਦੇ ਹੋਏ ਵੀ ਸਭ ਕੁਝ ਕਰੀ ਜਾ ਰਹੇ ਹਾਂ, ਨਹੀਂ ਯੁਵ ਨੇ ਠੀਕ ਉਹ ਆਹ ਗਲਤੀ, ਜਦ ਬੰਦਾ ਸਾਰਾ ਭੁਲਣਾ ਰਿਹਾ, ਹਰੇਕ ਹੀ ਬੰਦਾ ਗਲਤੀ ਕਰ ਲੈਂਦਾ, ਗਲਤ ਫੈਸਲੇ ਵੀ ਹੁੰਦੇ ਹੈਗੇ ਆ। ਧੰਨਵਾਦ ਆ, ਜਥਾ ਰੈਡੀ ਆ, ਆਓ ਆਪਾਂ ਪਾਸੋਂ ਸਤਿਕਾਰ ਕਰਿਓ ਇਹਨਾਂ ਦਾ। ਸਾਰੇ ਜਾਣੇ ਦੂਰੋਂ ਚੱਲ ਕੇ ਆਉਂਦੇ ਆ ਇੰਡੀਆ ਤੋਂ, ਪਰਿਵਾਰ ਛੱਡ ਕੇ ਆਉਂਦੇ ਹੈਗੇ ਆ ਪ੍ਰਚਾਰ, ਉੱਦਾਂ ਵੀ ਬਹੁਤ ਲੋੜ ਆ। ਗੁਰੂ ਨਾਮ ਤੇਜ਼ੀ ਨਾਲ ਵੱਧ ਰਿਹਾ, ਹੋਰ ਵੀ ਕਈ ਜਿਹੜੇ ਧਰਮ ਹੈਗੇ ਆ ਉਹ ਵੀ ਆਪਣੇ ਝੂਠ ਛਾੜ ਬੋਲ ਕੇ ਲੋਕਾਂ ਨੂੰ ਲਾ ਰਹੇ ਹੈਗੇ ਆ, ਅਤੇ ਆਪਾਂ ਇਹਨਾਂ ਨੂੰ ਹਲਾਸ਼ੇਰੀ ਦੇਈਏ ਤਾਂ ਵੱਧ ਤੋਂ ਵੱਧ ਜਿਹੜਾ ਮੈਸੇਜ ਇਹ ਆਪਣੇ ਸਿੱਖ ਇਤਿਹਾਸ ਦਾ ਗੁਰਬਾਣੀ ਦਾ ਪਹੁੰਚਾ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
3: ਵਾਹਿਗੁਰੂ ਜੀ, ਵਾਹਿਗੁਰੂ ਜੀ।

ਵਾਹਿਗੁਰੂ। ਚਰਨ ਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੇ, ਲੋਚਨ ਅਮੋਲ ਗੁਰਦਰਸ ਅਮੋਲ ਦੇਖੇ, ਸ਼ਰਵਣ ਅਮੋਲ ਗੁਰਬਚਨ ਧਰਨ ਕੇ, ਨਾਸਕਾ ਅਮੋਲ ਚਰਨ ਅਰਬਿੰਦ ਬਾਸਨਾ ਕੇ, ਰਸਨਾ ਅਮੋਲ ਗੁਰਮੰਤਰ ਸਿਮਰਨ ਕੇ, ਹਸਤੇ ਅਮੋਲ ਗੁਰਦੇਵ ਸੇਵ ਕੇ, ਸਫਲ ਚਰਨ ਅਮੋਲ ਪ੍ਰਦਰਸ਼ਨਾ ਕਰਨ ਕੇ। ਚਵਰ ਤਖਤ ਛਤਰ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕੇ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਅੰਦਰ ਹਾਜ਼ਰੀ ਭਰ ਰਹੇ ਹਾਂ। ਸਾਡੇ ਤੋਂ ਪਹਿਲਾਂ ਅਤਿ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਅਤੇ ਨੌਜਵਾਨ ਵੀਰ ਸੰਗਤੀ ਰੂਪ ਦੇ ਵਿੱਚ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ। ਸੋ ਗੁਰੂ ਪਿਆਰੀ ਸਾਧ ਸੰਗਤ, ਸਮਾਂ ਹੋਇਆ ਕਬੀਰ ਸ਼੍ਰੀ ਵਾਰਾਂ ਦੁਆਰਾ, ਗੁਰ ਇਤਿਹਾਸ ਦੁਆਰਾ, ਸਿੱਖ ਇਤਿਹਾਸ ਦੁਆਰਾ ਆਪ ਸੰਗਤਾਂ ਦੀ ਸੇਵਾ ਕਰਨ ਦਾ। ਮੈਂ ਆਰੰਭਤਾ ਦੇ ਵਿੱਚ ਬੇਨਤੀ ਕਰਾਂ ਕਿ ਜਦੋਂ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬਹਿਣਾ ਤੇ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰਨੀ, ਮਹਾਰਾਜ ਕਿਰਪਾ ਕਰਿਓ, ਝੋਲੀ ਲੈ ਕੇ ਤੇਰੇ ਦਰ ਉੱਤੇ ਬੈਠੇ

ਪੁੱਠਾ ਲਟਕਿਆ ਅਰਦਾਸਾਂ ਕਰਦਾ ਉੱਥੇ। ਕਹਿੰਦਾ ਮਹਾਰਾਜ ਮੈਨੂੰ ਇਸ ਕੁੰਭੀ ਨਰਕ ਦੇ ਵਿੱਚੋਂ, ਇਸ ਅੱਗ ਦੇ ਵਿੱਚੋਂ ਬਾਹਰ ਕੱਢ ਦਿਓ, ਮੈਂ ਬਾਹਰ ਜਾ ਕੇ ਤੁਹਾਡਾ ਸਿਮਰਨ ਕਰਾਂਗਾ। ਜਦੋਂ ਬਾਹਰ ਆਉਂਦਾ ਤੇ ਇਹਦੀ ਲਿਵ ਜਿਹੜੀ ਹੈ ਪਰਮੇਸ਼ਰ ਨਾਲੋਂ ਟੁੱਟ ਜਾਂਦੀ, ਲਿਵ ਛੁੜਕੀ ਲੱਗੀ ਮਾਇਆ ਤ੍ਰਿਸ਼ਨਾ ਅੰਮ੍ਰਿਤ ਵਰਤਾਇਆ। ਸੋ ਜੇ ਸਮੇਂ ਸੰਸਾਰ ਦੇ ਨਾਲ ਮੋਹ ਪੈਂਦਾ ਫਿਰ ਪਰਮੇਸ਼ਰ ਭੁੱਲ ਜਾਂਦਾ। ਗੁਰੂ ਪਿਆਰੀ ਸਾਧ ਸੰਗਤ, ਭਾਈ ਗੁਰਦਾਸ ਜੀ ਦਾ ਇੱਕ ਵਚਨ ਹੈ। ਭਾਈ ਗੁਰਦਾਸ ਜੀ ਆਖਦੇ ਹਨ 84 ਲੱਖ ਜੂਨਾਂ ਦੇ ਵਿੱਚੋਂ ਇਹ ਮਨੁੱਖਾ ਦੇਹੀ ਸਭ ਤੋਂ ਉੱਤਮ ਹੈ ਅਤੇ ਇਸ ਦੇਹੀ ਨੂੰ ਸਫਲ ਕਿੱਦਾਂ ਕਰਨਾ, 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਅੱਖੀਂ ਵੇਖਣ ਕਰਨ ਸੁਣ ਮੁੱਖ ਸ਼ੁਭ ਬੋਲਣ ਬਚਨ ਸੁਨੇਹੀ, ਹੱਥੀ ਕਾਰਕ ਮਾਵਣੀ ਪੈਰੀ ਚੱਲ ਸਤ ਸੰਗ ਮਿਲੇਹੀ, ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਣ ਕਾਰ ਕਰੇਹੀ, ਗੁਰਮੁਖ ਜਨਮ ਸਕਾਰਥਾ ਗੁਰਬਾਣੀ ਪੜ ਸਮਝ ਸੁਨੇਹੀ, ਗੁਰ ਭਾਈ ਸੰਤੁਸ਼ਟ ਕਰ ਚਰਣਾ ਅੰਮ੍ਰਿਤਲੇ ਮੁੱਖ ਪਵੇਹੀ, ਆਪ ਤਰੇ ਗੁਰਸਿੱਖ ਤਰੇਹੀ। ਸੋ ਜਿਹਨਾਂ ਨੇ ਬੰਦਗੀ ਕੀਤੀ ਹੈ, ਜਿਹਨਾਂ ਨੇ ਇਬਾਦਤ ਕੀਤੀ, ਫਿਰ ਉਹ ਸ਼ਹਾਦਤ ਦੇ ਮਰਤਬੇ ਨੂੰ ਪ੍ਰਾਪਤ ਕਰਦੇ ਹਨ। ਜੇ ਕੋਈ ਕਹੇ ਵੀ ਮੈਂ ਸਿੱਧਾ ਉੱਠ ਕੇ ਸ਼ਹੀਦੀ ਦੇ ਮਰਤਬੇ ਨੂੰ ਪ੍ਰਾਪਤ ਕਰ ਲਾਂ ਤਾਂ ਇਹ ਨਾਮੁਮਕਿਨ ਹੈ। ਜਿੰਨਾ ਸਮਾਂ ਕੋਈ ਬੰਦਗੀ ਨਹੀਂ ਕਰ ਸਕਦਾ, ਆਪਣਾ ਆਪ ਗੁਰੂ ਚਰਨਾਂ ਵਿੱਚ ਭੇਟ ਨਹੀਂ ਕਰ ਸਕਦਾ, ਉਨਾ ਸਮਾਂ ਉਹ ਸ਼ਹਾਦਤ ਦੇ ਇਸ ਮਰਤਬੇ ਤੱਕ ਨਹੀਂ ਪਹੁੰਚ ਸਕਦਾ। ਸੋ 25 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਤਿਨ੍ਹਾਂ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ। ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਜਿਨ੍ਹਾਂ ਨੇ ਸਿੱਖ ਰਾਜ ਦੀ ਨੀਂਹ ਸਥਾਪਿਤ ਕੀਤੀ, ਭਾਵੇਂ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਸੰਸਾਰ ਉੱਤੇ ਪ੍ਰਗਟ ਹੋਏ। ਸੋ ਬਾਣੀ ਨੇ ਆਪਣਾ ਫੈਸਲਾ ਦਿੱਤਾ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੈ ਸਹਿ ਟਿੱਕਾ ਦੇ ਤੁਮ ਜੀਵ ਦੇ। ਸੱਚ ਦਾ ਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੋਂ ਹੀ ਕਾਇਮ ਹੋ ਗਿਆ। ਪਰ ਗੁਰੂ ਪਿਆਰੀ ਸਾਧ ਸੰਗਤ, ਬਾਬਾ ਬੰਦਾ ਸਿੰਘ ਬਹਾਦਰ ਇਸ ਰਾਜ ਦੇ ਪਹਿਲੇ ਬਾਦਸ਼ਾਹ ਬਣੇ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਰੱਖੀ ਹੋਈ ਨੀਂਹ ਦੇ ਉੱਤੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ 40 ਸਾਲ ਦਾ ਰਾਜ ਕਾਇਮ ਕੀਤਾ। ਸੋ ਇਬਾਦਤ ਅਤੇ ਸ਼ਹਾਦਤ ਦੋਨੇ ਸ਼ਬਦ ਆਪਸ ਵਿੱਚ ਬੜਾ ਮੇਲ ਖਾਂਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ੁਰੂਆਤੀ ਜੀਵਨ ਦੇਖੀਏ ਅਤੇ ਅੰਤਲਾ ਜੀਵਨ, ਜ਼ਮੀਨ ਅਸਮਾਨ ਦਾ ਫਰਕ ਸੀ। ਜਿਸ ਸਮੇਂ ਹਿੰਦੂ ਪਰਿਵਾਰ ਦੇ ਵਿੱਚ ਜਨਮ ਲੈਂਦੇ ਹਨ, ਪਹਿਲਾ ਨਾਮ ਹੈ ਲਛਮਣ ਦਾਸ। ਫਿਰ ਜਿਸ ਸਮੇਂ ਸ਼ਿਕਾਰ ਖੇਡਣ ਗਏ, ਹਿਰਨੀ ਦਾ ਸ਼ਿਕਾਰ ਕੀਤਾ, ਅੱਖਾਂ ਦੇ ਅੱਗੇ ਉਹਦਾ ਪੇਟ ਚੱਕ ਕੀਤਾ, ਦੋ ਬੱਚੇ ਤੜਫ ਤੜਫ ਕੇ ਮਰ ਗਏ, ਉੱਥੇ ਸ਼ਸਤਰ ਸੁੱਟਤਾ। ਕਹਿੰਦੇ ਹੁਣ ਨਹੀਂ, ਸੋ ਹੁਣ ਮੈਂ ਵਿਰਾਗ ਦੇ ਵਿੱਚ ਆ ਗਿਆ, ਸੋ ਸੰਨਿਆਸੀ ਜੀਵਨ ਧਾਰਨ ਕਰਨਾ। ਗੁਰੂ ਪਿਆਰੀ ਸਾਧ ਸੰਗਤ ਜੰਗਲਾਂ ਨੂੰ ਚਲੇ ਗਏ, ਉੱਥੇ ਜਾ ਕੇ ਜਾਨਕੀ ਪ੍ਰਸਾਦ ਵਰਗੇ ਔਗੜਨਾਥ ਵਰਗਿਆਂ ਨੂੰ ਗੁਰੂ ਧਾਰਨ ਕੀਤਾ। ਪਰ ਗੱਲ ਇਹ ਵੀ ਹੈ ਵੀ ਜੇਕਰ ਅਧੂਰਾ ਗੁਰੂ ਹੋਵੇ ਤਾਂ ਉਹ ਪਾਰ ਨਹੀਂ ਲਾ ਸਕਦਾ। ਜਿੰਨਾ ਸਮਾਂ ਪੂਰਨ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦੇ, ਉਨਾ ਸਮਾਂ ਅਸੀਂ ਇਹ ਸੰਸਾਰ ਸਾਗਰ ਤੋਂ ਤਰ ਨਹੀਂ ਸਕਦੇ। ਸੋ ਜਿਸ ਸਮੇਂ ਪੂਰਨ ਗੁਰੂ ਦੀ ਸ਼ਰਨ ਵਿੱਚ ਆਉਂਦੇ ਆ ਤਾਂ ਫਿਰ ਹੀ ਮਹਾਰਾਜ ਜੀ ਦੇ ਪਾਸੋਂ ਸਾਰਾ ਇਤਿਹਾਸ ਸੁਣਦੇ ਆ। ਸੋ ਗੁਰੂ ਪਿਆਰੀ ਸਾਧ ਸੰਗਤ, ਇਹਨੇ ਆਪਣਾ ਡੇਰਾ ਰੱਖਿਆ ਗੋਦਾਵਰੀ ਦੇ ਕੰਢੇ ਦੇ ਉੱਤੇ। ਸੋ ਕਈ ਪ੍ਰਕਾਰ ਦੀ ਵਿਦਿਆ ਪ੍ਰਾਪਤ ਕੀਤੀ, ਕਿਤੇ ਜਾਦੂ ਟੂਣੇ ਸਿੱਖੇ, ਕਿਤੇ ਤੰਤਰ ਮੰਤਰ ਸਿੱਖੇ। ਸੋ ਜਦੋਂ ਇਹ ਜਾਦੂ ਟੂਣਿਆਂ ਦੇ ਵਿੱਚ ਮਾਹਰ ਹੋ ਗਿਆ, ਤੰਤਰ ਮੰਤਰ ਦੇ ਵਿੱਚ ਮਾਹਰ ਹੋ ਗਿਆ, ਇਹਦੇ ਮਨ ਵਿੱਚ ਆਇਆ ਹੁਣ ਮੇਰੇ ਤੋਂ ਵੱਡਾ ਕੋਈ ਨਹੀਂ। ਜੇ ਕੋਈ ਬੰਦਗੀ ਵਾਲਾ ਇਹਦੇ ਦਰ ਉੱਤੇ ਆਉਂਦਾ, ਇਹਦੇ ਡੇਰੇ 'ਤੇ ਆਉਂਦਾ, ਇਹਨੇ ਇੱਕ ਪਲੰਘ ਬਣਾਇਆ ਸੀ, ਉਸ ਪਲੰਘ ਦੇ ਉੱਤੇ ਪਹਿਲਾਂ ਬੜੇ ਸਤਿਕਾਰ ਨਾਲ ਉਹਨੂੰ ਬਿਠਾਉਂਦਾ ਅਤੇ ਫਿਰ ਇਹਦੇ ਚੇਲੇ 'ਤੇ ਰਲ ਕੇ ਉਸ ਪਲੰਘ ਨੂੰ ਜਾਦੂ ਤਾਕਤਾਂ ਦੇ ਨਾਲ ਉਲਟਾ ਦਿੰਦੇ, ਹੇਠੀ ਕਰਦੇ, ਮਖੌਲ ਕਰਦੇ। ਪਰ ਜਿਸ ਸਮੇਂ ਸ਼ਾਹੇ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸਿੰਘਾਂ ਦੇ ਨਾਲ ਇਹਦੇ ਡੇਰੇ ਦੇ ਉੱਤੇ ਪੁੱਜੇ, ਕਿਉਂਕਿ ਇੱਥੇ ਖਬਰ ਮਿਲ ਚੁੱਕੀ ਸੀ ਮਹਾਰਾਜ ਜੀ ਨੂੰ। ਜਦੋਂ ਮਹਾਰਾਜ ਦੱਖਣ ਵੱਲ ਗਏ, ਭਗਤ ਦਿੱਤਾ ਜੀ ਆਖਦੇ ਹਨ, ਕਹਿੰਦੇ ਮਹਾਰਾਜ ਇੱਥੇ ਇੱਕ ਵਿਗੜਿਆ ਹੋਇਆ ਸਾਧ ਤੁਰਿਆ ਫਿਰਦਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਉਹਨੂੰ ਨੱਥ ਪਾਉਣ ਦੇ ਲਈ ਆਏ ਹਾਂ। ਸੋ ਜਿਸ ਸਮੇਂ ਸਤਿਗੁਰੂ ਉਹਦੇ ਡੇਰੇ 'ਤੇ ਪਹੁੰਚਦੇ ਹਨ,

ਤੇ ਜਿਹੜੇ ਹਨ ਉੱਥੇ ਗੁਰੂ ਪਿਆਰੀ ਸਾਧ ਸੰਗਤ ਉਸੇ ਪਲੰਘ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਗਿਆ ਜਿਸ ਪਲੰਘ ਉੱਤੇ ਬਿਠਾ ਕੇ ਦੂਸਰਿਆਂ ਦੀ ਹੇਠੀ ਕਰਦਾ ਸੀ। ਇਹ ਆਪ ਡੇਰੇ 'ਚੋਂ ਬਾਹਰ ਗਿਆ ਸੀ। ਸੋ ਇਹਦੇ ਸੇਵਾਦਾਰਾਂ ਨੇ ਦੱਸਿਆ ਅੱਜ ਡੇਰੇ ਦੇ ਉੱਤੇ ਕੋਈ ਪ੍ਰਤਾਪੀ ਚਿਹਰਾ ਕੋਈ ਰੂਹਾਨੀ ਚਿਹਰਾ ਡੇਰੇ ਦੇ ਉੱਤੇ ਪੁੱਜਾ ਅਤੇ ਪਲੰਘ ਦੇ ਉੱਤੇ ਚੌਂਕੜਾ ਮਾਰ ਕੇ ਬੈਠਾ। ਕਹਿੰਦਾ ਕੋਈ ਗੱਲ ਨਹੀਂ, ਗੱਲ ਕਿਹੜੀ ਹੈ? ਸੋ ਆਪਾਂ ਅੱਗੇ ਵੀ ਪਲੰਘ ਉਲਟਾਉਣ ਦੇ ਵਿੱਚ ਮਾਰ ਹਾਂ ਅਤੇ ਆਪਾਂ ਹੁਣ ਵੀ ਪਲੰਘ ਉਲਟਾ ਦਿਆਂਗੇ। ਜਿਸ ਸਮੇਂ ਮਹਾਰਾਜ ਜੀ ਨੂੰ ਜਾ ਕੇ ਤੱਕਦਾ ਅਜੇ ਕੋਈ ਬਚਨ ਬਲਾਸ ਨਹੀਂ ਹੋਇਆ। ਸੋ ਸਤਿਗੁਰੂ ਨੂੰ ਪਲੰਘ ਦੇ ਉੱਤੋਂ ਥੱਲੇ ਸਿੱਟਣ ਦੇ ਲਈ ਪੂਰਾ ਜ਼ੋਰ ਲਾਉਂਦਾ, ਪਰ ਸੱਚ ਜਾਣਿਓ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਈਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਆਕਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਐਸੇ ਦੀਨ ਦਿਆਲ ਸਤਿਗੁਰੂ ਪਲੰਘ ਉੱਤੇ ਬੈਠੇ ਪਲੰਘ ਹਿੱਲਿਆ ਵੀ ਨਹੀਂ। ਹੁਣ ਹੱਥ ਜੋੜ ਕੇ ਮਹਾਰਾਜ ਜੀ ਦੇ ਸਾਹਮਣੇ ਖੜਾ ਹੋ ਗਿਆ। ਸੋ ਮਹਾਰਾਜ ਕਹਿੰਦੇ ਆ ਭਾਈ ਸੋ ਕੌਣ ਹੈ ਤੂੰ? ਕਹਿੰਦਾ ਮਹਾਰਾਜ ਮੈਂ ਆਪ ਜੀ ਦਾ ਬੰਦਾ, ਕਿਉਂਕਿ ਸਵਾਲ ਜਵਾਬ ਜਿਹੜੇ ਹਨ ਉਹ ਪਹਿਲਾਂ ਹੋ ਚੁੱਕੇ। ਮਹਾਰਾਜ ਕਹਿੰਦੇ ਜੇ ਬੰਦਾ ਤਾਂ ਫਿਰ ਬੰਦਿਆਂ ਵਾਲੇ ਕੰਮ ਕਰ, ਸੋ ਆਹ ਵਿਗੜੇ ਹੋਏ ਸਾਧਾਂ ਵਾਲੇ ਕੰਮ ਕਿਉਂ ਕਰਦਾ? ਗਰੀਬਨਵਾਜ ਪਾਤਸ਼ਾਹ ਨੂੰ ਆਖਦਾ ਤੁਸੀਂ ਮੇਰਾ ਡੇਰਾ ਜਿਹੜਾ ਹੈ ਉਹਦੀ ਮਰਜ਼ਾਦਾ ਦੀ ਉਲੰਘਣਾ ਕੀਤੀ, ਮੇਰਾ ਡੇਰਾ ਪਿੱਟਿਆ ਗਿਆ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਇੱਥੇ ਖੂਨ ਡੁੱਲਾ ਅਤੇ ਤੈਨੂੰ ਜਿਹੜਾ ਹੈ ਉਹ ਕਪਟ ਚੜ੍ਹ ਗਿਆ। ਪੰਜਾਬ ਦੀ ਧਰਤੀ ਦੇ ਉੱਤੇ ਵਿਦੇਸ਼ੀਆਂ ਦਾ ਖੂਨ ਡੁੱਲ ਰਿਹਾ, ਸੋ ਤੇਰਾ ਧਿਆਨ ਉਹਦੇ ਵੱਲ ਲੈ ਕੇ ਜਾਈਏ। ਸੋ ਮਹਾਰਾਜ ਜੀ ਦੇ ਨਾਲ ਸਵਾਬ ਜਵਾਬ ਹੁੰਦੇ ਹਨ। ਮਹਾਰਾਜ ਫਿਰ ਇਹਨੂੰ ਬੰਦਾ ਬਣਾਉਂਦੇ, ਸਤਿਗੁਰੂ ਦੇ ਨੇਤਰਾਂ ਵੱਲ ਦੇਖਦਾ, ਮਹਾਰਾਜ ਦਿਵ ਦ੍ਰਿਸ਼ਟੀ ਦੇ ਨਾਲ ਇਹਦੇ ਉੱਤੇ ਕਿਰਪਾ ਕਰਦੇ ਹਨ। ਸੋ ਗੁਰੂ ਕਾ ਸੇਵਕ ਬਣਿਆ, ਸਤਿਗੁਰੂ ਤੋਂ ਸਾਰਾ ਇਤਿਹਾਸ ਸੁਣਿਆ, ਫਿਰ ਇਹਨੇ ਅੰਮ੍ਰਿਤ ਪਾਨ ਕੀਤਾ। ਸੋ ਗੁਰੂ ਪਿਆਰੀ ਸਾਧ ਸੰਗਤ ਇਹਦਾ ਨਾਮ ਫਿਰ ਭਾਈ ਗੁਰਬਖਸ਼ ਸਿੰਘ ਰੱਖਿਆ, ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਇਤਿਹਾਸ ਵਿੱਚ ਪ੍ਰਸਿੱਧ ਹੋਇਆ। ਸੋ ਸਤਿਗੁਰੂ ਇਹਨੂੰ ਇੱਕ ਸਿੱਖਿਆ ਦਿੰਦੇ ਆ, ਭਾਈ ਆਹ ਲੈ ਪੰਜ ਤੀਰ, ਇੱਕ ਸ਼੍ਰੀ ਸਾਹਿਬ, ਇੱਕ ਕਟਾਰ, ਇੱਕ ਨਿਸ਼ਾਨ ਸਾਹਿਬ। ਸੋ ਸਤਿਗੁਰੂ ਨੇ ਨਾਲ ਪੰਜਾਬ ਦੀ ਧਰਤੀ 'ਤੇ ਹੁਕਮਨਾਮੇ ਭੇਜੇ ਕਿ ਇਸ ਤਰ੍ਹਾਂ ਮਹਾਰਾਜ ਜੀ ਤੋਂ ਥਾਪੜਾ ਲੈ ਕੇ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਵੱਲ ਰਵਾਨਾ ਹੁੰਦਾ। ਸੋ ਆਓ ਕਵਿਤਾ ਰੂਪ ਵਿੱਚ ਸਰਵਣ ਕਰੀਏ।

ਲੈ ਕੇ ਬੰਦਾ ਸਿੰਘ ਬਹਾਦਰ ਸਾਹਿਬ ਤੋਂ ਪਹਿਲਾਂ ਸਡੌਰੇ ਦੇ ਉੱਤੇ ਹਮਲਾ ਕਰਦਾ, ਸਡੌਰੇ ਨੂੰ ਫਤਿਹ ਕੀਤਾ। ਸਮਾਣਾ, ਸੋਨੀਪਤ, ਪਾਣੀਪਤ, ਕਰਨਾਲ, ਇਸ ਤੋਂ ਬਾਅਦ ਸਰਹੰਦ, ਚੱਪੜਚਿੜੀ ਦੇ ਮੈਦਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਸ ਸਮੇਂ ਯੁੱਧ ਕਰਦੇ ਆ ਅਤੇ ਵੈਰੀ ਇਹਨਾਂ ਦੇ ਸਾਹਮਣੇ ਟਿਕ ਨਾ ਸਕਿਆ, ਹੌਲੀ ਹੌਲੀ ਜਿਸ ਸਮੇਂ ਸਾਰਿਆਂ ਨੂੰ ਸੋਧ ਦਿੱਤਾ। ਮੁਗਲ ਇੰਨੇ ਡਰਦੇ ਹਨ, ਇੰਨੇ ਘਬਰਾ ਗਏ ਕਿ ਇੱਕ ਤਖਲਸ ਦਿੱਤਾ ਬੰਦਾ ਸਿੰਘ ਬਹਾਦਰ ਨੂੰ, ਕਹਿੰਦੇ ਲੋਹੇ ਦਾ ਸੁਹਾਗਾ ਜਿੱਧਰ ਨੂੰ ਜਾਂਦਾ ਹੈ ਵੈਰੀਆਂ ਨੂੰ ਕੂਚ ਕਰਦਾ ਜਾਂਦਾ, ਮੌਤ ਦੇ ਘਾਟ ਉਤਾਰਦਾ ਜਾਂਦਾ। ਹੌਲੀ ਹੌਲੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਾਝੇ ਦੇ, ਮਾਲਵੇ ਦੇ, ਦੁਆਬੇ ਦੇ ਜਿਹੜੇ ਆ ਸਿੰਘ ਜੁੜਦੇ ਗਏ, ਕਿਉਂਕਿ ਮਹਾਰਾਜ ਜੀ ਨੇ ਨਾਲ ਹੁਕਮਨਾਮੇ ਸਾਹਿਬ ਵੀ ਭੇਜੇ ਸੀ ਵੀ ਜਿੱਥੇ ਵੀ ਬਾਬਾ ਬੰਦਾ ਸਿੰਘ ਬਹਾਦਰ ਜਾਵੇ ਇਹਦੀ ਸਾਰਿਆਂ ਨੇ ਹਮਾਇਤ ਕਰਨੀ ਹੈ, ਇਹਦਾ ਸਾਥ ਦੇਣਾ। ਸੋ ਗੁਰੂ ਪਿਆਰੀ ਸਾਧ ਸੰਗਤ, ਬੰਦਾ ਸਿੰਘ ਬਹਾਦਰ ਅਖੀਰਲੇ ਸਮੇਂ, ਸੋ ਜਿੱਥੇ ਇਹਨੇ ਪੱਕਾ ਟਿਕਾਣਾ ਕੀਤਾ ਗੁਰਦਾਸਪੁਰ ਏਰੀਆ, ਦੁਨੀ ਚੰਦ ਦੀ ਹਵੇਲੀ ਜਿਹਨੂੰ ਗੁਰਦਾਸ ਨੰਗਲ ਦੀ ਗੜੀ ਆਖਿਆ ਗਿਆ, ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਹਨ ਉਹ ਉੱਥੇ ਸਿੱਖੀ ਦਾ ਪ੍ਰਚਾਰ ਕਰ ਰਹੇ ਅਤੇ ਨਾਲ ਨਾਲ ਗੁਰੂ ਕੇ ਯੋਧਿਆਂ ਨੂੰ ਜਿਹੜਾ ਹੈ ਸ਼ਸਤਰ ਵਿਦਿਆ ਦੇ ਰਿਹਾ ਜੇ ਸਮੇਂ। ਸੋ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਹਨ ਅਤੇ ਮੁਗਲ ਫੌਜ ਚੜ੍ਹ ਕੇ ਆਉਂਦੀ ਹੈ। ਜ਼ਕਰੀਆ ਖਾਨ ਦਿੱਲੀ ਦਾ ਬਾਦਸ਼ਾਹ ਫਰਕਸ਼ੀਅਰ, ਕਿਉਂਕਿ ਬਹਾਦਰ ਸ਼ਾਹ ਜਿਹੜਾ ਸੀ ਉਹ ਸਤਿਕਾਰ ਕਰਦਾ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ, ਜਿੰਨਾ ਸਮਾਂ ਬਹਾਦਰ ਸ਼ਾਹ ਤਖ਼ਤ ਦੇ ਉੱਤੇ ਰਿਹਾ ਉਨਾ ਸਮਾਂ ਜਿਹੜਾ ਹੈ ਕੋਈ ਗੱਲਬਾਤ ਜਿਹੜੀ ਬਹੁਤੀ ਨਾ ਹੋਈ, ਨਾ ਹੀ ਕਿਸੇ ਨੇ ਦਿੱਲੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਵਿਰੋਧ ਕੀਤਾ। ਫਰਕਸ਼ੀਅਰ ਬਾਦਸ਼ਾਹ ਦੇ ਤਖ਼ਤ ਦੇ ਉੱਤੇ ਬਹਿੰਦਿਆਂ ਹੀ ਉਹਨੇ ਇੱਕ ਫਰਮਾਨ ਜਾਰੀ ਕੀਤਾ, ਬੰਦਾ ਸਿੰਘ ਬਹਾਦਰ ਨੂੰ ਜਾਂ ਤਾਂ ਫਿਰ ਜੀਂਦਾ ਅਤੇ ਜਾਂ ਮੁਰਦਾ, ਜੇ ਜੀਂਦਾ ਤਾਂ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾਇਆ ਜਾਵੇ, ਨਹੀਂ ਤਾਂ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਮੌਤ ਦੇ ਘਾਟ ਉਤਾਰਿਆ ਜਾਵੇ। ਸੋ ਗੁਰੂ ਪਿਆਰੀ ਸਾਧ ਸੰਗਤ, ਸ਼ਾਹੀ ਫੌਜਾਂ, ਬਾਈ ਧਾਰ ਦੇ ਰਾਜੇ ਜ਼ਕਰੀਆ ਖਾਨ, ਸੋ ਜਿਸ ਸਮੇਂ ਸਾਰੇ ਚੜ੍ਹ ਕੇ ਆਉਂਦੇ ਆ, ਸੋ ਗੁਰੂ ਪਿਆਰੀ ਸਾਧ ਸੰਗਤ ਉੱਧਰ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਖਬਰਾਂ ਪਹੁੰਚਦੀਆਂ। ਸੋ ਬਾਬਾ ਜੀ ਆਖਦੇ ਆ ਸਿੰਘਾਂ ਨੂੰ, ਕਹਿੰਦੇ ਤਿਆਰੀ ਕਰ ਲਓ, ਹੁਣ ਸਮਾਂ ਬਹੁਤਾ ਦੂਰ ਨਹੀਂ, ਸੋ ਜੰਗ ਦੇ ਮੈਦਾਨ ਵਿੱਚ ਲੜਨ ਦਾ ਸਮਾਂ ਆ ਗਿਆ, ਸੋ ਹੁਣ ਸਿਰ ਤਲੀਆਂ ਉੱਤੇ ਰੱਖਣ ਦਾ ਸਮਾਂ ਆ ਗਿਆ, ਸ਼ਹਾਦਤਾਂ ਦਾ ਸਮਾਂ ਆ ਗਿਆ। ਜਿਸ ਤਰ੍ਹਾਂ ਵੀਰ ਰਸ ਦੀਆਂ ਵਾਰਾਂ, ਵੀਰ ਰਸ ਦਾ ਇਤਿਹਾਸ ਸੁਣਾਉਂਦੇ ਆ, ਆਪਣੇ ਸਿੰਘਾਂ ਦੇ ਵਿੱਚ ਮੁਗਲਾਂ ਦੇ ਨਾਲ ਲੜਨ ਦੀ ਜਿਸ ਤਰ੍ਹਾਂ ਸਪਿਰਿਟ ਪੈਦਾ ਕਰਦੇ ਆ, ਆਓ ਕਵਿਤਾ ਰੂਪ ਵਿੱਚ ਸਰਵਣ ਕਰੀਏ।

ਜੋ ਬੜਕਣ ਸਰੀਆਂ ਸੁੱਟੇ ਵੈਰੀਆਂ ਦੇ ਪੂਰ ਚਟਕਾ ਕੇ ਉਹ ਆਕੀ ਹੋ ਕੇ ਬਹਿ ਗਏ ਖਾਲਸੇ ਦੁਨੀ ਚੰਦ ਦੀ ਹਵੇਲੀ ਵਿੱਚ ਆ ਕੇ।

0: ਕੇ ਹੋਇਆ ਕੀ ਹੋ ਕੇ ਬਹਿ ਗਏ ਖਾਲਸੇ ਬਹਿ ਗਏ ਖਾਲਸੇ ਦੁਨੀ ਚੰਦ ਦੀ ਹਵੇਲੀ ਵਿੱਚ ਆ ਕੇ ਹੋਇਆ ਕੀ ਹੋ ਕੇ
1: ਗੁਰਦਾਸ ਜੋ ਨੰਗੜ ਐਸਾ ਪਿਆ ਮੌਤ ਦਾ ਦੰਗੜ ਲੜ ਲੜ

ਜਿਸ ਸਮੇਂ ਲੱਖਾਂ ਦੀ ਫੌਜ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ 200 ਸਿੰਘ ਜਿਹੜੇ ਸਨ ਉਹਨਾਂ ਨੂੰ ਘੇਰਾ ਪਾ ਲਿਆ। ਸੋ ਅੱਗਿਓਂ ਸੂਰਮੇ ਵੀ ਜਿਹੜੇ ਹਨ ਉਹ ਚੰਗੇ ਹੱਥ ਦਿਖਾਉਂਦੇ ਹਨ। ਗੁਰੂ ਪਿਆਰੀ ਸਾਧ ਸੰਗਤ, ਇਹ ਘੇਰਾ ਇੱਕ ਮਹੀਨਾ ਨਹੀਂ, ਦੋ ਮਹੀਨਾ ਨਹੀਂ, ਤਿੰਨ ਮਹੀਨੇ ਨਹੀਂ, ਇਤਿਹਾਸਕਾਰ ਲਿਖਦੇ ਆ ਤਕਰੀਬਨ 8 ਮਹੀਨੇ ਜਿਹੜਾ ਇਹ ਘੇਰਾ ਚੱਲਿਆ। ਉਦਾਂ ਦਾ ਮਾਹੌਲ ਬਣਿਆ ਜਿਸ ਤਰ੍ਹਾਂ ਦਾ ਮਾਹੌਲ ਕਿਸੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਬਣਿਆ ਸੀ। ਸ਼ਾਹੀ ਫੌਜਾਂ ਚੜ੍ਹ ਕੇ ਆਈਆਂ ਸਨ। ਸੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅਤੇ ਗਿਣਤੀ ਦੇ ਸਿੰਘ ਉਸ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਸਨ। ਸੋ ਇੱਥੇ ਵੀ ਉਹੀ ਮਾਹੌਲ ਬਣਿਆ। ਇਸ ਗੜੀ ਦੇ ਅੰਦਰ ਵੀ ਮੁਗਲਾਂ ਦਾ ਘੇਰਾ ਦਿਨੋ ਦਿਨ ਸਖ਼ਤ ਹੁੰਦਾ ਗਿਆ। ਸੋ ਕਦੇ ਕਦੇ ਤਾਂ ਸਿੰਘ ਜਾਂਦੇ ਬਾਹਰ ਆਪਣੇ ਖਾਣ ਲਈ ਰਾਸ਼ਨ ਲੈ ਆਉਂਦੇ, ਘੋੜਿਆਂ ਦੇ ਖਾਣ ਲਈ ਪੱਠਾ ਡੱਕਾ ਲੈ ਆਉਂਦੇ, ਪਰ ਹੁਣ ਜਿਸ ਸਮੇਂ ਪੂਰਨ ਤੌਰ ਦੇ ਉੱਤੇ ਸਖਤਾਈ ਹੋ ਗਈ, ਪਹਿਰਾ ਕਰੜਾ ਹੋ ਗਿਆ, ਸੋ ਜੰਗ ਚੱਲਦਾ ਅਤੇ ਗਰੀਬ ਨਿਵਾਜ ਪਾਤਸ਼ਾਹ ਦੇ ਇਹ ਸਿੱਖ ਭੁੱਖਣ ਭਾਣੇ ਜਿਹੜੇ ਹਨ ਉਹ ਲੜਦੇ। ਹੌਲੀ ਹੌਲੀ ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਕੋਲ ਮੁਗਲਾਂ ਵੱਲੋਂ ਲਿਖੀਆਂ ਚਿੱਠੀਆਂ ਆਉਣ ਲੱਗੀਆਂ। ਉਹਨਾਂ ਚਿੱਠੀਆਂ ਦੇ ਵਿੱਚ ਲਿਖਿਆ ਗਿਆ, ਅਬਦੁਲ ਸਮਦ ਖਾਂ ਜਿਹੜਾ ਮੇਨ ਜਨਰਲ ਸੀ ਇਸ ਫੌਜ ਦਾ, ਉਹਨੇ ਚਿੱਠੀ ਲਿਖੀ, ਕਹਿੰਦਾ ਬੰਦਾ ਸਿੰਘ ਬਹਾਦਰ ਜੀ ਇਸ ਤਰ੍ਹਾਂ ਕਰੋ ਵੀ ਤੁਸੀਂ ਇਸ ਗੁਰਦਾਸ ਨੰਗਲ ਦੀ ਗੜੀ ਨੂੰ ਖਾਲੀ ਕਰ ਦਿਓ। ਸੋ ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ, ਸੋ ਬੱਚਿਆਂ ਨੂੰ ਜਿਹੜਾ ਹੈ ਬਾ ਇੱਜ਼ਤ ਜਾਣ ਦਿੱਤਾ ਜਾਊ। ਦੂਸਰੀ ਸ਼ਰਤ ਉਹਨੇ ਇਹ ਰੱਖੀ ਕਿ ਤੁਹਾਡੇ ਨਾਮ ਖਾਲਸਾ ਪੰਥ ਦੇ ਨਾਮ ਜਗੀਰ ਲਾਈ ਜਾਊਗੀ, ਜਿਸ ਜਗੀਰ ਤੋਂ ਇਹ ਸਾਰੇ ਗੁਰੂ ਕੇ ਸਿੱਖ, ਗੁਰੂ ਕੇ ਸਿੰਘ ਜਿਹੜੇ ਹਨ ਉਹ ਆਪਣਾ ਜੀਵਨ ਨਿਰਵਾਹ ਕਰਨਗੇ। ਸੋ ਇਸ ਤਰ੍ਹਾਂ ਸ਼ਰਤਾਂ ਅੱਗੇ ਰੱਖੀਆਂ ਗਈਆਂ ਅਤੇ ਆਖਿਆ ਤੁਸੀਂ ਗੜੀ ਦਾ ਬੂਹਾ ਖੋਲ੍ਹ ਦਿਓ, ਸੋ ਤੁਹਾਨੂੰ ਕੁਝ ਨਹੀਂ ਕਿਹਾ ਜਾਊਗਾ। ਬਾਬਾ ਬੰਦਾ ਸਿੰਘ ਬਹਾਦਰ ਅਤੇ ਨਾਲ ਦੇ ਜਿਹੜੇ ਬਾਜ ਸਿੰਘ ਵਰਗੇ ਸਰਦਾਰ, ਭੀਮ ਸਿੰਘ ਵਰਗੇ ਯੋਧੇ ਸਨ, ਸੋ ਉਹਨਾਂ ਦੇ ਨਾਲ ਜਿਸ ਸਮੇਂ ਗੁਰਮਤਾ ਕੀਤਾ ਗਿਆ ਅਤੇ ਬਾਬਾ ਜੀ ਨੂੰ ਆਖਦੇ ਆ, ਬਾਬਾ ਜੀ ਸੋ ਆਪਾਂ ਇੱਦਾਂ ਕਰੀਏ ਵੀ ਇਹਨਾਂ ਦੀ ਗੱਲ ਮੰਨ ਲਈਏ, ਆਪਾਂ ਜਿਹੜਾ ਗੜੀ ਦਾ ਦਰਵਾਜ਼ਾ ਖੋਲ੍ਹ ਦਈਏ। ਸੋ ਜਿਸ ਸਮੇਂ ਅਬਦੁਲ ਸਮਦ ਖਾਂ ਦੀ ਚਿੱਠੀ ਪਹੁੰਚਦੀ ਹੈ, ਬਾਬਾ ਬੰਦਾ ਸਿੰਘ ਬਹਾਦਰ ਗੜੀ ਦਾ ਬੂਹਾ ਖੋਲ੍ਹਦੇ ਅਤੇ ਆਪਾਂ ਜਾਣਦੇ ਹਾਂ ਵੀ ਇਹਨਾਂ ਦੀ ਪੁਰਾਣੀ ਆਦਤ ਹੈ ਸਹੁੰ ਖਾ ਕੇ ਮੁਕਰਨਾ, ਜਿਸ ਤਰ੍ਹਾਂ ਸੋ ਕੁਰਾਨ ਦੀ ਜਿਲਤ ਦੇ ਉੱਤੇ ਕਸਮ ਲਿਖ ਕੇ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਏ ਅਤੇ ਉਹ ਕਸਮਾਂ, ਉਹ ਵਾਅਦੇ ਸਾਰੇ ਭੁਲਾ ਦਿੱਤੇ। ਜਿਸ ਸਮੇਂ ਮਹਾਰਾਜ ਸ਼ਾਂਤੀ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਅਤੇ ਇਹਨਾਂ ਨੇ ਹਮਲਾ ਕੀਤਾ, ਇਸੇ ਤਰ੍ਹਾਂ ਹੀ ਜਿਸ ਸਮੇਂ ਗੁਰਦਾਸ ਨੰਗਲ ਦੀ ਗੜੀ ਦਾ ਬੂਹਾ ਖੋਲ੍ਹਿਆ ਅਤੇ ਤਕਰੀਬਨ 200 ਦੇ ਸਿੰਘ ਕਰੀਬ ਸਨ, 200 ਸਿੰਘਾਂ ਨੂੰ ਬੰਦੀ ਬਣਾ ਲਿਆ ਗਿਆ, ਕੈਦ ਕਰ ਲਿਆ ਗਿਆ, ਹੱਥਾਂ ਦੇ ਵਿੱਚ ਬੇੜੀਆਂ, ਪੈਰਾਂ ਦੇ ਵਿੱਚ ਬੇੜੀਆਂ, ਸਿਰ ਦੇ ਉੱਤੇ ਲੋਹੇ ਦੇ ਟੋਪ ਪਾ ਦਿੱਤੇ ਗਏ। ਅਤੇ ਅੱਗੇ ਉਹ ਅਬਦੁਲ ਸਮਦ ਖਾਂ ਕਹਿੰਦਾ, ਭਾਈ ਸੋ ਮੇਰੀ ਜਿਹੜੀ ਆ ਦਿੱਲੀ ਵਿੱਚ ਜਾ ਕੇ ਬੇਇੱਜ਼ਤੀ ਕਰਾਉਣੀ ਹੈ ਬਾਦਸ਼ਾਹ ਦੇ ਅੱਗੇ। ਉਹਨੇ ਆਖਣਾ ਘੇਰਾ ਤੇ ਚੱਲਿਆ 8 ਮਹੀਨੇ ਅਤੇ 8 ਮਹੀਨਿਆਂ ਦੇ ਵਿੱਚ ਕੇਵਲ 200 ਹੀ ਸਿੰਘ ਫੜਿਆ ਤੁਸੀਂ, ਸੋ ਇੱਦਾਂ ਕਰੋ ਹੁਣ ਇੱਕ ਨਵਾਂ ਪੈਂਤੜਾ ਜਿਹੜਾ ਉਹ ਬਣਾਓ, ਜਿੱਧਰ ਨੂੰ ਵੀ ਜਾਣਾ ਦਿੱਲੀ ਦੀ ਧਰਤੀ 'ਤੇ ਰਾਹ 'ਚ ਜਾਂਦਿਆਂ ਜਿਹੜਾ ਵੀ ਸਿੰਘ ਦਿਸਦਾ ਉਹਦਾ ਸਿਰ ਵੱਢ ਲਓ। ਸੋ ਜੇਕਰ ਕੋਈ ਖੇਤਾਂ ਦੇ ਵਿੱਚ ਕੰਮ ਕਰਦਾ ਉਹਨੂੰ ਵੀ ਬੰਦੀ ਬਣਾ ਲਓ, ਉਹਦੇ ਵੀ ਸਿਰ ਵੱਢ ਲਓ ਜਾਂ ਗ੍ਰਿਫਤਾਰ ਕਰ ਲਓ। ਸੋ ਜੇ ਕੋਈ ਬੀਬੀ ਮਿਲਦੀ ਹੈ ਉਹਦਾ ਵੀ ਜਿਹੜਾ ਹੈ ਸਿਰ ਵੱਢ ਕੇ ਉਹ ਨਾਲ ਗੱਡਾ ਭਰ ਲਓ। ਅਤੇ ਗੁਰੂ ਪਿਆਰੀ ਸਾਧ ਸੰਗਤ, ਦਿੱਲੀ ਤੱਕ ਜਾਂਦਿਆਂ ਜਾਂਦਿਆਂ ਇਹਨਾਂ ਨੇ 740 ਸਿੰਘ ਜਿਹੜੇ ਆ ਬੰਦੀ ਬਣਾ ਲਏ, ਕੈਦ ਕਰ ਲਏ, ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕੀਤਾ, 3000 ਗੱਡਾ ਸੋ ਵੱਢੇ ਹੋਏ ਸਿਰਾਂ ਦਾ ਭਰਿਆ। ਸੋ ਗੁਰੂ ਪਿਆਰੀ ਸਾਧ ਸੰਗਤ, ਇਸ ਤੋਂ ਅੱਗੇ ਜਿਸ ਤਰ੍ਹਾਂ ਸੋ ਸਿੰਘਾਂ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਕੈਦ ਕਰਕੇ ਦਿੱਲੀ ਵੱਲ ਲੈ ਕੇ ਜਾ ਰਹੇ ਆ ਬਾਦਸ਼ਾਹ ਫਰਕਸ਼ੀਅਰ ਦੇ ਦਰਬਾਰ ਵਿੱਚ ਪੇਸ਼ ਕਰਨ ਦੇ ਲਈ, ਆਓ ਕਵਿਤਾ ਰੂਪ ਵਿੱਚ ਸਰਵਣ ਕਰੀਏ।

ਫਰਵਰੀ 1715 ਈਸਵੀ ਨੂੰ ਲਾਹੌਰੀ ਦਰਵਾਜ਼ੇ ਰਾਹੀਂ ਇਹਨਾਂ ਸਾਰਿਆਂ ਨੂੰ ਦਿੱਲੀ ਦੇ ਵਿੱਚ ਦਾਖਲ ਕੀਤਾ ਗਿਆ। ਸੋ ਸਭ ਤੋਂ ਪਹਿਲਾਂ ਇਹ ਵਿਉਂਤ ਬਣਾਈ, ਬਾਦਸ਼ਾਹ ਫਰਖਸ਼ੀਅਰ ਨੇ ਹੁਕਮ ਦਿੱਤਾ ਵੀ 100 ਗੁਰੂ ਕਾ ਸਿੰਘ ਰੋਜ਼ ਲਿਆ ਕੇ ਇਲਾਕੇ ਦੇ ਵਿੱਚ ਡੌਂਡੀ ਪਟਾ ਕੇ ਲੋਕਾਂ ਨੂੰ ਇਕੱਠੇ ਕਰਕੇ, ਕਿਉਂਕਿ ਉਹਨੇ ਜੋ ਸਿੱਖਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਪੈਦਾ ਕਰਨੀ ਸੀ, ਆਮ ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਪੈਦਾ ਕਰਨ ਦੇ ਲਈ ਇਹ ਸਿੱਖਾਂ ਨੂੰ 100-100 ਸਿੱਖ ਨੂੰ ਰੋਜ਼ ਸੋ ਲਿਆ ਕੇ ਡੌਂਡੀ ਪਟਾ ਕੇ ਲੋਕਾਂ ਦਾ ਇਕੱਠ ਕਰਕੇ ਉੱਥੇ ਸ਼ਹੀਦ ਕੀਤਾ ਜਾਂਦਾ। ਸੋ ਲਾਹੌਰ ਦਾ ਰਹਿਣ ਵਾਲਾ ਭਾਈ ਭੀਮ ਸਿੰਘ, ਉਹਦੀ ਮਾਤਾ ਆਈ, ਉਹਨੇ ਆ ਕੇ ਆਖਿਆ, ਬਾਦਸ਼ਾਹ ਬਰਖਸ਼ੀਅਰ, ਮੇਰਾ ਪੁੱਤ ਤਾਂ ਘਰ ਦਾ ਕੰਮ ਕਰਦਾ ਸੀ, ਉਹਨੇ ਝੂਠ ਮਾਰਿਆ। ਸੋ ਕਹਿੰਦਾ, ਮੇਰਾ ਪੁੱਤ ਤਾਂ ਘਰ ਦਾ ਕੰਮ ਕਰਦਾ ਸੀ, ਇਹ ਬੇਗੁਨਾਹ ਹੈ, ਸੋ ਇਹ ਸਿੰਘਾਂ ਦੇ ਨਾਲ ਨਹੀਂ, ਇਹਨੂੰ ਉੱਦਾਂ ਹੀ ਗ੍ਰਿਫਤਾਰ ਕਰ ਲਿਆ। ਅਤੇ ਜਿਸ ਸਮੇਂ ਜਿਹੜਾ ਇਹ ਆਵਾਜ਼ ਭੀਮ ਸਿੰਘ ਦੇ ਕੰਨਾਂ ਦੇ ਵਿੱਚ ਪਈ, ਉਹ ਆਖਦਾ, ਕਹਿੰਦਾ, ਇਹ ਮੇਰੀ ਮਾਂ ਨਹੀਂ, ਸੋ ਮੈਂ ਇਹਦਾ ਪੁੱਤ ਨਹੀਂ, ਜਲਦੀ ਜਲਦੀ ਮੈਨੂੰ ਵੀ ਮੇਰੇ ਸਾਥੀਆਂ ਦੇ ਨਾਲ ਸ਼ਹੀਦ ਕਰੋ। ਸੋ ਗੁਰੂ ਪਿਆਰੀ ਸਾਧ ਸੰਗਤ, ਬੰਦਾ ਸਿੰਘ ਬਹਾਦਰ ਤਿਨ੍ਹਾਂ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਗਿਆ। ਸਮਾਂ ਆਇਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਾ। 5 ਸਾਲ ਦੇ ਪੁੱਤਰ ਅਜੈ ਸਿੰਘ, 2 ਸੁਪੁੱਤਰ ਸਨ ਬਾਬਾ ਬੰਦਾ ਸਿੰਘ ਬਹਾਦਰ ਦੇ, ਸੋ ਅਜੈ ਸਿੰਘ ਅਤੇ ਰਣਜੀਤ ਸਿੰਘ। 5 ਸਾਲ ਦਾ ਸਪੁੱਤਰ ਬਾਬਾ ਅਜੈ ਸਿੰਘ, ਉਹਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ, ਅਤੇ ਅੱਗਿਓਂ ਸੂਰਮੇ ਦੇ ਮੁੱਖ ਦੇ ਬਚਨ ਕੀ ਸਨ, ਉਹ ਕਹਿੰਦਾ, ਸ਼ੁਕਰਿਆ ਅਕਾਲ ਪੁਰਖ ਤੇਰਾ, ਜੇ 8 ਮਹੀਨਿਆਂ ਦੇ ਬਾਅਦ ਕੁਝ ਖਾਣ ਦੇ ਲਈ ਮਿਲਿਆ ਤੇ ਆਪਣੇ ਪੁੱਤਰ ਦਾ ਕਲੇਜਾ। ਸੋ ਗੁਰੂ ਪਿਆਰੀ ਸਾਧ ਸੰਗਤ, ਮਹਾਰਾਜ ਦੀ ਬਾਣੀ ਦਾ ਬਚਨ ਹੈ, ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਵਾਰ। ਸੋ ਮਰਤਾ ਮਰਤਾ ਜੱਗ ਮੂਆ, ਮਰ ਭੇ ਨਾ ਜਾਣੇ ਕੋਏ, ਐਸੀ ਮਰਨੀ ਜੋ ਮਰੇ, ਬਹੁਰ ਨਾ ਮਰਨਾ ਹੋਏ। ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਖੱਬੀ ਅੱਖ ਕੱਢੀ ਗਈ, ਫਿਰ ਸੱਜੀ ਅੱਖ ਕੱਢੀ, ਕਿਵੇਂ ਜ਼ਾਲਮਾਂ ਨੇ ਜਿਹੜਾ ਪਹਿਲਾਂ ਖੱਬਾ ਗੁੱਟ ਵੱਢਿਆ, ਫਿਰ ਸੱਜਾ ਗੁੱਟ ਵੱਢਿਆ, ਦੋਵੇਂ ਲੱਤਾਂ ਵੱਢ ਦਿੱਤੀਆਂ, ਜੰਬੂਰਾਂ ਦੇ ਨਾਲ ਉਹਦੇ ਮਾਸ ਨੂੰ ਨਚੋੜਦੇ ਹਨ, ਸੋ ਗਰਮ ਸਲਾਈਆਂ ਕਰਕੇ ਸਰੀਰ ਵਿੱਚ ਨੰਘਾਉਂਦੇ। ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ ਅਤੇ ਗੁਰੂ ਕਾ ਸਿੱਖ ਆਪਣੇ ਸਿਦਕ ਤੋਂ ਨਹੀਂ ਹਾਰਿਆ। ਆਓ ਕਵਿਤਾ ਰੂਪ ਵਿੱਚ ਸ਼ਰਵਣ ਕਰੀਏ।

0: ਬਜਾ ਦਿਆਂ ਸਾਹਿਬਜਾ ਦਿਆਂ ਨੇ ਆਪਾਂ ਜਿੱਥੇ ਵਾਰਿਆ
1: ਮੁਗਲਾਂ ਨੇ ਜ਼ੋਰ ਲਾ ਲਿਆ ਬੰਦਾ ਸਿੰਘ ਨਸਦਕ ਤੋਂ ਹਾਰਿਆ ਮੁਗਲਾਂ ਨੇ ਜ਼ੋਰ ਲਾ ਲਿਆ
0: ਬੈਠਾ ਸੂਰਮਾ ਸਮਾਧੀ ਸਿੰਘ ਲਾ ਕੇ ਤੇ
1: ਬੈਠਾ ਸੂਰਮਾ ਸਮਾਧੀ

0: ਜਿਸ ਬੰਦਾ ਸਿੰਘ ਮੁਖ ਚੋਂ ਉਚਾਰਿਆ
1: ਮੁਗਲਾਂ ਨੇ ਜ਼ੋਰ ਲਾ ਲਿਆ
0: ਬੰਦਾ ਸਿੰਘ ਨਾ ਬੰਦਾ ਸਿੰਘ ਨਾ ਬੰਦਾ ਸਿੰਘ ਨਾ ਸਿਦਕ ਤੋਂ ਹਾਰਿਆ
1: ਮੁਗਲਾਂ

0: सिक्की जन्ने कैसा श्वासा ना नबाइए,
1: सिक्की जन्ने कैसा श्वासा ना नबाइए,
0: जांदा कवि जरनैल बलहारिया,
1: मुगला ने जोर ला लिया, बंदा सिंह ना, बंदा सिंह ना, बंदा सिंह ना सिदक तो
0: हारिया, मुगला ने जोर ला लिया।
2: बाबा बंदा सिंह बहादुर की शहादत नूं कोटान कोट प्रणाम। सुआब सिख संगतां ने बड़े प्यार सहित इतिहास श्रवण किया। इतिहास कहिंदे आ होईआं अनेक प्रकार दीआं भुल्लां चुक्कां दी माफ़ी गुरु की प्यारी साध संग गुरु साहब बख्शणहार हन। सो पहली बार आप जी दे इस पावन पवित्र गुरु घर विखे हाजरी भरी है। सो आसीस बख्शणा महाराज रहमत करन जी इस तरह सेवा नूं भाग लाउण, जथे नूं सेवा करन दी बाल बख्शिश करन। सो गुरद्वारा प्रबंध दा, गुरु घर दे वजीर साहिबान अते इस संगत दा बहुत बहुत धन्नवाद जी। कोटान कोट शुकराना धन साहिब श्री गुरु ग्रंथ साहिब जी दा। एक कर सरबत दे भले दी अरदास करिए जी। नानक नाम चढ़दी कला, तेरे भाणे सरबत दा भला। वाहिगुरु जी का खालसा, वाहिगुरु जी की फतेह।
3: ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਬਹੁਤ ਬਹੁਤ ਧੰਨਵਾਦ ਭਾਈ ਸੁਣਦ ਕੁਸ਼ ਜੀ ਜੱਥੇ ਦਾ, ਆਪਣੇ ਗੌਰਮੇ ਇਤਿਹਾਸ ਦੀ ਸਾਂਝ ਪਾਈ ਹੈ। ਸਤਿਗੁਰੂ ਇਸ ਤਰ੍ਹਾਂ ਆਪਣੀ ਸੇਵਾ ਲੈਂਦੇ ਰਹਿਣ, ਵੱਧ ਚੜ੍ਹ ਕੇ ਮਨ ਚਾਉ ਦੇ ਨਾਲ ਸਿੱਖ ਇਤਿਹਾਸ ਸੰਗਤਾਂ ਦੇ ਨਾਲ ਸ਼ੇਅਰ ਕਰਦੇ ਰਹਿਣ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ, ਇਸ ਤਰ੍ਹਾਂ ਬਾਹਰ ਜਦੋਂ ਵੀ ਸਮਾਂ ਲੱਗੇ ਹਾਜ਼ਰੀ ਭਰਦੇ ਰਹਿਣਾ ਜੀ, ਧੰਨਵਾਦ। ਆਓ ਜੀ ਹੁਣ ਆਪਾਂ ਸਤਿਗੁਰੂ ਕਿਰਪਾ ਕਰਨ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਜੁੜੀਏ। ਵਾਹਿਗੁਰੂ ਜੀ, ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ। ਧਰਮਾਂ ਦੇ ਠੰਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀ ਜਾ ਖੋਲ ਕੇ ਵਾਰ। ਹਾਓ ਤੁਮ ਥਨ ਥਨੀ ਉਦਾਰ ਤੇ ਆਗੀ, ਸ੍ਰਵਨਨ ਸੁਣੀਏ ਤਾ ਸੁਜਸ ਤੁਮਾਰ। ਮਾਂਗੋ ਕਾਹੇ ਰੰਕ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ। ਜੈ ਦਿਉ ਨਾਮਾ ਬਿਪ ਸੁਦਾਮਾ, ਤਿਨਕੋ ਕਿਰਪਾ ਭਈ ਹੈ ਪਾਰ। ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇ ਤੁਨਾ ਬਾਰ।

ਔਰ ਤਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਸੰਗ ਮਨੋਹਰ ਬੈਨ ਸਾਧ ਕਾ ਸੰਗ ਨ ਕਥੂ ਤਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕਾ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕਾ ਸੰਗ ਮਹਾਪੁਨੀਤ ਸਾਧ

0: ਸਰਵ ਮੈਂ ਭੇਖੈ ਭਗਵਾਨ, ਜਿਮ ਖਨਿਮ ਗਟਾ ਕੁਰਨਾਮ ਸ਼ਿਕਾਰੈ, ਨਾਨਕੋ ਪਰ ਸਗਲ ਨਿਸਤਾਰੈ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤ੍ਰੈ ਰੂਪ ਨ ਭੇਖਾ ਨੇਤਰ, ਸਾਧ ਕੀ ਟੈਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਮ ਕੀ ਨਿੰਦਾ, ਸਭ ਤੇ ਜਾਣੈ ਆਪਸ ਕਉ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸ਼ਨਾ ਮਨ ਤੇ ਟਰੈ, ਇੰਦਰੀ ਜਿਤ ਪੰਜ ਦੁਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਪਰਸ, ਵੈਸਨੋ ਸੋ ਜਿਸੀ ਉੱਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੋ ਹੇ ਭਿੰਨ, ਕਰਮ ਕਰਤ ਹੋਵੈ ਨੇ ਕਰਮ, ਤਿਸ ਵੈਸਨੋ ਕਰ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ, ਮਨ ਤਨੇ ਅੰਤਰ ਸਿਮਰਨ ਗੋਪਾਲ, ਸਭੀ ਉੱਪਰ ਹੋਵਤ ਕਿਰਪਾਲ, ਆਪ ਦ੍ਰਿੜੈ ਅਵਰੈ ਨਾਮ ਜਪਾਵੈ, ਨਾਨਕੋ ਵੈਸ਼ਨੋ ਪਰਮ ਗਤ ਪਾਵੈ, ਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ
1: ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲ ਪਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਵਤੀ ਕੀ ਮਤ ਉੱਤਮ ਹੋਵੈ, ਭਗਵੰਤ ਕੀ ਟੈਲ ਕਰੈ ਨਿਤ ਨੀਤ, ਮੰਤਨ ਅਰਪੈ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਤ ਜੋ ਮਨ ਪ੍ਰਬੋਧੈ, ਰਾਮ ਨਾਮ ਮਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋਨ ਨਾ ਆਵੈ, ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੂਖਮ ਮੈਂ ਜਾਣੈ ਅਸਥੂਲ, ਚੌ ਵਰਣਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕਉ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚੌ ਵਰਣਾ ਮੈਂ ਜਪੇ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਈ, ਸਾਧ ਸੰਗ ਪਾਵੈ ਜਨ ਕੋਈ, ਕਰ ਕਿਰਪਾ।

ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋਸ ਦਾਸ ਦਰਗਾ ਪ੍ਰਵਾਣ ਆਪਣੇ ਦਾਸ ਕਹੋ ਆਪ ਕਿਰਪਾ ਕਰੈ ਤਿਸ ਦਾਸ ਕਹੋ ਸਭ ਸੋ ਜੀ ਪਰੈ।

ਗਲ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਈਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਘਰ ਰਾਖੈ ਤੈਸਾ ਤੇ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾ ਵੈ ਸੋਈ ਫੁਨ ਹੋਗ ਪਸਰਿਓ ਆਪ ਅਣਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ

ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵ ਕਾਵ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾਂਤ ਨਾ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪੇਗਾਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਰੈ ਕਈ ਕੋਟ ਪਰ ਦੁੱਖ ਨਾ ਕਰੈ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ ਪਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪੌਣ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸੱਸੀਰ ਸੂਰ ਨਿਖੱਤਰ ਕਈ ਕੋਟ ਦੇਵ ਦਾਨ ਇੰਦਰ ਸ਼ਿਤ ਸਤਰ ਸਗਲ ਸਮੱਗਰੀ ਆਪਣੇ ਸੂ ਧਾਰੈ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤਰ ਸਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸੁਨ ਥੀਵੇ ਕਈ ਕੋਟ ਜਕ ਨਿਰਪਚਾਸ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਤੇ ਨੇਰੈ ਸਭ ਹੂੰ ਤੇ ਦੂਰ ਨਾਨਕ ਆਪ ਅਲਪਤ ਰਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁ ਜੁਨੀ ਫਰੈ ਕਈ ਕੋਟ ਬੈਠ ਤਹੀ ਖਾਹੇ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀ ਹੈ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਕਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ ਕਈ ਕੋਟ ਮੰਗ

ਅਸ਼ਟਪਦੀ ਕਰਨ ਕਰਾਵਣ ਕਰਨੈ ਜੋਗ ਜੋਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪੋ ਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਤਾਰਾ ਤਰ ਰਹਾਵੈ ਹੁਕਮੇ ਉਪਜੈ ਹੁਕਮ ਸੁਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਾਨੁ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤਤ ਉਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਿਰਿਆਂ ਕੈ ਆਪ ਸੁਆਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੁ ਮਾਨੁਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕਿਛੁ ਲੇ ਜੋ ਤਿਸ ਭਾਵੈ ਸੋਈ ਕਰੇ ਅਣਜਾਨਤ ਬਿਖਿਆ ਮਹਿ ਰਚੈ ਜੇ ਜਾਣਤ ਆਪਣ ਆਪ ਬਚੈ ਭਰਮੇ ਪੂਲਾ ਦੈ ਦਿਸਤਾਵੈ ਨਿਮਕ ਮਾਏ ਚਾਰ ਕੁੰਟ ਫਿਰੇ ਆਵੈ ਕਰ ਕਿਰਪਾ ਜਸ ਆਪਣੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਨ ਮਹਿ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਾ ਗਣੈ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਨਾਈ ਨਾਨਕ ਜੀ ਵੈ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਉ ਜੋ ਤਿਸ ਪਾਵੈ ਸੋਈ ਫੁਣਥੀਉ ਕਬੂ ਊਚ ਨੀਚ ਮੈਂ ਬਸੈ ਕਬੂ ਸੋ ਗਰਖ ਰੰਗ ਅਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬੂ ਨਿਰਤ ਕਰੇ ਬਹੁ ਭਾਂਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹਿ ਬਡ ਰਾਜਾ ਕਬੂ ਪੇਖਾਰੀ ਨੀਚ ਕਾ ਸਾਜਾ ਕਬੂ ਅਪਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਨ ਧਾਰੀ ਲਾਵੈ ਧਿਆਨ ਕਬੂ ਤਰ ਤੀਰਥ ਇਸ਼ਨਾਨ ਕਬੂ ਸਿੱਧ ਸਾਧ ਮੁਖ ਗਿਆਨ ਕਬੂ ਕੀਟ ਅਸਤੰਗ ਹੋਏ ਜੀਆਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਿਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਈ ਕਬੂ ਸਾਧ ਸੰਗਤ ਇਹ ਪਾਵੈ ਉਸ ਅਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਿਨਾਸ਼ ਮੰਤਨ ਨਾਮ ਰਥੇ ਕਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ

ਅਸ਼ਟਪਦੀ ਜਸ ਕੈ ਅੰਤਰਾਜ ਅਭਿਮਾਨ ਸੋ ਨਰਕਪਾਤੀ ਹੋ ਵਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਤ ਵਿਸਟਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੈ ਜਨਮ ਮਰੈ ਬਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾਂ ਮੁਕਤਾ ਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਭਾਵੈ ਤ੍ਰਿਣ ਸਮਾਨ ਕਰ ਸੰਗਣ ਜਾਵੈ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਨਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸਕਰੈ ਖੁਆਰੀ ਗੁਰਪ੍ਰਸਾਦ ਜਾ ਕਾ ਮਿਟਿਆ ਅਭਿਮਾਨ ਸੋ ਜਨ ਨਾਨਕ ਦਰਗਾਹ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕੋ ਕੈਸੇ ਗਵੈ।

ਅਸ਼ਟਪਦੀ ਸੰਤ ਕੈ ਦੁਖਣ ਆਰਜਾ ਘਟੈ, ਸੰਤ ਕੈ ਦੁਖਣ ਜਮਤੇ ਨਹੀਂ ਛੁਟੈ, ਸੰਤ ਕੈ ਦੁਖਣ ਸੁਖ ਸਭ ਜਹਾਈ, ਸੰਤ ਕੈ ਦੁਖਣ ਨਰਕ ਮੈਂ ਪਾਈ, ਸੰਤ ਕੈ ਦੁਖਣ ਮਤ ਹੋਏ ਮਲੀਨ, ਸੰਤ ਕੈ ਦੁਖਣ ਸੋਭਾ ਤੇ ਹੀਨ, ਸੰਤ ਕਿਆ ਤੇ ਕੋ ਰੱਖੈ ਨਾ ਕੋਈ, ਸੰਤ ਕੈ ਦੁਖਣ ਥਾਨ ਭ੍ਰਸ਼ਟ ਹੋਈ, ਸੰਤ ਕਿਰਪਾਲ ਕਿਰਪਾ ਜੀ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ, ਸੰਤ ਕੈ ਦੁਖਣ ਤੇ ਮੁਖ ਭਵੈ, ਸੰਤਨ ਕੈ ਦੁਖਣ ਕਾਗ ਜਿਉਂ ਲਵੈ, ਸੰਤਨ ਕੈ ਦੁਖਣ ਸਰਪ ਜਿਉਂ ਪਾਈ, ਸੰਤ ਕੈ ਦੁਖਣ ਤ੍ਰਿਗ ਜੋਨ ਕਿਰਮਾਈ, ਸੰਤਨ ਕੈ ਦੁਖਣ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਣ ਸਭ ਕੁਸ਼ਲੈ, ਸੰਤ ਕੈ ਦੁਖਣ ਤੇਜ ਸਭ ਜਹਾਏ, ਸੰਤ ਕੈ ਦੁਖਣ ਨੀਚ ਨੀਚਾਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਪਹਾਵੈ ਤਾਂ ਉਹ ਪੀ ਗਤ ਪਾਏ, ਸੰਤ ਕਨਿੰਦਕ ਮਹਾਂ ਧਾਈ, ਸੰਤ ਕਨਿੰਦਕ ਟਿਕ ਨ ਪਾਈ, ਸੰਤ ਕਨਿੰਦਕ ਮਹਾਂ ਅਤਿਹਾਰਾ, ਸੰਤ ਕਨਿੰਦਕ ਪਰਮੇਸ਼ਰ ਮਹਾਰਾ, ਸੰਤ ਕਨਿੰਦਕ ਰਾਜ ਤੇਹੀਨ, ਸੰਤ ਕਨਿੰਦਕ ਦੁਖੀਆ ਅਧੀਨ, ਸੰਤ ਕੀ ਨਿੰਦਕ ਕਉ ਸਰਬ ਰੋਗ, ਸੰਤ ਕੀ ਨਿੰਦਕ ਕੋ ਸਦਾ ਬਿਜੋਗ, ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕਉ ਡਾਣ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖਣਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੇ ਤਾਂ ਲੈ ਮਿਲਾਈ, ਸੰਤ ਕਾ ਦੁਖੀ ਅਦ ਬੀਤ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤੇ ਕੀ ਲੋਥਾ, ਸੰਤ ਕੇ ਜੋ ਦੁਖੀ ਕੀ ਜੜ ਕਸ਼ਨਾਏ, ਆਪਣ ਬੀਜਾ ਪੇ ਖਾਏ, ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਪਾਵੇ ਤਾਂ ਲੈ ਉਭਾਰ, ਸੰਤ ਕਾ ਦੁਖੀ ਊਂ ਬਿਲਾਏ, ਜੋ ਜਲ ਬਿਹੂਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵ ਕਿੰਦਨ ਨਹੀਂ ਧਰਾਪੈ, ਸੰਤ ਕਾ ਦੁਖੀ ਛੁਟਿਆ ਅਕੇਲਾ, ਜਿਉਂ ਬੁਆੜ ਤਿਲਖੇਤ ਮਾਏ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕੈਤ, ਕਿਰਤ ਨਿੰਦਕ ਕਾ ਤੁਰਹੀ ਪਿਆ, ਨਾਨਕ ਜੋ ਤਿਸ ਪਾਵੈ ਸੋਈ ਥਿਆ, ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ, ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ, ਜੈਸਾ ਭਾਵੈ ਤੈਸਾ ਕੋਈ ਹੋਈ, ਪਾਇਆ ਕੀਰਤਨਾ ਮੇਟੈ ਕੋਈ, ਨਾਨਕ ਜਾਣੈ ਸੱਚਾ ਸੋਈ, ਸਭ ਕਰ ਤਿਸਕੈ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸ ਧਿਆਵੋ ਸਾਸ ਗਿਰਾਸ, ਸਭ ਕੁਛ ਵਰਤੈ ਤਿਸਕਾ ਕੀ ਆ, ਜੈਸਾ ਕਰੇ ਤੈਸਾ ਕੋ ਥੀ ਆ, ਆਪਣ ਖੇਲ ਆਪ ਕਰਨੈ ਹਾਰ, ਦੂਸਰ ਕੌਣ ਕਾ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਵਡਭਾਗੀ, ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਉ ਜਾਏ। ਅਸ਼ਟਪਦੀ ਮਾਨੁ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਆ ਰਹਿ ਅਗਾਏ, ਬੌਰ ਨ ਤ੍ਰਿਸ਼ਨਾ ਲਾਗੇ ਆਏ, ਮਾਰੈ ਰਾਖੈ ਏਕੋ ਆਪ, ਮਾਨੁ ਕੈ ਕਿਸ਼ਨਾ ਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖਣ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਈ, ਉਸਤਤ ਮਨ ਮੈਂ ਕਰਨ ਰੰਕਾਰ, ਕਰਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਭੇਕ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ, ਮੜਭਾਗੀ ਤੇਜਾਂ ਜਗ ਮਾਹੇ, ਸਦਾ ਸਦਾਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੈ ਵਿਚਾਰ, ਸਿਤਨ ਮੰਤ ਗਨੀ ਸੰਸਾਰ, ਮੰਤਨ ਮੁਖ ਬੋਲੋ ਹਰ ਮੁਖੀ, ਸਦਾ ਸਦਾ ਜਾਨੋ ਤੈ ਸੁਖੀ, ਏਕੋ ਏਕ ਏਕ ਪਛਾਨੈ, ਤੁਤ ਕੀ ਉਹ ਸੋਜੀ ਜਾਨੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣ ਆਪ ਸੂਜੈ, ਤਿਸਕੀ ਜਾਨੋ ਤ੍ਰਿਸ਼ਨਾ ਬੂਜੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਅਰਜਨ ਰਹਿਤ,
ਆਂਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੈ ਦੁਖ ਜਿਸ ਕਉ ਹਰਿ ਪ੍ਰਭ ਮੰਚ ਤੇ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ ਜੈਸਾ ਸਾਤ ਐਸਾ ਦਿਸ ਢਾਇਆ ਆਪਣੇ ਘਰ ਚ ਮੈਂ ਆਪ ਸਮਾਇਆ ਸੋਹਦਤ ਸੋਹਦਤ ਸੋਹਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨੈ ਕਿਸ ਜਨਮੈ ਨੈ ਕਿਛ ਮਰੈ ਆਪਣ ਚਲਤਾ ਪੀਹੀ ਕਰੈ ਆਵਣ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਾਜ ਥਾਪਿਓ ਥਾਪ ਅਵਿਨਾਸੀ ਨਾਹੀ ਕਸ਼ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਭੇਵ ਪੁਰਖ ਪ੍ਰਤਾਪ ਆਪ ਜਪਾਇ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰਾ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਵਿਸਾਰਨ ਆਪੇ ਮਿਲ ਲਏ ਕਿਰਪਾਲ ਗੁਰ ਕਾ ਸ਼ਬਦ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਡਭਾਗੈ ਨਾਮ ਜਪਤ ਭਾਵੈ ਬਿਸਰਾਮ ਨਾਨਕ ਤਿਨ ਪੁਰਖ ਉੱਤਮ ਕਰਮਾਨ ਜੋਗਿਸ਼ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਈ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਈ ਪ੍ਰਭ ਕਾ ਕੀ ਆ ਜਨ ਮੀਠ ਲਗਾਨਾ ਜੈਸਾ ਸਾਹ ਤੈਸਾ ਦਿਸਟਾਨਾ ਜਿਸ ਤੇ ਉਪਜੇ ਤਸਮਾਏ ਸਮਾਏ ਸੁਖ ਨਿਦਾਨ ਉਨਹੂੰ ਬਣੇ ਆਏ ਆਪਸ ਕਹੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਛੂ ਨਾ ਹੋਏ ਜੇਸੋ ਪ੍ਰਾਣੀ ਲੋਚੈ ਕੋਈ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋ ਸਲਕਟ ਸੋ ਹੈ ਤਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕੇ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਿਆ ਧਾਵੈ ਜੇ ਕੋ ਹੋਏ ਬੈ ਦਤਾਰ ਤਿਸ ਦੇਵਣ ਹਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉਂ ਮੰਦਰ ਕੋ ਥੰਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉਂ ਪਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ

ਪਾਰ ਵਿਰਲਾ ਵਾਪਾਰ ਨਾਨਕ ਧਾਕੈ ਸਤ ਬਲਿਹਾਰ ਹੈ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੀ ਧੂਰ ਕਰੋ ਇਸ਼ਨਾਨ ਸਾਧੂ ਪਰ ਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗਰ ਕੀਰਤਨ ਗਾਈ ਅਨਕ ਬਿਘਨ ਤੇ ਸਾਧੂ ਰਾਖੈ ਅਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਊਟ ਗਹੀ ਸੰਤੈ ਦਰ ਆਇਆ ਸਰਬ ਸੂਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀ ਵਾਲਣ ਹਾਰ ਭੂਖੇ ਕਉ ਦੇਵਤ ਆਧਾਰ ਸਰਮਿੰਦਾ ਜਾ ਕੀ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕਿਸ ਤਿਸਕਾਉ ਕਰਨਾ ਜੋਗ ਤਿਸ ਬਿੰਦੂ ਸਰੋਆ ਨਾ ਹੋਗਾ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤਿਉਜ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੈ ਲੋਏ ਜਾ ਕੈ ਹਿਰਦੈ ਏਕੋ ਹੋਏ ਸੱਚ ਕਰਨੀ ਸਚਤਾ ਕੀ ਰਹਿਤ ਸੱਚ ਹਿਰਦੈ ਸੱਚ ਮੁਖ ਕਹਿਤ ਸੱਚੀ ਦ੍ਰਿਸ਼ ਸੱਚਾ ਆਕਾਰ ਸੱਚ ਵਰਤੈ ਸੱਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤ

ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸੱਤ ਸਤ ਸੇਵਧਾਰ ਦਰਸ਼ਨ ਸੱਤ ਸਤ ਪੇਖਣਹਾਰ ਨਾਮ ਸੱਤ ਸਤਿਆਵਣ ਹਾਰ ਆਪ ਸੱਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸਤ ਪ੍ਰਭਗਤਾ ਸੁਰਤ ਸੱਤ ਸਤ ਜਸ ਸੁਨਤਾ ਬੂਝਣਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਈ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਣਿਆ ਜਾ ਕਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭੋਹੇ ਬਸਾਨਾ ਜਿਸ ਤੇ ਉਪਜਤ ਸਮਾਏ ਸਮਾਨਾ ਬਸਤ ਮਾਏ ਲੈ ਬਸਤ ਕਢਾਈ ਤਾ ਕੋ ਭਿੰਨਾ ਕਹਿਣ ਨਾ ਜਾਈ ਬੂਜੈ ਬੂਜਣ ਹਾਰ ਬਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਤ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆ ਪਤ ਰਾਖੇ ਤਾਂ ਕੀ ਗਤਮਿਤ ਕੋਏ ਨਾ ਲਾਖੈ ਪ੍ਰਭ ਕੇ ਸੇਵਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਕਲ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ ਜਿਸ ਕਾ ਸਾਸ ਨਾ ਕਾਢਤ ਆਪ ਤਾ ਕੋ ਰਾਖਤ ਦੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਤ ਤਿਸਕੇ ਕਰਤ ਬਿਰਥੈ ਜਾਤ ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮੰਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੇ ਸ਼ਬਰ ਨਾਹੀਂ ਦਸਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਕਰ ਨਾਮ ਕਾ ਸੰਗ ਨਾਮ ਰਸ ਜੋ ਜੰਤਰ ਤਾਨੈ ਮੰਤਨ ਨਾਮੈ ਨਾਮ ਸਮਾਨੇ ਉਠਤ ਬੈਠ ਸੁਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜੇ ਬਦਨ ਰਾਤ ਪ੍ਰਭ ਆਪਣੇ ਜਨਕੀਨੀ ਦਾਤ ਕਰੈ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉਰਿਆ ਸਮਾਏ ਜੋ ਹੋਆ ਹੋਵਤ ਸੋ ਜਾਨੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕੈ ਏਕ ਨ ਜਾਨੋ ਆਠ ਪਹਿਰ ਪ੍ਰਭ ਵਸੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਭਾਵੈ ਤਿਸਕੇ ਦਰਸਾ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ

ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰਦੁਰਮਤ ਮਲ ਹਰਾ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕੱਟ ਹੈ ਗੁਰ ਕਾ ਸਿੱਖ ਬੇਕਾਰ ਤੇ ਹੱਟ ਹੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਬੜਭਾਗੀ ਹੈ ਸਤਿਗੁਰ ਸਿੱਖਾ ਹਲਤ ਪਲਤ ਸਵਾਰ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰਕਸ਼ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿੱਚ ਹੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤੋ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦਿਆ ਨਹਾਉ ਅਨਕ ਬਾਰ ਗੁਰ ਕਉ ਬਲ ਜਾਓ ਸਰਬ ਨਿਦਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪ ਨਾ ਹੀ ਕਛ ਭਰਮ ਸਹਿ ਸਿਆਣ ਪਲਿਆ ਨਾ ਜਾਈ ਹੈ ਨਾਨਕ ਐਸਾ ਗੁਰ ਵਡਭਾਗੀ ਪਾਈ ਹੈ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੈ ਸੁਨਕਰ ਬਚਨ ਕਰਨ ਅਗਾਨੇ ਮਨ ਸੰਤੋਖਾ ਤੁਮ ਪਤਿਆਨੇ ਪੂਰਾ ਗੁਰ ਅਖ ਜਾਕਾ ਮੰਤਰ ਅੰਮ੍ਰਿਤ ਦਿਸ਼ਟ ਵੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹ ਬਾਏਕ ਉਸਤਤ ਅਨੇਕ ਸਤਪੁਰਖ ਪੂਰਨ ਬਾਬੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਮਰਹਿ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪਰ ਕਾ ਨਹੀਂ ਕਦੇ ਬਿਨਾਸ ਜਾ ਕੈ ਮਨ ਪ੍ਰਗਟੇ ਗੁਣ ਧਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ ਸੇਵਕੋ ਦੇ

ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮੋ ਦੁਖ ਤੈ ਤੇ ਨਾਸੇ, ਤਪਤ ਮੈਂ ਠੰਡ ਵਰਤਾਈ, ਅੰਧ ਪਿਆ ਦੁਖ ਨਾਠੇ ਭਾਈ। ਜਨ ਮਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਪਹੁ ਚੁੱਕਾ ਨਿਰਪੋ ਹੋਏ ਬਸੇ, ਸਗਲ ਵਿਆਧ ਮਨ ਤੇ ਖੈ ਨਸੇ। ਜਿਸਕਾ ਸਾਥ ਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਤਿਤ ਪਾਈ ਚੁੱਕੇ ਭ੍ਰਮ ਗਮਨ, ਸੁਨ ਨਾਨਕ ਹਰ ਹਰ ਜਸ ਸਰਵਣ। ਨਿਰਗੁਣ ਆਪ ਸਰਗੁਣ ਪੀਓ, ਹੀ ਕਲਾ ਧਾਰ ਜਨ ਸਗਲੀ ਮੋਹੀ, ਆਪਣੇ ਚਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿੰਦ ਦੂਜਾ ਨਾਹੀ ਕੋਏ, ਸਰਬਿੰਦ ਨਿਰੰਤਰ ਏਕੋ ਸੋਏ। ਓਤ ਪੋਤ ਰਵਿਆ ਰੂਪ ਰੰਗ, ਪਏ ਪ੍ਰਗਾਸ ਸਾਧ ਕੈ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ। ਸਲੋਕ ਸਾਥ ਨਾ

ਰਾਸ਼ਟਰਪਤੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਪਾਪ ਸਮੀਤ ਬਿਸਾਰੋ ਚਰਨ ਕਮਰ ਦਮਾਇ ਔਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਉ ਨਾਮ ਅਰਵਥ ਇਹੋ ਤਨ ਸੰਚੋ ਭਗਵੰਤੋ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਟ ਉੜਤਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨ ਕੋ ਭਾਵੀ ਰੋਗ ਨਾ ਜਾਏ ਰੋਗ ਮਿਟਿਆ ਰਵ ਕਦਲਾਏ ਸਰਵ ਨਿਧਾਨ ਮਹਿਰ ਨਾਮ ਨਿਧਾਨ ਜਪ ਨਾਨਕ ਦੁਰਗਾ ਪ੍ਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਦਹਿ ਦਸਤਾਵਤ ਠਾਏ ਤਾ ਕੋ ਬਿਘਨ ਨਾ ਲਾਗੈ ਕੋਏ ਜਾ ਕਰ ਦੈ ਬਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪੋਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੇ ਅਵਿਨਾਸੀ ਕਉ ਨਾਨਕ ਘਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਸਿਮਨ ਪ੍ਰਾਣ ਆਧਾਰ ਅਨਕੋ ਭਾਵਨਾ ਛੂਟਣ ਹਾਰੇ ਸਿਮਰ

ਨੇ ਹਰ ਕੀ ਭਗਤ ਗੁਰੂ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕੈਦ ਰਹਿਤ ਗਤ ਪਾਵੋ ਸਾਰ ਪੂ ਸਤਰ ਕੋ ਨਹਾਉ ਸਹਿ ਸੁਭਾਏ ਨਾਨਕ ਗੁਣ ਗਾਵ ਗੁਣ ਗਾਵ ਤੇਰੀ ਉਤਰ ਸਮੈਲ ਬਿੰਸ ਜਾਇਓ ਮੈਂ ਬਿਖ ਫੈਲ ਹੋਇਆ ਚਿੰਤ ਬਸੈ ਸੁਖ ਨਾਲ ਸਾਸ ਗਿਰਾਸਰ ਨਾਮ ਸੰਭਾਲ ਛਾੜ ਸਿਆਣਪ ਸਗਲੀ ਮਨਾ ਸਾ ਸੰਗ ਪਾਵੈ ਸਚ ਧਨਾਰ ਪੂੰਜੀ ਸੰਚ ਕਰਿਓ ਵਿਵਹਾਰ ਈਹਾਂ ਸੁਖ ਦਰਗਾਹ ਜੈਕਾਰ ਸਰਬਨਿਰੰਤਰ ਏਕੋ ਦੇਖ ਕਉ ਨਾਨਕ ਜਾਕੈ ਮਸਤਕ ਲੇਖ ਏਕੋ ਜਾਪੇ ਕੋ ਸਲਾਹ ਇੱਕ ਸਿਮਰੇ ਕੋ ਮਨ ਆਹ ਇੱਕ ਸਕੇ ਗੁਣ ਗਾਓ ਅਨੰਤ ਮੰਥਨ ਜਾਪੇ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੂਰੇ ਪ੍ਰਭ ਆਪ ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪ੍ਰਾਸ਼ਤ ਗਏ ਮੰਥਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾ

ਜਾਚਕ ਜਨ ਜਾਚਿਆ ਪ੍ਰਭਧਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਧ ਸਾਧ ਪ੍ਰਭ ਤੁਮੇ ਧਿਆਮੋ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾਨਸੁਖ ਹੋਏ ਹਰ ਰਸ ਭਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸਰਨਾਮ ਸਭ ਤਿਆਗ ਅੰਤਰ ਪ੍ਰਕਾਸ਼ ਅੰਦਨ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭਇਆ ਜਨ ਮਰਨ ਦੁਖ ਪ੍ਰਮ ਗਇਆ ਇਸ਼ ਪੁੰਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸਕਾ ਸਾਥਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ ਸੁਖ ਬਿਸਰੈ ਜੇ ਕੀਆ ਜਾਨੈ ਸੁਖ ਬਿਸਰੈ ਜਿਨ ਸਭ ਕਿਸ ਦੀਆ ਸੁਖ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੁਖ ਬਿਸਰੈ ਜੇ ਵਿਖਤੇ ਕੱਢ ਹੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਮ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਭਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਏ ਤਰੀਆ ਸੰਸਾਰ ਬਿਨ ਭਗਤੀ ਤਨ ਹੋਸ਼ੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ ਸਗਲ ਦੁਖਾ ਉਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਨ ਅੰਤਰ ਇਹੀ ਸੁਆਓ ਨਿਤਰ ਉਪੇਕ ਦਰਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕਹੁ ਪਾਵੈ ਸੰਗ ਏਕ ਬਸਤ ਦੀਜੈ ਕਰ ਮਿਆ ਗੁਰਪ੍ਰਸਾਦ ਨਾਮ ਜਪ ਲਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਨਾ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਪੁਰ ਕਾਰਨ ਕਰਤਾਰ ਭਗਤ ਜਨਾ ਕੈ ਪ੍ਰਾਣ ਆਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰਗੁਣਿਆਰ ਨੀਚ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਬਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ ਸਲੋਕ ਸਰਗੁਣ

ਆਪੋ ਅਸਤਪਦੀ ਜਬ ਆਕਾਰੇ ਕਸ਼ਨਾ ਦਸਤੇ ਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਦ ਤਬ ਬਹਿਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਬਰਨ ਚੇਨ ਨਾ ਜਾਪਤ ਤਬ ਹਰਕ ਸੋ ਕਹੋ ਕਿਸੇ ਵਿਆਪਤ ਜਬ ਆਪਣ ਆਪ ਆਪ ਪਾਰ ਬ੍ਰਹਮ ਤਬ ਮੋਹ ਕਾਂਖ ਸ਼ੋਭਤ ਭਰਮ ਆਪਣ ਖੇਲਾ ਵਰਤੀਜਾ ਨਾਨਕ ਕਰਨੈ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਇੱਕ ਹਰਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਖਤ ਕਹੋ ਕਿ ਠਾਏ ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਣ ਚਲਤਾਪ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਹੋ ਕਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੁ ਹੋਏ ਤਬ ਜਮ ਕੀ ਤ੍ਰਾਸ ਕਹੋ ਕਿਛੁ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਛੁ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣ ਆਪ ਆਪੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜਾਂ ਨਿਰਮਲ ਪੁਰਖ ਪੁਰਖ ਪਤ ਹੋਤਾ ਤਬ ਬਿਨ ਮਹਿਲ ਕਹੋ ਕਹਿ ਧੋਤਾ ਜਾਂ ਨਿਰੰਜਨ ਨਿਰੰਕਾਰ ਨਿਰਵਾਣ ਤੇ ਕੌਣ ਘੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਦਰ ਰਗਤ ਕਹੋ ਕੀਸ ਜੈ ਜੋ ਸਰੂਪੀ ਜੋ ਸੰਗ ਸੰਭਾਵੈ ਤੈ ਕਿਸੈ ਭੂਤ ਕੌਣ ਤਰਪਾਵੈ ਕਰਨ ਕਰਾਵਣ ਕਰਨੈ ਹਾਰ ਨਾਨਕ ਕਰਤੇ ਕਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਣ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਬੇਦ ਕਤੇਬ ਕਾਹੂ ਕਹੂ ਤੈ ਬੇਦ ਕਤੇਬ ਕਹਾ ਕਹੁ ਚੀਨ ਜਬ ਆਪਣ ਆਪ ਆਪ ਉਰਧਾਰੈ ਤੋ ਸਗਨ ਅਪਸਗਨ ਕਹਾ ਵਿਚਾਰਾ ਜਾ ਆਪਣੂ ਚ ਆਪਣ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾਨੋ ਆਪ ਜੈ ਛਲ ਛੇਦ ਭੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪਸ ਕਹੋ ਆਪੇ ਆਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਏਕੈ ਏਕ ਇੱਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜੈ ਆਪਣੇ ਆਪ ਆਪ ਪਤਿ ਹਾਰਾ ਤੇ ਕੌਣ ਕਥੈ ਕੌਣ ਸੁਣੇ ਹਾਰਾ ਬਹੁ ਬੇਅੰਤ ਊਚ ਤੇ ਉੱਚਾ ਨਾਨਕ ਆਪਸ ਕਹੋ ਆਪੇ ਪਹੁਚਾ ਜੈ ਆਪ ਰਚਿਓ ਪ੍ਰਪੰਚ ਕਾਰ ਤੇ ਗੁਣ ਮੈਂ ਕੀਨੋ ਵਿਸਥਾਰ ਪਾਪੁਨ ਤੈ ਪਈ ਕਹਾਵਤ ਕਉ ਨਰਕ ਕਉ ਸੁਰਗ ਮੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖਿਆ ਖੇਲ ਸੰਕੋਚਾ ਤਉ ਨਾਨਕ ਕਹਿ ਜੈ ਅਵਗਤ ਭਗਤੈ ਆਪ ਜੈ ਪਸਰੈ ਪਸਾਰ ਸੰਤ ਪ੍ਰਤਾਪ ਦੂ ਪਾਕ ਆਪੇ ਧਨੀ ਉਨਕੀ ਸੋਭਾ ਨੂ ਬਨੀ ਆਪੇ ਕੌਤ ਕਰੇ ਅੰਤ ਚੋਜ ਆਪੇ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਣ ਨਾਏ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ

ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪੈ ਇੱਕ ਆਪ ਵਿਸਥਾਰ ਜਤ ਸਪਾਵੇ ਤਾਂ ਸਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਣ ਸੂ ਸਬਜੈਕਟ ਪਰ ਹੋਏ ਜਾ ਕੋ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਅਜੰਤਰ ਸਵਤਾ ਕਹਿ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸਤਾ ਅਵਰ ਕਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਿਓ ਬਿਆਪ ਪ੍ਰਤਪਾਲ ਹੈ ਜੀਅਨ ਬੋ ਭਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਏ ਇਸਤੇ ਉੱਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਧਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਉ ਪ੍ਰਾਂਤਰਨ ਕਹਿ ਸੁਹਾਓ ਆਠ ਪੈਰ ਪ੍ਰਾਪੇ ਖੋ ਨੇਰਾ ਮਿਟਿਆ ਗਿਆਨ ਬਿਨਸੇ ਅੰਧੇਰਾ ਸੁਨ ਉਪਦੇ ਸਿਰ ਦੇ ਬਸਾਵੋ ਮਨ ਇੱਛਿਆ ਨਾਨਕ ਫਲ ਪਾਵੋ ਹਲਤ ਪਲ ਦੋਇਲੇ ਸੁਹਾਰ ਰਾਮ ਨਾਮ ਮੰਤਰ ਉਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤੇ ਸਾਜ ਪ੍ਰੀਖਿਆ ਮਨ ਤਾ ਨਾਮ ਜਪੋ ਲਿਵਲਾਏ ਦੂਰ ਦਰਦ ਮਨ ਤੇ ਪਹੁ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰਾਖੋ ਮਨ ਮਾਏ ਨਾਨਕ ਬੌਰ ਨਾ ਆਵੈ ਜਾਏ ਤਿਸਤੇ ਦੂਰ ਕਾਂ ਕੋ ਜਾਏ ਉਬਰੈ ਰਾਖਣ ਹਾਰ ਧਿਆਏ ਨਿਰਭੋ ਜਪੇ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵੇ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਹਤ ਨਿਹਾਲ ਤਾਕ ਨਿਕਟਣਾ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ

ਦਾਸ ਅਸ਼ਟਪਦੀ ਸੰਤ ਸੰਗਤ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਇਕ ਸਕਟ ਮਾਹੇ ਅਨਕਰੰਗਨਾ ਆਨੰਦ ਸਟਾਹੇ ਨੌਣੇ ਦਮਰਤ ਪ੍ਰਭ ਕਾ ਨਾਮ ਦੇਹੀ ਮੈਸਕਾ ਬਿਸਰਾਮ ਸੁਨ ਸਮਾਧ ਅਨਹਤੈ ਨਾਦ ਕਹਿ ਨ ਜਾਈਏ ਚਰਚ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮਾਹੇ ਆਕਾਸ ਪਿਆਲ ਸਰਬਲੋਕ ਪੂਰਨ ਪਾਲ ਬੰਤਨ ਪਰਬਤ ਹੈ ਪਾਰ ਬ੍ਰਹਮੋ ਜੈਸੀ ਆਗਿਆ ਤੈ ਸਕ ਕਰਮ ਪੌਣ ਪਾਣੀ ਬੈਸੰਤ ਮਾਏ ਚਾਰ ਕੁੰਟ ਦੈ ਦਿਸੈ ਸਮਾਏ ਤਿਸਤੇ ਪਿੰਨਾਈ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀਅ ਸੂਰ ਨਖਤਰ ਮੈਂ ਏਖ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਆ ਗੁਣਾ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰ ਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਣੋ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਹੋਈ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਾਪਤੇ ਸਗਲੀ ਉਤਪਤ ਤਿਸ ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾ ਇਕ ਓਂਕਾਰ ਅਨਕਲਾ ਲਖੀ ਨੈ ਜਾਇ ਜਿਸ ਭਾਵੈ ਤਿਸ ਲੈ ਮਿਲਾਏ ਕਮ ਨਿਕਟ ਕਮ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਣਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤ ਵਰਤਾਰਾ ਸਰਬ ਨੈਨਾ ਪੇਕਣ ਹਾਰਾ ਸਲ ਸਮਗਰੀ ਜਾਕਾ ਤਨਾ ਆਪਣ ਜਾ ਸਾ ਪੀ ਸੁਨਾਇਆ ਮਨ ਜਾ ਨੇ ਖੇਲ ਬਣਾਇਆ ਅਗਿਆਕਾਰੀ ਕਿਨੀ ਮਾਇਆ ਸਭ ਕਹਿ ਮਦ ਲਿਪਤ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲੈ ਸਮਾਏ ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੈ ਕਿਛ ਕਰਾ ਆਪ ਭਲਾ ਕਰਤੂ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰੋਏ ਤਾਂ ਸੋ ਜੀ ਪਾਏ ਤਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਨੈ

ਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਨ ਕਾ ਇਹ ਸਵਾਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ।

ਪੂਰੇ ਗੁਰ ਕਾ ਸੁਣੇ ਉਪਦੇਸ਼ ਭਾਰ ਬ੍ਰਹਮ ਨਿਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸਨ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੈ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉਤਮ ਸਲੋਕ ਸਾਧ ਕੇ ਬਚਨ ਉਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਕੁਦਰੈ ਤਿਨ ਕੈ ਸਾਥੇ ਸਰਨ ਯੋਗ ਸੁਨਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ।

ਸਿੱਧ ਬੁੱਧ ਗਿਆਨ ਸਰਬਤਾ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ਼ ਮਾਈ ਹੰਬਲ ਰਿਕੁਐਸਟ ਟੂ ਆਲ ਆਫ ਸੰਗਤ ਵਿਚ ਇਜ਼ ਸਿਟਿੰਗ ਇਨ ਦਿਸ ਹੋਲ। ਵੀਰ ਪਰਮਿੰਦਰ ਸਿੰਘ, ਕਮਲਜੀਤ ਕੌਰ ਨੇ ਇਨਵਾਈਟ ਅਸ ਐਜ਼ ਅ ਫਾਰਮ ਆਫ ਸੰਗਤ, ਨੋਟ ਐਜ਼ ਅ ਰੈਲੇਟਿਵ ਯੈਟ ਇਨ ਦਿਸ ਹੋਲ। ਜਦੋਂ ਆਪਾਂ ਨੇ ਇਸ ਹੋਲ ਤੋਂ ਬਾਹਰ ਚਲੇ ਜਾਣਾ, ਫਿਰ ਚਾਚੇ, ਮਾਮੇ, ਤਾਏ, ਫਰੈਂਡ ਸਾਰਾ ਕੁਛ ਹੋ ਜਾਣਾ। ਜਦੋਂ ਆਪਾਂ ਇਸ ਹੋਲ 'ਚ ਬੈਠਦੇ ਹਾਂ, ਇੱਥੇ ਨੂੰ ਕਹਿੰਦੇ ਸਤ ਸੰਗਤ, ਸਾਧ ਸੰਗਤ। ਕੋਈ ਵੀ ਜਿੱਡਾ ਮਰਜ਼ੀ, ਜਿੱਦਾਂ ਮਰਜ਼ੀ ਪਾਪੀ ਹੋਵੇ, ਜਦੋਂ ਇੱਥੇ ਆ ਕੇ ਬਹਿ ਗਿਆ, ਮਹਾਰਾਜ ਉਹਨੂੰ ਪਵਿੱਤਰ ਕਰਕੇ ਸਾਧ ਸੰਗਤ ਦਾ ਦਰਜਾ ਦੇ ਦਿੰਦੇ ਆ ਇਸ ਹੋਲ ਦੇ ਅੰਦਰ। ਅਤੇ ਜਦੋਂ ਉਹ ਬੱਚੇ ਲਈ ਅਰਦਾਸ ਕਰਦੇ ਆ, ਮਹਾਰਾਜ ਸੁਣਦੇ ਆ। The purpose of the program is, we all have to do the ardaas for Kimran Kaur. Us bachchi 5 saal di hui hai, mummy daddy chahunde si ki guru sahib should bless our child. Saryan de man ch eh hunda ki sade bachchyan di, je main mummy daddy nu puchha, haan ji dasso kyon paath karaya, te tuhanda ehi answer hona ji, appa chahunde haan ki bachchi nu guru ji aashirwad den. Par denge kiddaan? ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁਛ ਵੀ ਨਕਲੀ ਨਹੀਂ ਆ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਅਤੇ ਵਾਹਿਗੁਰੂ ਜੀ ਦਾ ਆਸ਼ੀਰਵਾਦ ਕਿੱਦਾਂ ਕਹਿਣ ਤੋਂ ਹੋ ਸਕਦਾ? ਜਦੋਂ ਅਸੀਂ ਕਿਸੇ ਬਜ਼ੁਰਗ ਦੇ ਪੈਰੀ ਹੱਥ ਲਾਉਂਦੇ ਹੁੰਦੇ ਸੀ ਨਾ,

ਤੇ ਉਹ ਬਜ਼ੁਰਗ ਨੇ ਬੜੀਆਂ ਅਸੀਸਾਂ ਦੇਣੀਆਂ, ਜੀਂਦਾ ਰਹਿ ਪੁੱਤ, ਜਵਾਨੀਆਂ ਮਾਣੇ, ਉਹ ਸਾਰਾ ਕੁਛ ਉਹਨੇ ਆਪਣੀ ਅਸੀਸ ਦੇ ਦਿੱਤੀ, ਪਰ ਉਹ ਹਾਊ ਦੈਟ ਡਜ਼ ਵਰਕ ਸਾਨੂੰ ਨਹੀਂ ਪਤਾ। ਤੁਹਾਡੀ ਅਰਦਾਸ ਵਿਲ ਵਰਕ, ਉਹ ਕਿੱਦਾਂ? ਜਦੋਂ ਆਪ ਜੀ ਨੇ ਨਾਲ ਗੁਰਬਾਣੀ ਪੜ੍ਹਨੀ ਆ, ਨਾਲ ਅਰਦਾਸ ਕਰਨੀ ਆ, ਉਹ ਗੁਰੂ ਸਾਹਿਬ ਜੀ ਨੇ ਸੁਣਨੀ ਆ, ਤੇ ਬੱਚੀ ਨੂੰ ਵੇਵਸ ਥਰੂ, ਜਿੱਦਾਂ ਸਾਡੇ ਫੋਨ ਵੇਵਸ ਨਾਲ ਕੰਮ ਕਰਦੇ ਨੇ, ਇੱਦਾਂ ਹੀ ਬੈਡ ਐਨਰਜੀ ਵੀ ਹੁੰਦੀ ਹੈ ਤੇ ਗੁੱਡ ਐਨਰਜੀ ਵੀ ਹੁੰਦੀ ਹੈ। ਜਦੋਂ ਸਾਡੇ ਅਰਾਊਂਡ ਬੈਡ ਐਨਰਜੀ ਹੋਊਗੀ ਨਾ, ਯੂ ਫੀਲ ਐਂਜਾਇਟੀ, ਯੂ ਫੀਲ ਡਿਪਰੈਸ਼ਨ, ਗੁੱਸਾ ਆਉਂਦਾ ਬੰਦੇ ਨੂੰ ਬੈਡ ਐਨਰਜੀ ਚ। ਤੇ ਜਦੋਂ ਗੁੱਡ ਐਨਰਜੀ ਹੁੰਦੀ ਆ, ਬੰਦਾ ਕਹਿੰਦਾ ਠੰਡ ਜੀ ਪੈ ਗਈ। ਸੇਮ ਥਿੰਗ ਆ ਚੱਲ ਰਹੀ ਆ, ਗਰਮੀਆਂ ਦੇ ਦਿਨ ਚੱਲਦੇ ਆ, ਬੰਦਾ ਏ ਸੀ ਦੇ ਕੋਲ ਬਹਿੰਦਾ ਕਹਿੰਦਾ ਠੰਡ ਆ, ਦੈਟ ਇਜ਼ ਐਨਰਜੀ ਐਜ਼ ਵੈਲ। ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਐਨਰਜੀ ਆ ਜਿਹਨੇ ਬੱਚੀ ਨੂੰ ਆਸ਼ੀਰਵਾਦ ਦੇਣਾ। ਵੀ ਗੋਇੰਗ ਟੂ ਸਿੰਗ ਦਾ ਸ਼ਬਦ। ਵਾਹਿਗੁਰੂ ਜੀ, ਅਸੀਂ ਪਰਿਵਾਰ ਦੇ ਸੱਦੇ 'ਤੇ ਆਏ ਹਾਂ, ਐਂਡ ਵੀ ਆਰ ਗੋਇੰਗ ਟੂ ਡੂ ਅਰਦਾਸ, ਰਾਖ ਸਦਾ ਪ੍ਰਭ ਆਪਣੇ ਸਾਥ। ਵਾਹਿਗੁਰੂ, ਇਹਨਾਂ ਬੱਚਿਆਂ ਨੂੰ ਸਦਾ ਆਪਣੇ ਚਰਨਾਂ ਦੇ ਕੋਲ ਰੱਖਿਓ ਵਾਹਿਗੁਰੂ ਜੀ, ਗੁਰਬਾਣੀ ਦੇ ਕੋਲ ਰੱਖਿਓ। ਕਿਉਂ? ਤੂੰ ਹਮਰੋ ਪ੍ਰੀਤਮ ਮਨਮੋਹਨ, ਤੁਝ ਬਿਨ ਜੀਵਨ ਸਗਲ ਔਕਾਤ। ਵਾਹਿਗੁਰੂ ਜੀ, ਦੇਰ ਇਜ਼ ਨੋ ਅਦਰ ਸ਼ੋਪ ਵੀ ਕੈਨ ਬਾਏ ਦਾ ਪੀਸ, ਪੀਸ ਆਫ ਮਾਇੰਡ। ਬੱਚਿਆਂ ਲਈ ਅਰਦਾਸ ਅਸੀਂ ਕਿਸੇ ਸ਼ੋਪ 'ਚੋਂ ਨਹੀਂ ਖਰੀਦ ਸਕਦੇ, ਤੁਸੀਂ ਸਾਨੂੰ ਸਭ ਨਾਲ ਪਿਆਰੇ ਆ ਕਿਉਂਕਿ ਤੁਸੀਂ ਸਾਡੀਆਂ ਅਰਦਾਸਾਂ ਸੁਣਦੇ ਆ। ਰੰਕ ਤੇ ਰਾਓ ਕਰਤ ਖਿਨ ਪੀਤਰ। ਵਾਹਿਗੁਰੂ ਜੀ, ਤੁਸੀਂ ਰਾਜੇ ਨੂੰ ਗਰੀਬ ਬਣਾ ਸਕਦੇ ਆ ਤੇ ਗਰੀਬ ਨੂੰ ਅਮੀਰ ਬਣਾ ਸਕਦੇ ਵਿਦ ਇੰਸਟੈਂਟ। ਤੇ ਵਾਹਿਗੁਰੂ, ਅਸੀਂ ਬੱਚਿਆਂ ਦੇ ਲਈ ਬਸ ਇਹੀ ਚੀਜ਼ ਮੰਗਣ ਆਏ ਹਾਂ ਕਿ ਵਾਹਿਗੁਰੂ ਤੁਸੀਂ ਸਾਨੂੰ ਵੀ ਇਸ ਗੱਲ ਦੀ ਬਲੈਸਿੰਗ ਦਿਓ, ਕਿਉਂਕਿ ਤੁਹਾਡੇ ਕੋਲ ਸਾਰੀ ਸ੍ਰਿਸ਼ਟੀ ਦਾ ਕੰਟਰੋਲ ਆ, ਸਾਨੂੰ ਆਪਣੇ ਚਰਨਾਂ ਨਾਲ ਰੱਖਿਓ। ਰੰਕ ਤੇ ਰਾਓ ਕਰਤ ਖਿਨ ਪੀਤਰ, ਪ੍ਰਭ ਮੇਰੋ ਅਨਾਥ ਕੋ ਨਾਥ। ਅੱਗੇ ਚਲੋ ਜੀ। ਪ੍ਰਭ ਮੇਰੋ ਅਨਾਥ ਕੋ ਨਾਥ। ਜਿਹੜੇ ਬੰਦੇ ਨੂੰ ਨਾ ਇੱਦਾਂ ਲੱਗਦਾ ਕਿ ਮੇਰਾ ਕੋਈ ਰਿਲੇਟਿਵ ਨਹੀਂ ਹੈ ਇੱਥੇ, ਹੁਣ ਮੇਰੀ ਕੋਈ ਹੈਲਪ ਕਰਨ ਵਾਲਾ ਨਹੀਂ, ਵਾਹਿਗੁਰੂ ਜੀ ਨੇ ਜਿੱਥੇ ਵਰਜੀ ਆਵਾਜ਼ ਮਾਰੋ, ਵਾਹਿਗੁਰੂ ਜੀ ਉੱਥੇ ਸਾਡੀ ਹੈਲਪ ਕਰਨ ਲਈ ਖੜ ਜਾਂਦੇ ਆ। ਜਲਤ ਅਗਨ ਮੈਂ ਜਨ ਆਪ ਉਧਾਰੇ। ਵੀ ਲਿਵ ਇਨ ਅ ਮਟੀਰੀਅਲਿਸਟਿਕ ਵਰਲਡ, ਤੇ ਮਹਾਰਾਜ ਕਹਿੰਦੇ ਇਸ ਮਟੀਰੀਅਲਿਸਟਿਕ ਵਰਲਡ 'ਚ ਇੱਕ ਅੱਗ ਲੱਗੀ ਆ, ਉਹ ਅੱਗ ਸਾਨੂੰ ਦਿਸਦੀ ਨੇ, ਉਹ ਹੈ ਕਿੰਜ ਨਾ ਬੁੱਝੈ ਕਿੰਜ ਨਾ ਸੁੱਝੈ ਦੁਨੀਆ ਗੁੱਜੀ ਪਾਹੇ। ਕਿਸੇ ਬੰਦੇ ਨੂੰ ਆਪਣਾ ਦੁੱਖ ਸੁਣਾਉਣ ਦੀ ਕੋਸ਼ਿਸ਼ ਕਰੀਏ ਨਾ, ਉਹ ਆਪਣੇ 10 ਦੁੱਖ ਅੱਗਿਓਂ ਹੋਰ ਦੱਸ ਦਿੰਦਾ। ਬੰਦਾ ਕਹਿੰਦਾ ਯਾਰ ਇਹ ਤਾਂ ਮੇਰੇ ਨਾਲ ਵੀ ਜ਼ਿਆਦਾ ਦੁਖੀ ਬੈਠਾ, ਸਾਈਂ ਮੇਰੇ ਚੰਗਾ ਕੀਤਾ, ਨਹੀਂ ਤਾਂ ਹਮ ਵੀ ਤਾਂ ਜਾਂ ਆਹੇ। ਮੇਰੇ ਗੁਰੂ ਜੀ ਨੇ ਬੜੀ ਚੰਗੀ ਮੈਨੂੰ ਸਿੱਖਿਆ ਦਿੱਤੀ ਕਿ ਗੁਰੂ ਜੀ ਨੇ ਮੈਨੂੰ ਇਹ ਦੱਸ ਦਿੱਤਾ ਵੀ ਦੁੱਖ ਸੁੱਖ ਮੇਰੇ ਕੀਤੇ ਹੋਏ ਆ ਤੇ ਮੈਂ ਹੀ ਭੋਗਣੇ ਆ, ਤੇ ਵਾਹਿਗੁਰੂ ਜੀ ਚਾਹੁਣ ਤੇ ਦੁੱਖ ਕੱਟ ਵੀ ਸਕਦੇ ਆ। ਮੈਨੂੰ ਉਹ ਬੈਡ ਕੰਪਨੀ ਤੋਂ ਬਚਾ ਲਿਆ ਵਾਹਿਗੁਰੂ ਜੀ ਨੇ। ਜਲਤ ਅਗਨ ਮੈਂ ਜਨ ਆਪ ਉਧਾਰੇ, ਕਰ ਆਪਣੇ ਦੇ ਰਾਖੇ ਹੱਥ। ਵਾਹਿਗੁਰੂ ਜੀ ਬੱਚਿਆਂ ਦੇ ਸਿਰ ਤੇ ਹੱਥ ਰੱਖਣ ਤੇ ਇਸ ਮਟੀਰੀਅਲਿਸਟਿਕ ਵਰਲਡ ਦੀ ਅੱਗ ਦੇ ਵਿੱਚੋਂ ਬੱਚਿਆਂ ਨੂੰ ਬਚਾ ਲੈਣ। ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ, ਸ੍ਰਮ ਸਗਲੇ ਲਾਤ। ਹੋ ਓਲ ਹਿੰਡਰਸ ਵਿਲ ਬੀ ਰਿਮੂਵ ਵੈਨ ਵਾਹਿਗੁਰੂ ਜੀ ਗਿਵ ਸੀਤਲ ਨਾਮ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਿੰਦ ਨਿਧਾ ਨਾਨਕ ਹਰ ਸੇਵਾ, ਅਵਰ ਸਿਆਣਪ ਸਗਲ ਅਕਾਤ। ਸਮ ਟਾਈਮ ਵੀ ਫੀਲ ਦੈਟ ਵੀ ਆਰ ਵੈਰੀ ਵਾਈਸ। ਪੇਰੈਂਟਿੰਗ ਬਹੁਤ ਔਖਾ ਕੰਮ ਆ ਜੀ, ਖਾਸ ਤੌਰ ਤੇ ਫੋਰ ਦਾ ਮਦਰਸ। ਮਦਰ ਚਾਹੁੰਦੀ ਆ ਕਿ ਮੈਂ ਆਪਣੇ ਬੱਚਿਆਂ ਨੂੰ ਬੈਸਟ ਸਕੂਲ ਦੇਵਾਂ, ਬੈਸਟ ਕੰਪਨੀ ਦੇਵਾਂ, ਮੇਰੇ ਬੱਚੇ ਗਲਤ ਕੰਪਨੀ 'ਚ ਨਾ ਜਾਣ। ਉਹਦੇ ਬਾਵਜੂਦ ਬੱਚੇ ਕਿਸੇ ਵੇਲੇ ਗਲਤ ਕੰਪਨੀ 'ਚ ਚਲੇ ਜਾਂਦੇ ਆ। ਇੱਥੇ ਆ ਕੇ ਸਾਡੀ ਸਿਆਣਪ ਕੰਮ ਨਹੀਂ ਕਰਨੀ, ਪੱਕੀ ਗੱਲ। ਆਪਾਂ ਆਪਣਾ ਜ਼ੋਰ ਲਾਉਣਾ ਆ, ਨਾਲ ਇੱਕ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ, ਵਾਹਿਗੁਰੂ ਜੀ ਬੱਚੇ ਤੁਹਾਡੇ ਆ, ਤੁਸੀਂ ਦੇਖ ਰੇਖ ਕਰਿਓ ਇਹਨਾਂ ਦੀ, ਸੱਚੇ ਪਾਤਸ਼ਾਹ ਮੈਨੂੰ ਤਾਂ ਤੁਸੀਂ ਕਮਾਉਣ ਲਈ ਬਣਾਇਆ ਵਾਹਿਗੁਰੂ ਜੀ, ਮੈਂ ਇਹਨਾਂ ਨੂੰ ਰਿਸੋਰਸਿਸ ਪ੍ਰੋਵਾਈਡ ਕਰ ਰਿਹਾ, ਉਹ ਵੀ ਤੁਹਾਡੇ ਦਿੱਤਿਆਂ ਦੇ ਵਿੱਚੋਂ, ਸੁਮਤ ਤੁਸੀਂ ਬਖਸ਼ਣੀ ਆ ਵਾਹਿਗੁਰੂ ਜੀ। ਅਵਰ ਸਿਆਣਪ ਸਗਲ ਔਕਾਤ, ਇੱਥੇ ਆ ਕੇ ਸਾਰੀਆਂ ਸਿਆਣਪਾਂ ਲਾ ਕੇ ਮਹਾਰਾਜ ਅੱਗੇ ਅਰਦਾਸ ਕਰਨੀ ਆ ਬਸ। ਐਂਡ ਦੈਟ ਵਾਜ਼ ਦਾ ਪਰਪਸ ਫੋਰ ਦਾ ਸੁਖਮਨੀ ਸਾਹਿਬ ਸਾਹਿਬ ਪਾਠ। ਆਈ ਵਾਜ਼ ਨੋਟਿਸਡ ਜਦੋਂ ਪਾਠ ਭਾਈ ਸਾਹਿਬ ਕਰ ਰਹੇ ਸੀ ਨਾ, ਤੇ ਬਹੁਤਿਆਂ ਦਾ ਮਿਲਣ ਗਿਲਣ ਵਿੱਚ ਧਿਆਨ ਸੀ। ਮੈਂ ਜ਼ਿਆਦਾ ਟਾਈਮ ਨਹੀਂ ਲੈਣਾ, 15-20 ਮਿੰਟ ਲੱਗਣਗੇ ਕੀਰਤਨ ਕਰਨ ਲਈ। ਆਈ ਥਿੰਕ 15-20 ਮਿੰਟ ਤਾਂ ਆਪਾਂ ਅਰਦਾਸ ਕਰ ਸਕਦੇ ਹਾਂ, ਜੇ ਆਪਾਂ ਕੰਮ ਕਰਨ ਆਏ ਹਾਂ ਬੱਚੀ ਲਈ ਅਰਦਾਸ ਕਰਨ, 15-20 ਮਿੰਟ ਤਾਂ ਆਪਾਂ ਅਰਦਾਸ ਕਰ ਸਕਦੇ ਹਾਂ। ਆਈ ਵੋਂਟ ਟੇਕ ਅ ਲੌਂਗ ਕਿ ਤੁਸੀਂ ਕਹੋ ਕਿ ਵੀ ਇਹ ਹਟਦਾ ਹੀ ਨਹੀਂ।
ਜਿੰਨਾ ਚਿਕਰ ਤੁਹਾਡਾ ਇੰਟਰਸਟ ਰਹੂਗਾ ਮੈਂ ਉਨਾ ਚਿਰ ਕੀਰਤਨ ਕਰੂੰਗਾ। ਦੂਸਰੀ ਗੱਲ ਸੀਗੀ ਕਿ ਆਪਾਂ ਪੈਸੇ ਰੱਖਣੇ ਹੁੰਦੇ ਆ ਅਨੰਦ ਸਾਹਿਬ ਤੇ ਰੱਖਾਂਗੇ। ਹਜੇ ਆਪਾਂ ਜਿਹੜੀ ਇਹ ਸ਼ਬਦ ਪੜ੍ਹ ਕੇ ਬੱਚੀ ਲਈ ਅਰਦਾਸ ਕਰਨੀ ਆ, ਜਦੋਂ ਅਨੰਦ ਸਾਹਿਬ ਕਰਾਂਗੇ ਨਾ ਉਦੋਂ ਆਪ ਜੀ ਨੇ ਪੈਸੇ ਰੱਖ ਦੇਣੇ, ਉਹ ਵੀ ਆਪਾਂ ਗੋਲਕ ਚ ਪਾ ਦੇਣੇ, ਗੁਰਦੁਆਰਾ ਸਾਹਿਬ ਜੀ ਦੇ ਪ੍ਰੋਜੈਕਟਸ ਲਈ ਕੰਮ ਆਉਣਗੇ ਨਾ। ਆ ਮੇਰੇ ਨਾਲ ਜਿੰਨੇ ਬੱਚੇ ਬੈਠੇ ਆ, ਮੈਂ ਆ, ਆਪਾਂ ਫ੍ਰੀਲੈਂਸਰ ਆ, ਪਰ ਗੁਰੂ ਸਾਹਿਬ ਜੀ ਕਿਰਪਾ ਕਰਨ ਜਿਹੜੇ ਕੰਮ ਆਏ ਆ ਇਨਕਲੂਡਿੰਗ ਅਸ ਫੋਰ ਬੱਚੀ ਲਈ ਅਰਦਾਸ ਕਰਨ, ਉਹ ਆਪਾਂ ਜ਼ਰੂਰ ਕੰਮ ਕਰਨਾ।

ਜਿਹੜਾ ਆਪ ਜੀ ਨੇ, ਤਾਂ ਮੈਂ ਬੈਗ ਦੇਖਦਾ ਤੁਹਾਡੇ ਮੂਹਰੇ ਜਿੰਨੇ ਪਏ ਆ, ਗਿਫਟ ਲੈ ਕੇ ਆਏ ਹਾਂ ਬੱਚੀ ਲਈ, ਵਿਚ ਇਜ਼ ਅਵਰ ਕਲਚਰਲ ਪਾਰਟ, ਸਾਡੇ ਕਲਚਰ ਦਾ ਪਾਰਟ ਆ। ਜੇ ਕਿਸੇ ਦੇ ਪ੍ਰੋਗਰਾਮ 'ਤੇ ਜਾਈਦਾ, ਸਿਆਣੇ ਕਹਿੰਦੇ ਖਾਲੀ ਹੱਥ ਨਹੀਂ ਜਾਣਾ ਬੁੱਤ, ਉਹਨਾਂ ਲਈ ਕੁਛ ਲੈ ਕੇ ਜਾਈਦਾ ਹੁੰਦਾ। ਕਲਚਰ ਦਾ ਹਿੱਸਾ ਸਿੱਖ ਲਿਆ, ਗੁਰਮਤ ਵਾਲਾ ਹਿੱਸਾ ਭੁੱਲ ਗਏ। ਇਹ ਗਿਫਟ ਥੋੜ੍ਹਾ ਚਿਰ ਕਿਰਪਨ ਕੌਰ ਯੂਜ਼ ਕਰੂਗੀ, ਉਦੋਂ ਬਾਅਦ ਦੇ ਵਿੱਚ ਪੁਰਾਣੇ ਹੋ ਜਾਣੇ, ਇਹਨੇ ਸਦਾ ਤਾਂ ਯੂਜ਼ ਨਹੀਂ ਹੋਣੇ। ਪਰ ਜਿਹੜੀ ਸ਼ਬਦ ਰੂਪ ਅਰਦਾਸ ਤੁਸੀਂ ਕੀਤੀ ਹੈ, ਇਹਦੇ ਲਈ ਸਦਾ ਰਹੂਗੀ। ਦਿਸ ਇਜ਼ ਅਰਦਾਸ ਫੋਰ ਐਵਰ ਫੋਰ ਹਰ। ਕਿੰਨੀ ਕੁ ਐਨਰਜੀ ਲੱਗੀ ਆਪਣੀ ਇੱਕ ਸ਼ਬਦ ਗਾ ਕੇ ਬੱਚੀ ਲਈ ਅਰਦਾਸ ਕਰਨ ਲਈ ਜੀ। ਅਤੇ ਜੇ ਆਪਾਂ ਦਿਲੋਂ ਕਿਸੇ ਬੱਚੇ ਲਈ ਇਹ ਅਰਦਾਸ ਕਰ ਲਈਏ, ਤੇ ਮਹਾਰਾਜ ਕਹਿੰਦੇ ਏਕ ਪਿਤਾ ਏਕਸ ਕੇ ਹੰਬਾਰਕ ਤੂੰ ਮੇਰਾ ਗੁਰਹਾਈ। ਇੱਕੋ ਹੀ ਪਿਤਾ ਜੀ ਕੋਲ ਮੰਗਣਾ ਆ, ਚਾਹੇ ਮੈਂ ਆਪਣੇ ਬੱਚੀ ਲਈ ਮੰਗਾਂ ਤੇ ਚਾਹੇ ਮੈਂ ਕਿਰਪਨ ਕੌਰ ਲਈ ਮੰਗਾਂ। ਬਸ ਇਹ ਜਿਹੜੀ ਫੀਲਿੰਗ ਆ ਨਾ, ਜਦੋਂ ਵੀ ਆਪਾਂ ਕਿਸੇ ਦੇ ਪ੍ਰੋਗਰਾਮ ਤੇ ਆਈਏ, ਕਲਚਰ ਦੇ ਨਾਲ ਨਾਲ ਕਲਚਰ ਦੇ ਉੱਪਰ ਸਾਡਾ ਧਰਮ ਆ, ਧਰਮ ਨੂੰ ਕਲਚਰ ਦੇ ਉੱਤੇ ਨਹੀਂ ਕਰਨਾ। ਤੇ ਧਰਮ ਇਹ ਸਿਖਾਉਂਦਾ ਕਿ ਕਿਸੇ ਦਾ ਆਨੰਦ ਕਾਰਜ ਹੋਵੇ, ਕਿਸੇ ਦਾ ਜਨਮ ਦਿਨ ਹੋਵੇ, ਜੇ ਆਪਾਂ ਸੰਗਤ ਵਿੱਚ ਆ ਗਏ ਨਾ, ਤੇ ਮੱਥਾ ਟੇਕ ਕੇ ਕਹਿਣਾ ਵਾਹਿਗੁਰੂ ਜੀਓ, ਜਿਸ ਬੱਚੇ ਦੇ ਲਈ ਆਪ ਜੀ ਨੇ ਸਾਨੂੰ ਇੱਥੇ ਬੁਲਾਇਆ ਆ, ਸਾਡੀ ਅਰਦਾਸ ਹੈ ਵਾਹਿਗੁਰੂ ਇਹਨਾਂ ਦੇ ਕਾਰਜ ਸਫਲ ਹੋਣ। ਐਂਡ ਦੈਟ ਇਜ਼ ਅ ਮੱਚ ਬਿਗਰ ਗਿਫਟ ਦੈਨ ਐਨੀਥਿੰਗ ਐਲਸ। ਪਰਮਿੰਦਰ ਸਿੰਘ ਜੀ ਨੂੰ ਤੇ ਕਮਲਜੀਤ ਕੌਰ ਨੂੰ ਬੇਨਤੀ ਆ, ਬੱਚੀ 5 ਸਾਲ ਦੀ ਹੋ ਗਈ ਆ, ਦਿਸ ਇਜ਼ ਅ ਟਾਈਮ ਟੂ ਸਟਾਰਟ ਦਾ ਪੰਜਾਬੀ ਸਕੂਲ ਨਾਓ। ਸਕੂਲ ਪੰਜਾਬੀ ਸਕੂਲ ਲੱਗਦਾ ਆ ਨਾ, 6 ਸਾਲ ਤੋਂ 5 ਸਾਲ ਤੋਂ ਬੱਚੇ ਨੂੰ ਪੰਜਾਬੀ ਸਿਖਾਉਣੀ ਆਪਾਂ ਸ਼ੁਰੂ ਕਰਨੀ ਆ। ਮੈਂ ਤੁਹਾਨੂੰ ਇੱਕ ਗੱਲ ਸ਼ਿਓਰਿਟੀ ਨਾਲ ਕਹਿ ਸਕਦਾ ਹਾਂ, ਦੇਖੋ ਆਪਾਂ ਸਾਰੇ ਇਸ ਮੁਲਕ 'ਚ ਕਮਾਈਆਂ ਕਰਨ ਆਏ ਹਾਂ, ਤੁਸੀਂ ਵੀ ਆਏ ਹਾਂ, ਮੈਂ ਵੀ ਆਇਆ। ਪਰ ਜੇ ਆਪਣੇ ਬੱਚਿਆਂ ਕੋਲ ਨਿਤਨੇਮ ਨਾ ਹੋਇਆ, ਸਾਡੇ ਬਜ਼ੁਰਗ ਨਾ ਉਹ ਖੇਤਾਂ 'ਚ ਕੰਮ ਕਰਦੇ ਕਰਦੇ ਟੋਟਲੀ ਗੂਠਾ ਛਾਪ ਅਨਪੜ੍ਹ ਸੀਗੇ, ਪਰ ਜਪਜੀ ਸਾਹਿਬ ਜੀ ਦਾ ਪਾਠ ਉਹਨਾਂ ਨੂੰ ਕੰਠ ਹੁੰਦਾ ਸੀ, ਉਹ ਵਾਹਿਗੁਰੂ ਕਰਦੇ ਹੀ ਰਹਿੰਦੇ ਹੁੰਦੇ ਸੀ। ਅਤੇ ਜੇ ਇੱਥੇ ਆ ਕੇ ਨਾ ਆਪਾਂ ਆਪਣੇ ਬੱਚਿਆਂ ਨੂੰ ਗੁਰੂ ਜੀ ਦੀ ਬਾਣੀ ਜਪਜੀ ਸਾਹਿਬ ਨੂੰ ਨਾ ਜੋੜ ਸਕੇ, ਅਤੇ ਬਹੁਤੇ ਲੌਂਗ ਟਰਮ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਨਹੀਂ ਮੰਨਣਾ, ਅਤੇ ਗਲਤੀ ਆਪਣੀ ਹੋਣੀ ਆ। ਮਾਂ ਨੂੰ ਗੁਰੂ ਸਾਹਿਬ ਜੀ ਨੇ ਬਹੁਤ ਵਧੀਆ ਗਿਫਟ ਦਿੱਤਾ, ਬੱਚੇ ਨੂੰ ਉਹਦੀ ਝੋਲੀ 'ਚ ਪਾਇਆ, ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਆ ਅਤੇ ਇਹਨਾਂ ਨੂੰ ਪੰਜਾਬੀ ਸਿਖਾਉਣੀ, ਇਹਨਾਂ ਨੂੰ ਗੁਰਮਤ ਦੀ ਸਿੱਖਿਆ ਦੇਣੀ। ਜਿਹੜੀ ਦੁਨਿਆਵੀ ਸਿੱਖਿਆ ਹੈ ਉਹ ਤਾਂ ਆਪਾਂ ਦੇਣੀ, ਉਹ ਤਾਂ ਆਪਣੇ ਕੋਲ ਕੰਪਲਸਰੀ ਆ, ਉਹ ਤਾਂ ਘਰ ਚਿੱਠੀ ਆ ਜਾਂਦੀ ਹੈ, ਬੱਚਾ ਸਕੂਲ ਨਾ ਜਾਵੇ ਤਾਂ ਉਹ ਕਹਿੰਦੇ ਜੀ ਤੁਹਾਡੇ 'ਤੇ ਚਾਰਜ ਲੱਗੂਗਾ, ਉਹ ਤਾਂ ਡੰਡੇ ਨਾਲ ਕਰਾ ਰਿਹਾ ਆਪਣੇ ਕੋਲ। ਗੁਰ ਕੀ ਮੱਤ ਤੂੰ ਲੇ ਆਣੇ ਭਗਤ ਬਿਨਾਂ ਬਹੁਤ ਡੂਬੇ ਸਿਆਣੇ। ਅਸੀਂ ਡਾਕਟਰ ਬਣਾਉਣਾ, ਪਰ ਡਾਕਟਰ ਕਿਡਨੀਆਂ ਕੱਢ ਕੇ ਵੇਚਣ ਵਾਲਾ ਨਹੀਂ ਬੱਚੇ ਨੂੰ ਬਣਾਉਣਾ, ਅਸੀਂ ਬਣਾਉਣਾ ਜਿਹੜਾ ਭਗਤ ਪੂਰਨ ਜੀ ਵਰਗਾ ਡਾਕਟਰ ਬਣੇ, ਉਹ ਉਹਨਾਂ ਦੀ ਸੇਵਾ ਕਰਦੇ ਕਹਿੰਦੇ ਮੇਰੇ ਹੀ ਆ, ਮੇਰੇ ਹੀ ਆ, ਬਸ ਇੱਦਾਂ ਕਹਿ ਕੇ ਸੇਵਾ ਕਰ ਰਿਹਾ, ਇਹ ਵਾਲਾ ਡਾਕਟਰ ਬਣਾਉਣਾ ਬੱਚਾ। ਅਤੇ ਇਹ ਧਰਮ 'ਚੋਂ ਨਿਕਲਣੇ ਆ ਜੀ, ਇੱਥੋਂ ਇੱਥੇ ਇਹ ਸਤਿਗੁਰ ਨੇ ਧਰਮਸ਼ਾਲ ਦਿੱਤੀ ਸਾਨੂੰ, ਇਹਨੂੰ ਗੁਰਦੁਆਰਾ ਧਰਮਸ਼ਾਲ ਕਿਹਾ ਜਾਂਦਾ ਸੀ, ਇੱਥੇ ਗੁਰੂ ਸਾਹਿਬ ਜੀ ਧਰਮ ਪੜ੍ਹਾਉਂਦੇ ਆ। ਸੋ ਸਾਰਿਆਂ ਨੇ ਮਿਲ ਕੇ ਬੱਚੀ ਲਈ ਅਰਦਾਸ ਕੀਤੀ ਹੈ, ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਮੈਂ 1 ਘੰਟਾ ਹੋਰ ਕੀਰਤਨ ਕਰ ਸਕਦਾ ਹਾਲੇ, ਇੰਨੀ ਕੈਪੈਬਿਲਿਟੀ ਹੈਗੀ ਹੈ, ਪਰ ਗੱਲ ਇਹ ਆ ਵੀ ਤੁਹਾਡੀ ਐਬਿਲਿਟੀ ਕਿੰਨੀ ਕਿਆ ਹੈ ਨਾ। ਮੈਂ ਇਹ ਨਹੀਂ ਚਾਹੁੰਦਾ ਹੁੰਦਾ ਕਿ ਅਰਦਾਸ ਕਰਨ ਤੋਂ ਪਹਿਲਾਂ ਉੱਠ ਕੇ ਚਲੇ ਜਾਣ ਤੁਸੀਂ, ਕਿਉਂਕਿ ਜਿਹੜਾ ਨਾ ਅਰਦਾਸ ਅਤੇ ਹੁਕਮਨਾਮਾ ਦੈਟ ਇਜ਼ ਵੈਰੀ ਇੰਪੋਰਟੈਂਟ ਪਾਰਟ ਆ। ਜਿਹੜੇ ਸੰਗਤ ਆਈ ਆ ਵਿੱਚੋਂ ਚਲੇ ਗਈ ਹੈ ਕੋਈ ਗੱਲ ਨਹੀਂ, ਪਰ ਆਪਾਂ ਕਿਤੇ ਵੀ ਜਾਈਏ ਨਾ ਅਰਦਾਸ ਤੱਕ ਕੋਈ, ਹਾਂ ਮਜਬੂਰੀ ਹੁੰਦੀ ਆ ਕੰਮ 'ਤੇ ਜਾਣਾ ਜਾਂ ਕਿਤੇ, ਫਿਰ ਚਲੇ ਜਾਇਆ ਕਰੋ, ਅਤੇ ਜੇ ਬਾਹਰ ਖੜ੍ਹ ਕੇ ਗੱਲਾਂ ਹੀ ਕਰਨੀਆਂ ਤਾਂ ਅਰਦਾਸ ਮਿਸ ਨਾ ਕਰਿਆ ਕਰੋ, ਇਹ ਬਹੁਤ ਇੰਪੋਰਟੈਂਟ ਪਾਰਟ ਆ। ਹੁਣ ਮੈਂ ਲੰਬਾ ਕੀਰਤਨ ਕਰੀ ਜਾਵਾਂ, ਤੁਸੀਂ ਥੱਕ ਗਏ, ਗੋਡੇ ਥੱਕ ਗਏ, ਕਹਿੰਦੇ ਚੱਲ ਬਾਹਰ ਜਾ ਕੇ ਖੜ੍ਹਦੇ ਹਾਂ, ਫਿਰ ਉਹਦੇ ਵਿੱਚ ਮੈਨੂੰ ਵੀ ਸਵਾਦ ਨਹੀਂ ਆਉਣਾ ਕਿ ਆਏ ਤਾਂ ਆਪਾਂ ਬੱਚੀ ਕਿਰਪਨ ਕੌਰ ਲਈ ਅਰਦਾਸ ਕਰਨੇ, ਅਰਦਾਸ ਹੋਈ ਨਹੀਂ। ਸੋ ਇਸ ਕਰਕੇ ਆਪਾਂ ਇੱਥੇ ਸਮਾਪਤੀ ਕਰਕੇ ਆਨੰਦ ਸਾਹਿਬ ਪੜ੍ਹਦੇ ਹਾਂ, ਅਰਦਾਸ ਦੇ ਵਿੱਚ ਸਾਰਿਆਂ ਨੇ ਸਾਥ ਦੇਣਾ। ਉਸ ਤੋਂ ਬਾਅਦ ਵਿੱਚ ਨਾ ਉੱਥੋਂ ਗੁਰੂ ਸਾਹਿਬ ਜੀ ਨੇ ਇੱਕ ਕਿਰਪਾ ਭਰਿਆ, ਹੁਕਮਨਾਮਾ ਬਖਸ਼ਿਸ਼ ਕਰਨਾ, ਜਿਹੜਾ ਮੰਮੀ ਡੈਡੀ ਲਈ ਆ, ਕਿਉਂਕਿ ਬੱਚੀ ਛੋਟੀ ਆ, ਉਹਨਾਂ ਦੇ ਸਾਂਭ ਸੰਭਾਲ ਮੰਮੀ ਡੈਡੀ ਨੂੰ ਦਿੱਤੀ ਆ। ਅਤੇ ਗੁਰੂ ਸਾਹਿਬ ਜੀ ਨੇ ਕਿਹਾ ਪੁੱਤ ਮੈਂ ਤੁਹਾਡੀ ਅਰਦਾਸ ਸੁਣ ਲਈ ਆ, ਆਹ ਚੀਜ਼ ਤੁਸੀਂ ਬੱਚੀ ਨੂੰ ਵੱਡੇ ਕਰਨ ਦੇ ਵਿੱਚ ਯੂਜ਼ ਕਰਨੀ ਆ, ਹਮੇਸ਼ਾ ਆਪਣੇ ਪੱਲੇ ਨਾਲ ਬੰਨ ਲੈਣੀ ਆ, ਇਹਨੂੰ ਕਹਿੰਦੇ ਹੁਕਮਨਾਮਾ ਸਾਹਿਬ, 2-way talk। ਆਪਾਂ ਅਰਦਾਸ ਕਰਨੀ ਆ, ਉਧਰੋਂ ਗੁਰੂ ਜੀ ਬੋਲਣਗੇ ਕਿ ਹਾਂ ਜੀ ਪੁੱਤ ਜੀ ਤੁਹਾਡੀ ਅਰਦਾਸ ਸੁਣ ਲਈ ਆ, ਇਸ ਅਰਦਾਸ ਦੇ ਵਿੱਚੋਂ ਆਹ ਤੁਹਾਨੂੰ ਮੈਂ ਹੁਕਮ ਬਖਸ਼ਿਸ਼ ਕੀਤਾ, ਦੈਟ ਇਜ਼ ਵੈਰੀ ਇੰਪੋਰਟੈਂਟ ਪਾਰਟ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚੀ ਨੂੰ ਗੁਰਸਿੱਖੀ ਦਾ ਦਾਨ ਬਖਸ਼ਿਸ਼ ਕਰਨ, ਬੱਚੀ ਨੂੰ ਉਹ ਰਸ ਬਖਸ਼ਿਸ਼ ਕਰਨ ਜਿਹੜਾ ਮਟੀਰੀਅਲ 'ਚੋਂ ਨਾ ਆਉਂਦਾ ਹੋਵੇ, ਗੁਰਬਾਣੀ 'ਚੋਂ ਆਉਂਦਾ ਹੋਵੇ।

ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਰ ਦੁਖੰਤਾ ਸੁਖਰਾਸ ਤਾਕੋ ਵਿਘਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਜੀ ਸਿਮਰਥਮ ਗੋਤੇ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਾਹਿਰ ਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਹ ਰਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰੇ ਘਰ ਆਉਣ ਦੇ ਆਵੇ ਧਾਏ ਸਭ ਥਾਈਂ ਹੋਏ ਸਾਹਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਹੋਏ ਸਾਹਿ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਧਰ ਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਛਕਿਆ ਦੀਗ ਚਲਾਈ ਤੇ ਗੁਆਹੀ ਦੇ ਕੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਧਰ ਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਧਰ ਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵ ਨੂੰ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਚੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਸ਼ੇ ਲਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖੇ ਕਰਨਾਮ ਦੇ ਮੇਰਾ ਮਨ ਤਨ ਸੀਤਲੇ ਪੂਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਰਦਾਰ ਕੁਲਵੀਰ ਸਿੰਘ ਜੀ ਬੀਬੀ ਸੁਖਵੀਰ ਕੌਰ ਦੀ ਪੋਤਰੇ ਸਰਦਾਰ ਮਹਿੰਦਰ ਸਿੰਘ ਬੀਬੀ ਅਮਰੀਕ ਕੌਰ ਦੀ ਦੋਹਤੇ ਸਰਦਾਰ ਪਰਮਿੰਦਰ ਸਿੰਘ ਬੀਬੀ ਕਮਲਜੀਤ ਕੌਰ ਜੀ ਸਪੁੱਤਰੀ ਬੱਚੇ ਸਿਮਰਨ ਕੌਰ ਦੇ ਪੰਜਵੇਂ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਦੋਨਾਂ ਪਰਿਵਾਰਾਂ ਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਉਹ ਟਾਸਰਾ ਲੈ ਕੇ ਸਤਿਗੁਰ ਸ੍ਰੀ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਦੇ ਜਪ ਉਪਰੰਤ ਗੁਰ ਸਾਹਿਬ ਚੌਂਕੀ ਕਥਾ ਵਿਖਿਆਨ ਜੀ ਕੀ ਅਰਦਾਸ ਹੈ ਜੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣ ਜਾਣ ਜਾਣ ਕੇ ਮਾਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁਲ ਭੇਟਾ ਪ੍ਰਵਾਨ ਕਰਨੇ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਸਤਿਗੁਰ ਸੇ ਪਾਤਸ਼ਾਹੀ ਬੱਚੀ ਸਿਮਰਨ ਕੌਰ ਦੇ ਸਿਰ ਤੇ ਮਿਹਰ ਬਰਤ ਰੱਖਣਾ ਦੇਹਰ ਗਾਇਓ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤ ਦੀ ਵਿੱਦਿਆ ਅਤੇ ਦੁਨਿਆਵੀ ਵਿੱਦਿਆ ਬਖਸ਼ ਕੇ ਸਤਿਗੁਰ ਸੇ ਪਾਤਸ਼ਾਹ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਖੇ ਪਹਿਨਾ ਗਿਆ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਢੱਕਣੇ 21 ਪੌਂਡ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰ ਵਾਸਤੇ 500 ਪੌਂਡ ਬਿਲਡਿੰਗ ਫੰਡ ਵਾਸਤੇ 51 ਪੌਂਡ ਮਾਇਆਤ ਨੂੰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੇ ਸਤਿਗੁਰ ਸੇ ਪਾਸ਼ੇ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇਗ ਲੰਗਰ ਦੀ ਸੇਵਾ ਲਈ ਹੈ ਸਤਿਗੁਰ ਸੇ ਪਾਸ਼ੇ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮਨ ਭਾਵਨਾ ਸੰਪੂਰਨ ਕਰਨੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਤ ਕਮਾਈ ਵਾਧੇ ਬਖਸ਼ਣੇ ਸਤਿਗੁਰ ਸੇ ਪਾਸ਼ੇ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ
ਦਰ ਪੁਰਾਣ ਹੋਇਆ ਪ੍ਰਸ਼ਾਦ ਵਿਸਾ ਸਮਰਤੇ ਜੋ ਛਕੇ ਸੋ ਆਵੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲੇ ਆਪ ਆਪਣੇ ਮੁਖਾਰ ਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦਾ ਮਿਲਣਾ ਜਿਨ੍ਹਾਂ ਨੇ ਮਿਲਿਆ ਆਵੀ ਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਵੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੇ ਜੋ ਪ੍ਰਭ ਕੋ ਮਿਲਬੂ ਚਾਹੈ ਖੋਜ ਰਾਜ ਕਰੇਗਾ ਖਾਲਸਾ ਕੇ ਖੁਆਰ ਹੋਏ ਸਾ ਮਿਲਾਂਗੇ ਬਚੇ ਖੁਆਰ ਹੋਏ ਸਾ ਮਿਲਾਂਗੇ ਬਚੇ

ਸਾਚ ਪਦਾਰਥ ਗੁਰਮੁਖ ਲਾਹੋ ਪ੍ਰਭ ਕਾ ਭਾਣਾ ਸਤ ਕਰ ਸਹੋ ਜੀਵਤ ਜੀਵਤ ਜੀਵਤ ਰਹੋ ਰਾਮ ਰਸਾਇਣ ਨਿਤ ਉੱਠ ਪੀਵੋ ਹਰ ਹਰ ਹਰ ਹਰ ਰਸਨਾ ਕਹੋ ਕਲਯੁਗ ਮੈਂ ਇੱਕ ਨਾਮ ਉਧਾਰ ਨਾਨਕ ਬੋਲੈ ਬ੍ਰਹਮ ਵਿਚਾਰ ਸੁਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ

श्री वाहे गुरु साहिब जीओ।

दयाल तेरा नाम तरा सद कुर्बान जाओ राओ सरबंग साचा एक है

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਹੁਕਮਨਾਮਾ ਸੀ। ਆਪਾਂ ਅਰਦਾਸ ਕੀਤੀ ਬੱਚੀ ਕਿਮਰਨ ਕੌਰ ਦੇ ਲਈ। ਮਾਫ ਕਰਿਓ, ਬਾਬਾ ਜੀ ਨੇ ਸਿਮਰਨ ਕੌਰ ਪੜ੍ਹਿਆ। ਕਦੀ ਵੀ ਨਾ ਜੇ ਅਰਦਾਸ 'ਚ ਨਾਮ ਗਲਤ ਪੜ੍ਹਿਆ ਜਾਵੇ ਤਾਂ ਉਹਦਾ ਕੋਈ ਵਰੀ ਨਹੀਂ ਕਰਨੇ। ਜਿਨ੍ਹਾਂ ਦੇ ਮੂਹਰੇ ਕਰ ਰਹੇ ਹਾਂ ਨਾ, ਉਹਨਾਂ ਨੂੰ ਕਹਿੰਦੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਇੱਥੇ ਕੋਈ ਮਾੜਾ ਆ ਕੇ ਅਰਦਾਸ ਕਰਨ ਲੱਗ ਪਵੇ, ਕਿਸੇ ਦੀ ਗਲਤ ਅਰਦਾਸ ਕਰਨ ਲੱਗ ਪਏ, ਗੁਰੂ ਸਾਹਿਬ ਜੀ ਜਾਣਦੇ ਆ ਵੀ ਕੀ ਕਹਿ ਰਿਹਾ। ਮੈਂ ਇੱਕ ਵਾਰੀ ਇੱਥੇ ਕੀਰਤਨ ਕਰਾਂ ਅਤੇ ਬੱਚੀ ਦਾ ਨਾਮ ਮੇਰੇ ਕੋਲ ਗਲਤ ਬੋਲਿਆ ਗਿਆ। ਅਤੇ ਉੱਧਰੋਂ ਇੱਕ ਬੀਬੀ ਜੀ ਉੱਠ ਕੇ ਆਏ, ਕਿਉਂਕਿ ਜਿਹੜੇ ਇੱਥੇ ਦੇ ਬੱਚੇ ਜੰਮਪਲ ਹੁੰਦੇ ਉਹਨਾਂ ਨੂੰ ਪੰਜਾਬੀ ਕਲਚਰ ਦਾ ਬਾਲਾ ਨਹੀਂ ਪਤਾ, ਉਹਨਾਂ ਲਈ ਦੈਟ ਵਾਜ਼ ਵੈਰੀ ਬਿਗ ਥਿੰਗ। ਤੂੰ ਇੱਥੇ ਆ ਕੇ ਹਰਮੋਨੀਅਮ ਦੇ ਕੋਲ ਆ ਕੇ ਕਹਿਣ ਲੱਗੀ, ਡੂ ਯੂ ਡੋਂਟ ਨੋ ਦ ਨੇਮ ਇਜ਼ ਦਿਸ। ਉਹ ਜਿਹੜਾ ਮੇਰੇ ਨਾਲ ਤਬਲਾ ਵਜਾਉਂਦਾ ਸੀ ਅਮਨਦੀਪ ਸਿੰਘ, ਵੀ ਉਹ ਤਾਂ ਹੁਣ ਇੱਥੇ ਤਾਂ ਬੋਰਨ ਸੀ ਮੁੰਡਾ। ਉਹ ਖਿੱਚ ਗਿਆ ਨਾ ਵੀ ਆ ਕੇ ਕਿੱਦਾਂ ਗੱਲ ਕੀਤੀ। ਮੈਂ ਕੋਈ ਨਹੀਂ ਭੈਣ ਜੀ, ਗਲਤੀ ਹੋ ਗਈ, ਡੋਂਟ ਵਰੀ, ਬਿਕੋਜ਼ ਉਹ ਨੇਮ ਕੁਛ ਇੱਦਾਂ ਦਾ ਸੀਗਾ, ਉਹ ਲੈਣ ਲਈ ਔਖਾ ਹੋ ਰਿਹਾ ਸੀ। ਬੱਚੀ ਹਲੇ ਸਾਲ ਦੀ ਹੋਈ ਸੀ ਅਤੇ ਮੈਂ ਉਹਦੀ ਮੰਮਾ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਬੱਚੀ ਜਦੋਂ ਹੋਸਪਿਟਲ 'ਚ ਹੋਈ ਸੀ ਅਤੇ ਇਹਦੇ ਨੇ ਪੈਰ ਦੇ ਨਾਲ ਨਾ ਇੱਕ ਡਾਕਟਰ ਨੇ ਟੈਗ ਲਾ ਦਿੱਤਾ ਸੀ, ਉਹਦੇ ਲਿਖ ਦਿੱਤਾ ਸੀ ਬੇਬੀ ਕੌਰ, ਜਾਂ ਕੋਈ ਵੀ ਸਰ ਨੇ ਲਾ ਦਿੱਤਾ ਹੋਣਾ। ਉਦੋਂ ਇਹਦਾ ਨਾਮ ਕੀ ਸੀ ਬੇਬੀ ਦਾ ਜਦੋਂ ਇਹ ਆਪਣੇ ਘਰ 'ਚ ਜੰਮੀ ਆ? ਐਂਡ ਦੇ ਵਾਸ ਸਟੌਪਡ, ਸੋਚਣ ਲੱਗ ਪਏ। ਮੈਂ ਕਿਹਾ ਪਰ ਵਾਹਿਗੁਰੂ ਜੀ ਨੂੰ ਤਾਂ ਫਿਰ ਵੀ ਇਹਦਾ ਨਾਮ ਪਤਾ ਸੀਗਾ, ਇਹ ਨਾਮ ਤੁਸੀਂ ਰੱਖਿਆ, ਵਾਹਿਗੁਰੂ ਜੀ ਵਾਲਾ ਨਾਮ ਹਲੇ ਵੀ ਉਹੀ ਚੱਲ ਰਿਹਾ ਜੋ ਇਹਦਾ ਆਤਮਾ ਵਾਲਾ ਨਾਮ ਹੈ, ਅਤੇ ਵਾਹਿਗੁਰੂ ਜੀ ਜਾਣਦੇ ਆ ਕਿਹਦੀ ਅਰਦਾਸ ਕੌਣ ਕਰ ਰਿਹਾ ਅਤੇ ਕਿਹਦੇ ਲਈ ਕਰ ਰਿਹਾ। ਇਹਨੂੰ ਕਹਿੰਦੇ ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ। ਸੋ ਕਦੀ ਵੀ ਨਾ ਨਾਵਾਂ ਦੇ ਚੱਕਰਾਂ 'ਚ ਨਹੀਂ ਪੈਣਾ। ਨਾਮ ਹੈਗੇ ਸਾਡੇ ਲਈ ਕਿ ਜਿੰਨੀ ਸੰਗਤ ਆ ਨਾ ਉਹਦਾ ਧਿਆਨ ਇਕਾਗਰ ਹੋ ਜਾਵੇ ਕਿ ਆਹ ਬੱਚਾ ਬੱਚੀ ਲਈ ਅਤੇ ਇਸ ਪਰਿਵਾਰ ਲਈ ਅਰਦਾਸ ਹੋ ਰਹੀ ਹੈ, ਦੈਟ ਇਜ਼ ਦਾ ਪਰਪਜ਼ ਆਫ ਨੇਮ। ਇਹ ਪਰਪਜ਼ ਇਹ ਨਹੀਂ ਹੈਗਾ ਵੀ ਇਹਨਾਂ ਨੇ ਕਿੰਨੇ ਪਾਉਂਡ ਦਿੱਤੇ ਅਤੇ ਕੀ ਦਿੱਤਾ, ਇਸ ਕਰਕੇ ਨੇ। ਤੇਰਾ ਕੀ ਆ, ਤੁਝੇ ਕਿਆ, ਰੱਬ ਸਾਰਾ ਕੁਛ ਤਾਂ ਵਾਹਿਗੁਰੂ ਜੀ ਨੇ ਦਿੱਤਾ, ਅਸੀਂ ਤਾਂ ਖਾਲੀ ਹੱਥ ਆਏ ਸੀ, ਅਤੇ ਇੱਥੇ ਆਪਾਂ ਕਿਸੇ ਨੂੰ ਕੀ ਦੇ ਸਕਦੇ ਹਾਂ। ਸੋ ਮਹਾਰਾਜ ਜੀ ਨੇ ਨਾ, ਪਰਮਿੰਦਰ ਸਿੰਘ ਭੈਣ ਜੀ, ਕਮਲਜੀਤ ਕੌਰ ਮਹਾਰਾਜ ਨੇ ਇੱਕ ਬੜਾ ਪਿਆਰਾ ਹੁਕਮਨਾਮਾ ਬਖਸ਼ਿਸ਼ ਕੀਤਾ ਆਪਾਂ ਨੂੰ। ਆਪਾਂ ਕਿਹਾ ਸੀ ਨਾ ਮਹਾਰਾਜ ਨੇ ਗਾਂ ਜ਼ਿੰਦਗੀ ਜਿਉਣ ਦਾ ਢੰਗ ਦੱਸਣਾ ਉੱਥੋਂ, ਅਤੇ ਮਹਾਰਾਜ ਨੇ ਉੱਥੋਂ ਢੰਗ ਦੱਸਿਆ, ਕਹਿੰਦੇ ਜੀਓ ਡਰਤ ਹੈ ਆਪਣਾ ਕੈਸਿਓਂ ਕਰੀ ਪੁਕਾਰ। Whenever we feel hard time in our life, the life is terrifying ocean. ਦੂਜੇ ਦੇ ਦੁੱਖ ਦੇਖ ਕੇ ਆਪਣੇ ਨੂੰ ਡਰ ਲੱਗਣ ਲੱਗ ਪੈਂਦਾ, ਕਿਸੇ ਦਾ ਬੱਚਾ ਗਲਤੀ ਕਰਦਾ ਤੇ ਆਪਣੇ ਬੱਚਿਆਂ ਦੇ ਉੱਪਰ ਇਹ ਆਉਣ ਲੱਗ ਪੈਂਦਾ, ਕਿਤੇ ਮੇਰਾ ਧੀ ਪੁੱਤਾ ਗਲਤੀ ਨਾ ਕਰ ਦੇ, ਮੈਂ ਕਿਹਦੇ ਕੋਲ ਅਰਦਾਸ ਕਰਾਂ। ਮਹਾਰਾਜ ਕਹਿੰਦੇ ਪੁੱਤ ਦੇਰ ਨਾ ਲਾਈ, ਮੇਰੇ ਕੋਲ ਆ ਜੇ, ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪਖਾ। ਤੇ ਮਹਾਰਾਜ ਕਹਿੰਦੇ ਮੈਂ ਤੈਨੂੰ ਕਿਹਦੇ ਲੜ ਲਾ ਕੇ ਚੱਲਿਆ, ਦੁੱਖ ਵਿਸਾਰਨ ਸੇਵਿਆ, ਜਿਹੜੇ ਦੁੱਖਾਂ ਨੂੰ ਦੂਰ ਕਰ ਦਿੰਦੇ, ਮੇਰੇ ਕੋਲ ਆ ਕੇ ਇੱਕ ਵਾਰੀ ਦੁੱਖ ਦੱਸ ਸਹੀ, ਮੈਂ ਉਹ ਦੂਰ ਕਰ ਦੂੰਗਾ। ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਉਹ ਗੁਰੂ ਜੀ ਦੇ ਲੜ ਲਾ ਕੇ ਗਏ ਜਿਹੜੇ ਕਦੀ ਅੱਕਦੇ ਨੇ। ਅਗਲੀ ਲਾਈਨ ਸੀਗੀ ਰਹਾਓ ਦੀ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਜਦੋਂ ਨਾ ਖਾਸ ਤੌਰ 'ਤੇ ਬੀਬੀਆਂ ਭੈਣਾਂ, ਜਦੋਂ ਨਾ ਆਪਾਂ ਕਿਸੇ ਨੂੰ ਆਪਣਾ ਦੁੱਖ ਦੱਸਦੇ ਹਾਂ, ਆਪਾਂ ਨੂੰ ਲੱਗਦਾ ਇਹ ਮੇਰਾ ਬੈਸਟ ਫਰੈਂਡ ਹੈ ਜਾਂ ਮੇਰੀ ਬੈਸਟ ਫਰੈਂਡ ਆ, ਪਰ ਬਹੁਤੀ ਵਾਰੀ ਉਹ ਬੈਸਟ ਫਰੈਂਡ ਨਹੀਂ ਹੁੰਦੇ। ਉਹ ਫਿਰ ਤੁਹਾਡਾ ਦੁੱਖ ਸੁਣ ਕੇ ਦੂਜਿਆਂ ਨੂੰ ਦੱਸਣਗੇ, ਤੈਨੂੰ ਪਤਾ ਉਹਦੇ ਘਰ 'ਚ ਕੀ ਹੋਇਆ, ਤੈਨੂੰ ਪਤਾ ਉਹਦੇ ਘਰ 'ਚ ਕੀ ਹੋਇਆ। ਅਤੇ ਜਦੋਂ ਉਹਨੂੰ ਤੀਜੀ ਜਗ੍ਹਾ ਪਤਾ ਲੱਗਦਾ ਫਿਰ ਉਹਦਾ ਦਿਲ ਟੁੱਟਦਾ। ਮੈਂ ਤੁਹਾਨੂੰ ਆਪਣਾ ਜਾਣ ਕੇ ਗੱਲਾਂ ਸ਼ੇਅਰ ਕੀਤੀਆਂ ਸੀ, ਉਹ ਗਾਂਹ ਵਧ ਗਈਆਂ। ਮਹਾਰਾਜ ਕਹਿੰਦੇ ਜਿਹੜਾ ਇੱਥੇ ਆ ਕੇ ਦੱਸਦਾ ਗਿਆ ਨਾ ਦੁੱਖ, ਇੱਥੋਂ ਹੋਰ ਕਿਤੇ ਨਹੀਂ ਜਾਣਾ। ਅਤੇ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ ਕਿੱਦਾਂ ਆ, ਇਹ ਨੀਤ ਨਵਾਂ ਕਿੱਦਾਂ ਆ। ਕਿਸੇ ਨੂੰ ਆਪਾਂ ਰੋਜ਼ ਫੋਨ ਕਰਕੇ ਆਪਣਾ ਦੁੱਖ ਦੱਸੀਏ ਨਾ, ਉਹ ਵੀ ਤੀਜੇ ਦਿਨ ਫੋਨ ਚੱਕਣੋਂ ਬੰਦ ਹੋ ਜਾਂਦਾ, ਇਹਨੇ ਸਿਰ ਖਾਣਾ ਵੀ ਰਹਿਣ ਦਿਆ। ਮਹਾਰਾਜ ਕਹਿੰਦੇ ਤੂੰ ਰੋਜ਼ ਆ ਕੇ ਮੇਰੇ ਕੋਲ ਆਪਣਾ ਦੁੱਖ ਦੱਸੀ, ਮੈਂ ਕਦੀ ਵੀ ਤੈਨੂੰ ਇਹ ਨਹੀਂ ਜਿਤਾਊਂਗਾ। ਕੱਲ੍ਹ ਆ ਗਿਆ ਸੀ ਮੰਗਣਾ, ਅੱਜ ਫਿਰ ਮੰਗਣ ਆ ਗਿਆ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਹੀ ਇਜ਼ ਮਰਸੀਫੁਲ ਆਲਵੇਸ। ਕਦੀ ਵੀ ਵਾਹਿਗੁਰੂ ਜੀ ਅੱਕਦੇ ਥੱਕਦੇ ਨਹੀਂ ਗੇ, ਵਾਹਿਗੁਰੂ ਜੀ ਬਹੁਤ ਕਿਰਪਾ ਵਾਲੇ ਆ। ਸੋ ਹੁਕਮਨਾਮਾ ਸਾਹਿਬ ਜੀ ਦਾ ਨਿਚੋੜ ਇਹ ਸੀ ਕਿ ਜਦੋਂ ਵੀ ਆਪਣਾ ਔਖਾ ਸੌਖਾ ਟਾਈਮ, ਜਿੱਦਾਂ ਵੀ ਆਪਾਂ ਮਹਾਰਾਜ ਨੂੰ ਆ ਕੇ ਕਹਿਣਾ, ਜਿੱਦਾਂ ਅੱਜ ਆਪਾਂ ਆ ਕੇ ਅਰਦਾਸ ਕੀਤੀ ਆ, ਗੁਰੂ ਸਾਹਿਬ ਜੀ ਕਿਰਪਾ ਕਰ। ਜਿਹੜੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਬੱਚੀ ਲਈ, ਗੁਰਮਤਿ ਸਿੱਖਿਆ ਬਹੁਤ ਜ਼ਰੂਰੀ ਆ, ਹੁਣ ਆਪ ਜੀ ਬੱਚੀ ਨੂੰ ਮਹਾਰਾਜ ਦੀ ਹਜ਼ੂਰੀ ਲਿਆਓ, ਤੇ ਸਰੂਪੇ ਦੀ ਬਖਸ਼ਿਸ਼ ਕਰਨੀ ਆ ਬਾਬਾ ਜੀ ਨੇ। ਬਾਬਾ ਪਿਆਰਾ ਸਿੰਘ ਜੀ ਬੈਠੇ ਆ, ਬਾਬਾ ਜੀ ਆ ਜਾਓ, ਬੱਚੀ ਨੂੰ ਮਹਾਰਾਜ ਦੀ ਹਜ਼ੂਰੀ ਲਿਆਓ ਤੇ ਬਾਬਾ ਜੀ ਸਰੂਪੇ ਦੀ ਬਖਸ਼ਿਸ਼ ਕਰਦੇ ਆ ਜੀ। ਆ ਜਾਓ ਪੁੱਤ ਜੀ, ਆ ਜਾਓ, ਮੱਥਾ ਟੇਕ ਕੇ ਆਓ ਇੱਥੇ ਮਹਾਰਾਜ ਕੋਲ, ਮਹਾਰਾਜ ਦੇ ਮੂਹਰੇ ਮੱਥਾ ਟੇਕ ਕੇ ਨਾ ਆ ਜਾਓ। ਬੱਚੀ ਦੇ ਮਾਤਾ ਜੀ ਵੀ ਆ ਜਾਣ ਨਾਲ ਜੀ। ਬੋਲੇ ਸੋ ਨਿਹਾਲ। ਇੱਕ ਮਿੰਟ ਬਾਬਾ ਜੀ, ਮੰਮੀ ਆ ਗਿਆ ਨਾਲ, ਇੱਕ ਵਾਰੀ ਫੋਟੋ ਕਰਾ ਲਓ ਜੀ। ਮੱਥਾ ਟੇਕ ਲੈਂਦੇ ਉਹਨਾਂ ਨੂੰ ਬਾਬਾ ਜੀ।

ਬਹੁਤ ਬਹੁਤ ਧੰਨਵਾਦ ਸੰਗਤ ਦਾ ਜੀ। ਆਈ ਡਿਡ ਇੰਜੋਏ ਭਾਈ ਸਾਹਿਬ ਪਾਠ, ਜਿੱਦਾਂ ਭਾਈ ਸਾਹਿਬ ਨੇ ਪਾਠ ਕੀਤਾ ਸੀ ਬਹੁਤ ਸਲੋ। ਤੁਸੀਂ ਵੀ ਗੁਰਦੁਆਰਾ ਸਾਹਿਬ 'ਚ ਦੇਖਦੇ ਹਾਂ, ਸਮਟਾਈਮ ਪ੍ਰੋਗਰਾਮ ਇੰਨੇ ਕੁ ਹੁੰਦੇ, ਫਿਰ ਪੀਸ ਵਰਕ ਹੋ ਜਾਂਦਾ, ਨਾ ਤਾਂ ਕੀਰਤਨ ਦੇ ਵਿੱਚ ਰਸ ਹੁੰਦਾ ਨਾ ਪਾਠ ਦੇ ਵਿੱਚ ਰਸ ਹੁੰਦਾ। ਮਹਾਰਾਜ ਨੇ ਬੜੀ ਸੋਹਣੀ ਆਪ ਜੀ ਦੀ ਸੰਗਤ ਬਖਸ਼ੀ, ਕੀਰਤਨ 'ਚ ਵੀ ਆਨੰਦ ਲਿਆ ਮੈਂ, ਪਾਠ 'ਚ ਵੀ ਆਨੰਦ ਲਿਆ। ਅਤੇ ਬੱਚੀ ਲਈ ਆਪਾਂ ਸਾਰਿਆਂ ਨੇ ਮਿਲ ਜੁਲ ਕੇ ਅਰਦਾਸ ਕੀਤੀ ਆ, ਗੁਰੂ ਸਾਹਿਬ ਜੀ ਸਦ ਸੁਣਦਾ ਸਦ ਵੇਖਦੇ ਵਾਲੇ ਆ, ਗੁਰੂ ਸਾਹਿਬ ਜੀ ਪੂਰੇ ਆ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰਨ ਦਿਨ, ਸਾਹਿਬ ਛੇੜੀ ਸੇਵੀ ਆ ਅੰਤ ਛਡਾਏ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਬਸ ਆਸ ਕਾਮਣੀ ਦਾ ਪਾਰ ਉਤਾਰਾ ਇੱਦਾਂ ਹੀ ਆ, ਗੁਰਬਾਣੀ ਨੂੰ ਸੁਣ ਕੇ ਗੁਰਬਾਣੀ ਨੂੰ ਅੰਦਰ ਲਿਜਾ ਕੇ ਇਹਦਾ ਪਾਰ ਉਤਾਰਾ ਹੋ ਜਾਣਾ। ਵਾਹਿਗੁਰੂ ਜੀ ਨੇ ਬੜੀ ਕਿਰਪਾ ਵਾਲਾ ਹੁਕਮਨਾਮਾ ਬਖਸ਼ਿਸ਼ ਕੀਤਾ, ਹੋਈਆਂ ਗਲਤੀਆਂ ਭੁਲਾ ਚੁੱਕਾਂ ਦੀ ਖੇਵਾਂ ਬਖਸ਼ਣੀ ਜੀ। ਬਾਹਰ ਡੋਰ ਦੇ ਲਾਗੇ ਸਿੰਘ ਦੇਗ ਵਰਤਾ ਰਹੇ, ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੈਂ ਪਾਇਆ ਇਹ ਮਨ ਮੇਰੇ ਆਤਮ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਵਾਮੀ ਸੋਖੋ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੇ ਸਭ ਹਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਉਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਬੜਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਬਾਜੇ ਪੰਚ ਸਭ ਤਿਤ ਘਰ ਸੁਭਾਗੇ ਘਰ ਸੁਭਾਗੇ ਸਭ ਦਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਹੋ ਹੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਬਾਜੇ ਆਨੰਦ ਸੁਣੋ ਬੜਭਾਗੀ ਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ ਪਵਿੱਤ ਸਤ ਗੁਰ ਰਿਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿਤੇ ਪਵਿੱਤ ਸਤ ਗੁਰ ਰਿਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਤੁਹਾਡੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹਨਾਂ ਉੱਚੇ ਚੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਣੀ।

ਦੋਏ ਕਰ ਜੋੜ ਕਰ ਅਰਦਾਸ ਤੋਂ ਭਾਵੇ ਤਾਣੇ ਰਾਸ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਜਿੱਥੇ ਅੱਗੇ ਨਾਨਕਾ ਖੱਲੇ ਕੀਚੇ ਅਰਦਾਸ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੇ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧ ਆਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੀਵਾਲੀ ਸਤਿਗੁਰ ਜੀਓ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਵੱਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਹੀ ਤੇਗ ਵਾਹੀ ਦੇਹ ਕੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਵੱਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਫੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜਿਆ ਤਾਨੇ ਆਰਿਆਂ ਨੇ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਈ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਚੰਗੀਆਂ ਭਚੰਗਣਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਵੱਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਵੱਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਵੱਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਇਹ ਅਕਾਰ ਆਪਣੇ ਪੰਥ ਤੇ ਸਦਾ ਸਹਾਇਤ ਦਾ ਤਾਰ ਜੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਗੁਲ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸੀਨ ਬਖਸ਼ਣਾ ਹੇ ਨਵਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਠ ਸਤਿਗੁਰੂ ਨਿਆਸਰਿਆਂ ਦੇ ਆਸਰੇ ਸਤਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਆਪ ਜੋ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਸੁਣੋ ਬਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਤਮਾਨਾ ਕਰ ਪਿਆਰੇ ਬੁਰੇ ਭਰੇ ਹਨ ਸਾਰੇ ਸੁਣੀ ਪੁਕਾਰ ਸਵਰਾਂ ਸਵਾਵੇਂ ਬੰਧਨ ਕਾਲ ਸਵਾਰੇ ਪੈਰ ਸਰ ਪਾਵ ਸੇਵਕ ਜਨ ਮੇਲੇ ਨਾਨਕ ਪ੍ਰਗਟ ਬਹਾਰੇ ਪਾਤਸ਼ਾਹ ਜੀ ਚਰਨ ਅਰਦਾਸ ਬੇਨਤੀ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਾ ਕਿਤੇ ਵੀਰਾਂ ਕਿਤੇ ਭਾਈ ਰਵਿੰਦਰ ਸਿੰਘ ਸੱਚੇ ਪਾਤਸ਼ਾਹ ਬੀਬੀ ਗਗਨਦੀਪ ਕੌਰ ਸੱਚੇ ਪਾ ਆਪਣੇ ਗ੍ਰਹਿ ਵਿੱਚ ਬੱਤੀ ਸੱਚੀ ਸੇਵਾ ਵਾਸਤੇ ਭੇਜੀ ਸੱਚੇ ਪਾਤਸ਼ਾਹ ਬੱਚੀ ਦਾ ਜਨਮ ਆਪਣੇ ਭੇਜਿਆ ਸੱਚੇ ਪਾਤਸ਼ਾਹ ਜੀ ਐਸ ਬਰੇ ਸਬੂਰ ਪਰਿਵਾਰਾਂ ਵੱਲੋਂ ਆਪ ਜੀ ਬੱਚੀ ਦੇ ਨਾਂ ਰੱਖਣ ਵਾਸਤੇ ਸੱਚੇ ਪਾਤਸ਼ਾਹ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਅਰਜੋਈ ਸੱਚੇ ਪਾਤਸ਼ਾਹ ਕਿਰਪਾ ਕਰਨੀ ਮਿਹਰ ਕਰਨੀ ਬੱਚੀ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣਾ ਨਾਮ ਦੇ ਆਸਰੇ ਵਿਆਹੁਣਾ ਸੱਚੇ ਪਾਤਸ਼ਾਹ ਗੁਰਸਿੱਖੀ ਜੀਵਨ ਪਾਤਸ਼ਾਹ ਗੁਰਸਿੱਖਾਂ ਗੁਰਸਿੱਖਾਂ ਵਾਰੀ ਕਹਿਣੀ ਸਿਆਣੀ ਬਖਣੀ ਪਾਤਸ਼ਾਹ ਜੀ ਆਪਣਾ ਨਾਮ ਜਪਾਉਣਾ ਸੱਚੇ ਪਾਤਸ਼ਾਹ ਪਰਿਵਾਰ ਨੂੰ ਚੜ੍ਹਦੀ ਕਲਾ ਕਰਨਾ ਪਾਤਸ਼ਾਹ ਇਹਨਾਂ ਖੁਸ਼ੀਆਂ ਪਾਤਸ਼ਾਹ ਆਪਣੇ ਤੇਰੇ ਚਰਨਾਂ ਵਿੱਚ ਪੰਚਾਂ ਨੂੰ ਕੜਾ ਪ੍ਰਸਾਦ ਦੇਗ ਹਾਜ਼ਰ ਹੈ ਪ੍ਰਵਾਨ ਹੋਵੇ ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਲਈ ਆਗਿਆ ਬਖਸ਼ੋ ਸੱਚੇ ਪਾਤਸ਼ਾਹ ਕਰੋ ਕਿਰਪਾ ਸੱਚੇ ਪਾਤਸ਼ਾਹ ਜੀਵ ਤੁਮ ਦਾਤੇ ਠਾਕੁਰ ਪ੍ਰਿਤ ਪਾਲਕ ਨਾਇਕ ਖਾਸਮ ਹਮਾਰੇ
ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਲਕ ਤੁਮ ਰੇ ਧਾਰੇ ਜੇਵਾ ਏਕ ਕਵਨ ਗੁਣ ਕਹੀਏ ਬੇਸੁਮਾਰ ਬੇਅੰਤ ਸੁਹਾਮੀ ਤੇਰੋ ਅੰਤ ਨਾ ਕਨਹੀ ਦਈਏ। ਪਾਤਸ਼ਾਹ ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੇ ਥਾਂ ਥਾਂ ਪੋ ਕੇ ਹਾ ਕਾੜਾ ਜੋ ਪਾਤਸ਼ਾਹ ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ ਦੇਣ ਦੇ ਤੋਟਣਾ ਅਗਣਤ ਭਰੇ ਪੰਡਾ। ਪਾਤਸ਼ਾਹ ਆਪ ਜੀ ਨੇ ਬਖਸ਼ਿਆ ਮੇਰਾ ਕੀਤਾ ਸੱਚੇ ਪਾਤਸ਼ਾਹ, ਬੱਚੀ ਬਖਸ਼ੀ ਸੱਚੇ ਪਾਤਸ਼ਾਹ, ਕਿਰਪਾ ਕਰਨੀ ਸੱਚੇ ਪਾਤਸ਼ਾਹ, ਬੱਚੇ ਨੂੰ ਸੱਚੇ ਪਾਤਸ਼ਾਹ ਗੁਰਮਤ ਅਨੁਸਾਰ ਸੱਚੇ ਪਾਲਣ ਪੋਸ਼ਣ ਕਰਦਾ, ਬੱਚ ਪਰਿਵਾਰ ਨੂੰ ਬਲ ਬਖਣਾ ਸੱਚੇ ਪਾਤਸ਼ਾਹ ਕਰੋ ਕਿਰਪਾ, ਆਪ ਜੀ ਆਪਣਾ ਪਵਿੱਤਰ ਹੁਕਮ ਬਖਸ਼ੇ, ਸੱਚੇ ਬੱਚੀ ਦਾ ਨਾਮ ਦੇ ਦਾਤਾ ਬਖਸ਼ੋ ਸੱਚੇ ਪਾਤਸ਼ਾਹ। ਸੰਬੰਧ ਆਏ ਭਾਈ ਦੀ ਦਰ 'ਤੇ ਹਾਜ਼ਰੀ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਦਰ 'ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ, ਕਾਦਮ ਕਮਲੇ ਕੀਤਾ ਭੇਟਾ ਦਰ 'ਤੇ ਪ੍ਰਵਾਨ ਕਰਨੀਆਂ, ਕਿਰਪਾ ਕਰੋ, ਬਖਸ਼ ਕਰੋ, ਮੇਰਾ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਥੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ।

ਸਤਨਾਮ ਸ੍ਰੀ ਵਾਹਿਗੁਰੂ ਜੀ। ਅਵਨਾਸੀ ਜੀਅਨ ਕੋ ਦਾਤਾ ਸਿਮਰਤ ਸਵਾਮਲ ਕੋਈ, ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੇ ਸਰਨ ਪਿਆ ਸੁਖ ਪਾਈਐ ਬੋੜ ਦੁਖ ਨਾ ਹੋਈ ਰਹਾਉ। ਬੁੜਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ, ਜਿਨ ਕੀ ਧੂੜ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੇ ਪਰੋਈ। ਤਿਨ ਕੀ ਧੂੜ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੇ ਪਰੋਈ। ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੇ, ਸੋਗ ਅਗਨ ਤਿਸ ਜਨ ਨਾ ਵਿਆਪੇ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਪਰ ਤਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰਨ ਆਵੇ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬਜਾਈ, ਨਾਨਕ ਉਧਰੇ ਪ੍ਰਭ ਸਰਣਾਈ। ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈਂ, ਆਪਣਾ ਬਿਰਧ ਸੰਭਾਲੇ। ਹਾਥ ਦੇ ਰਾਖੇ ਕਰ ਆਪਣੇ ਕੋ, ਸਾਸ ਸਾਸ ਪ੍ਰਿਤ ਪਾਲੇ। ਔਖੀ ਘੜੀ ਨਾ ਦੇਖਣ ਦੇਈਂ, ਆਪਣਾ ਬਿਰਧ ਸੰਭਾਲੇ। ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਿਤ ਪਾਲੇ। ਪ੍ਰਭ ਸਿਉਂ ਲਾਗ ਰਿਹੋ ਮੇਰਾ ਚੇਤ, ਆਦ ਅੰਤ ਪ੍ਰਭ ਸਦਾ ਸਹਾਈ। ਧਨ ਹਮਾਰਾ ਮੀਤ ਰਹਾਓ, ਮਨ ਬਲਾਸ ਭੈ ਸਾਹਿਬ ਕੇ। ਅਚਰਜ ਦੇਖ ਬਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ। ਪ੍ਰਭ

ਅਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐੜਾ ਅੱਖਰ ਅਤੇ ਜਦੋਂ ਤੁਹਾਡਾ ਇਹੋ ਚ ਰੱਖਣਾ ਨਹੀਂ, ਘਰ ਜਾ ਕੇ ਸਲਾਹ ਕਰਨੀ ਰੱਖਣੀ, ਤਾਂ ਵੀ ਦੱਸ ਦਿਓ ਪਿਆ ਆਪਾਂ ਜਕਾਰਾ ਛੱਡਾਂਗੇ ਸੰਗਤ ਵਿੱਚ, ਬੱਚੇ ਨਾਲ ਸਿਲੈਕਟ ਕਰ ਲਿਓ। ਤਾਂ ਉਸ ਕਰਕੇ ਫਿਰ ਜੋ ਸੱਚੇ ਪਾਤਸ਼ਾਹ ਦਾ ਹੁਕਮ ਹੈ, ਸੱਚੇ ਬਖਸ਼ੇ ਕਾਰਨ, ਜੇ ਤੁਸੀਂ ਦੇਖ ਲਿਓ। ਵੈਸੇ ਤਾਂ ਸੰਗਤ ਵਿੱਚ ਹੀ ਅਲਾਉਂਸ ਹੋਣਾ ਚਾਹੀਦਾ, ਅਤੇ ਹੁਣ ਤੁਸੀਂ ਚਲੋ ਘਰ ਜਾ ਕੇ ਸਿਲੈਕਟ ਕਰ ਲਓ ਕੀ ਰੱਖਣਾ ਨਾਮ, ਅਵਤਾਰ ਕੌਰ, ਹਾਂਜੀ ਹੋਰ ਨਾਮ ਤੇਰੇ ਹੋ ਜਾਣੇ, ਜਿਸ ਕਰਕੇ ਸੱਚੇ ਪਾਤਸ਼ਾਹ ਨਹੀਂ ਤੁਹਾਨੂੰ ਕਰਨਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਤਨਾਮ ਸ਼੍ਰੀ ਵਾਹਿਗੁਰੂ ਜੀਓ, ਹਰ ਯੁਗ ਯੁਗ ਭਗਤ ਉਪਾਇਆ, ਫੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਤੁਸ਼ਟ ਹਰ ਮਾਰੇ ਆ, ਪ੍ਰਹਿਲਾ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁੱਖ ਲਾਇਆ, ਜਨ ਨਾਨਕ ਸਾਰ ਸੇਵਿਆ, ਅੰਤ ਲਈ ਛਡਾਇਆ। ਸਲੋਕ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਧਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹ ਕਰੀ ਨਾ ਹੋਈ, ਬਲੇ ਹਾਰੀ ਕੁਦਰਤ ਵਸਿਆ, ਤੇ ਅੰਤ ਨਾ ਜਾਈ ਲਖਿਆ ਰਹਾਉ, ਜਾਤ ਮੈਂ ਜੋ ਜੋਤ ਮੈਂ ਜਾਤਾ, ਕਲਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਭ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ, ਸੋ ਦਰ ਰਾਗਾਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦੂ ਨੇ ਕੋ ਸੰਖਾ, ਕੀਤੇ ਤੇਰੇ ਵਾਵਨ ਹਾਰੇ, ਕੀਤੇ ਤੇਰੇ ਰਾਗ ਪਰਿਸੋਂ ਕਹੀ ਆਏ, ਕੀਤੇ ਤੇਰੇ ਗਾਵਨ ਹਾਰੇ, ਗਾਵਨ ਤੁਦਨੋ ਪਵਨ ਪਾਣੀ ਬੈਸੰਤ, ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਦਨੋ ਚਿੱਤ ਗੁਪਤ ਲਿਖਜਾਨਨ, ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ, ਗਾਵਨ ਤੁਦਨੋ ਇੰਦਰ ਇੰਦਰ ਆਸਨ ਬੈਠੇ, ਦੇਵਤਿਆਂ ਦਰ ਨਾਲੇ, ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ, ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਖਰਾਰੇ, ਗਾਵਨ ਤੁਦਨੋ ਪੰਡਿਤ ਪੜਨ ਰੱਖੀ ਸੁਰ, ਜੁਗ ਜੁਗ ਵੇਦਾਂ ਨਾਲੇ, ਗਾਵਨ ਤੁਦਨੋ ਮੋਹਨੀਆਂ ਮਨਮੋਹਨ, ਸੁਰਗ ਮਾਚ ਪਾਇਆਲੇ, ਗਾਵਨ ਤੁਦਨੋ ਰਤਨੋ ਪਾਏ ਤੇਰੇ, ਆਠ ਸਰ ਤੀਰਥ ਨਾਲੇ, ਗਾਵਨ ਤੁਦਨੋ ਜੋਧ ਮਹਾਂਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ, ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ, ਸਹੀ ਤੁਦਨੋ ਗਾਵਨ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚਤਨਾਵਨ, ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਹੈ ਪਿਉਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਨਸੀ, ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ, ਜੋ ਤਿਸ ਦੀ ਵਡਿਆਈ, ਜੋ ਤਿਸ ਭਾਵ ਹੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹੂ ਸ਼ਾਹਾਂ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਈ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ, ਕੇਤਾ ਕੇਵਡ ਚੀਰਾ ਰਹਾਉ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸਾਧ ਸਭ ਤਾਪ ਸਭ ਚੰਗਿਆਈਆਂ, ਸ਼ਿਧਾ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰ ਮਿਲੈ ਨਾ ਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੀ ਤੇਰੇ ਭੰਡਾਰਾ, ਜਿਸ ਤੂੰ ਦੇਹ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣ ਔਖਾ ਸਾਚਾ ਨਾਊਂ, ਸਾਚੀ ਨਾਮ ਕੀ ਲਾਗੈ ਭੂਖ, ਭੁੱਖੈ ਖਾਏ ਚੱਲੀਏ ਦੂ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾ ਹੀ ਰਹਾਓ, ਸਾਚੀ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੀ, ਵੱਡਾ ਨ ਹੋਵੇ ਖਾੜ ਨਾ ਜਾਏ, ਨਾ ਹੋ ਮਰੈ ਨਾ ਹੋਵੇ ਸੋਗ, ਦੇਂਦਾ ਰਹਿਣ ਚੁੱਕੈ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵਡਾਵਤੇ ਵਰ ਤੇਰੀ ਦਾਤ, ਜਿਨ ਦਿਨ ਕਰ ਕੇ ਕੀਤੀ ਰਾਤ, ਖਾਸਮ ਵਿਸਾਰੇ ਤੇ ਕਮ ਜਾਤ, ਨਾਨਕ ਨਾਵੈ ਬਾਸਨਾਥ ਰਾ ਗੋਜਰੀ। ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਅਰਜਨ ਕੀ ਵਡਭਾਗ ਵਡੇਰੀ, ਜਿਨ ਹਰ ਹਰ ਸ਼ਰਧਾਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਨ ਜੰਪਾਸ, ਜੋ ਸਤਿਗੁਰ ਸ਼ਰਨ ਸੰਗਤ ਨੇ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰਮਸਤਕ ਲਿਖਿਆ ਲਿਖਾਸ, ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਉਜਰੀ ਮਹੱਲਾ ਪੰਜਵਾਂ। ਕਾਹੇ ਰੀਮਾ ਚਿਤਵਾ ਦੁਮ ਜਾਇਆ, ਹਰ ਹਰ ਜੀਉ ਭਰਿਆ, ਸੈਲ ਪੱਥਰ ਮੈਂ ਜਨ ਤੋ ਪਾਏ, ਤਾਕਾ ਰਿਜ ਕਾਗੈ ਕਰ ਧਰਿਆ,
ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ ਠਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਇ ਨਾ ਕਿਸ ਕੀ ਧਰਿਆ, ਸਿਰ ਸਿਰਜਕ ਸੰਭਾਹੇ ਠਾਕੁਰ, ਕਾਹੇ ਮਨ ਪਾਉ ਕਰਿਆ। ਉਡੇ ਉਡਾ ਵੈਸੈ ਕੋ ਸਾਤ, ਸਪਾਛੈ ਬਚਰੇ ਸ਼ਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗਾਸਾ ਮਹੱਲਾ ਚੌਥਾ, ਸੋ ਪੁਰਖ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮ ਆਗਮ ਅਪਾਰਾ, ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋਂ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਵੱਲ ਜਾਸੀ, ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰੈ ਹਰ ਪੂਜਾ ਜੀ, ਤਪ ਤਾਪਹਿ ਜਪਹਿ ਬੇਅੰਤਾ, ਤੇਰੇ ਅਨੇਕ ਪੜੈ ਬਹੁ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਪੜੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੇਵੜਿਆ ਵਰਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਣੀ ਧਿਆਇਆ, ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਨੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਦ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੂ ਜਾ ਵਰਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਭਾਵਕ ਤਨੇ ਕੀਆ, ਪੰਕਜ ਮੋਹ ਪਗਨੀ ਚਾਲੈ, ਹਮ ਦੇਖਾ ਤਹਿ ਡੂਬੀ ਅਲੀ, ਮਨ ਏਕ ਨ ਚੇਤ ਸਮੂੜ ਬਨਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾਉ, ਨਾਹੁ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ,
ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤੁ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਹੋ ਸ਼ਰਮਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਤ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਬਹੋ ਆਪਾਦ ਮੋਹਿ ਬਚਾ ਬਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਚਾਰਜ ਕਰਦੈ ਕਰੀਐ ਸਭ ਬੈਰਨ ਕੋ ਆਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਧਿਆਊ ਜੋ ਬਰ ਚਹੁ ਸੁ ਤੁਮ ਤੇ ਪਾਊ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਛਤਰ ਹਮਾਰੇ ਮਾਰੀਐ ਆਫਾਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤ ਹੁਜੂ ਕਰਿਉ ਰੱਛਾ ਰਾਖ ਲਿਓ ਮੁਇ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦੁਸ਼ਟਨ ਕੇ ਅੰਤਾ ਤੁਮੋ ਪੁਰੀ ਛਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈ ਜਛਨੁ ਪਜਾਯੋ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸ਼ਿਵ ਕੁਣ ਕੋ ਸ਼ਿਵ ਗੁਣ ਸੁਖ ਦੀਓ ਛਤਰਨ ਕੋ ਪਲ ਮੋਹ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੇਹ ਅਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੋ ਮੈਂ ਮਿਲ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੀਦ ਭੀਦਾਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦੋ ਨੀਲੋ ਨਾਦੋ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਿਰਪਾ ਹਨਨ ਮਾਨਤ ਮਹਾਮੂੜ ਕਛ ਭੇਦ ਨਾ ਜਾਨਤ ਮਹਾਂਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੈਵ ਆਪ ਆਪਣੀ ਬੁੱਧ ਹੈ ਜੀਤੀ ਵਰਣਤ ਭਿੰਨ ਭਿੰਨ ਤੁਹੀ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਸ ਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੂ ਰਾਵ ਕਈ ਭੂਪਾ ਅੰਡਜ ਜੇਰਜ ਸਿਤ ਜਕੀਨੀ ਉਤਪਦ ਖਾਨ ਬਹੁਰ ਰਚਦੀਨੀ ਕਹੂੰ ਫੁੱਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੂ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵਾ ਜੁਗਾਸਰੂ ਸੁਜੰਭਵ ਅਬ ਰਚਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਧੋਜ ਤਬ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋ ਅਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤਿਆ ਹੈ ਤਾਂ ਕਿ ਕਾਲ ਨਿਕਟ ਨਿਆ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਰਿੰਦ ਤਕਾਲਾ ਕਿਰਪਾ ਦ੍ਰਿਸ਼ ਤਨ ਜਾਹੇ ਨਿਹਰ ਹੋ ਤਾਂ ਕਿ ਤਾਵ ਤਨਕ ਮੁਹਰ ਹੋ ਰਿਦ ਸਦ ਘਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ ਏਕ ਵਾਰ ਜਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇਰਾ ਖੜਕੇ ਤੁਮੈ ਸ਼ਰਨ ਤਿਹਾਰੀ ਆਫਾਦੈ ਲਿਹੋ ਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੇ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਮਤੇਕ ਨਾ ਮਾਨਿਓ ਸਿਮਰਤ ਸ਼ਾਸਤਰ ਬੇ ਸਵੈ ਬਹੁ ਭੇਦ ਕਹਿ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ
मैं ना कहियो सब तुहे बखानियो दोहरा सगल द्वार।